गुरपुरै चरनी लाया, हर संग सहाई पाया।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼, ਕਿਰਪਾ, ਰਹਿਮਤ ਦਾ ਸਦਕਾ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦੇ ਹੋਏ ਆਪਣੇ ਜੀਵਨ ਦੇ ਸਫਲਾਂ ਨੂੰ, ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਸਭ ਨੂੰ ਜੀ ਆਇਆਂ। ਆਓ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ ਅੱਜ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਸਾਧ ਸੰਗਤ ਜੀ ਉਹਦੇ ਕੀਤੇ ਦੀ ਜੋ ਭਾਜੀ ਮੋੜੀ ਅਤੇ ਕੌਮ ਦੀ ਪੱਗ ਨੂੰ ਉੱਚਾ ਕੀਤਾ, ਅਤੇ ਆਪ ਸਾਧ ਸੰਗਤ ਜੀ ਅੱਜ ਦੇ ਦਿਨ ਹੱਸਦਿਆਂ ਹੱਸਦਿਆਂ ਸਾਧ ਸੰਗਤ ਜੀ ਫਾਂਸੀ ਦਾ ਰੱਸਾ ਚੁੰਮ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰਦੇ ਹਾਂ। ਸਤਿਗੁਰੂ ਰਹਿਮਤ ਕਰੇ ਸਾਰੀ ਕੌਮ ਨੂੰ, ਸਤਿਗੁਰੂ ਜੀ ਪ੍ਰੇਮ ਅਤੇ ਇਤਫਾਕ ਦੀ ਦਾਤ ਬਖਸ਼ਦਿਆਂ ਹੋਇਆਂ ਆਪਣੇ ਚਰਨਾਂ ਨਾਲ ਜੋੜ ਕਰਕੇ ਸਦਾ ਚੜ੍ਹਦੀਆਂ ਕਲਾਂ ਵੱਲ ਨੂੰ ਲੈ ਕੇ ਜਾਣ ਸਤਿਗੁਰੂ, ਅਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੋਂ ਅਸੀਂ ਸਿੱਖਿਆ ਪ੍ਰਾਪਤ ਕਰਦੇ ਰਹੀਏ। ਸਾਧ ਸੰਗਤ ਜੀ ਝਿੰਗੜਾ ਨਿਵਾਸੀ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਜਾ ਸ਼੍ਰੀ ਨਾਭ ਕਮਲ ਜੀ ਤਿਨ੍ਹਾਂ ਦੀ ਪਾਵਨ ਯਾਦ ਵਿੱਚ ਅੱਜ ਸਵੇਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਅਤੇ ਸਾਧ ਸੰਗਤ ਜੀ ਸੰਗਤਾਂ ਵੱਲੋਂ ਬੜੇ ਪਿਆਰ ਦੇ ਨਾਲ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸਾਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਸਰਵਣ ਕਰਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਲਾਹੇ ਪ੍ਰਾਪਤ ਕੀਤੇ ਜਾ ਰਹੇ ਹਨ। ਅਤੇ ਸਾਧ ਸੰਗਤ ਜੀ ਕੱਲ੍ਹ ਜੋ ਸ਼ਾਮ ਨੂੰ ਦੀਵਾਨ ਸੱਜਣੇ ਹਨ, ਉਹ ਸਾਧ ਸੰਗਤ ਜੀ ਝਿੰਗੜਾ ਨਿਵਾਸੀ ਸੰਗਤਾਂ ਵੱਲੋਂ ਹੀ ਸ਼ਹੀਦ ਬਾਬਾ ਕਰਮ ਸਿੰਘ ਜੀ ਬੱਬਰ ਤਿਨ੍ਹਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਾਮ ਨੂੰ ਢਾਡੀ ਦਰਬਾਰ ਸੱਜਣੇ ਹਨ, ਜਿਨ੍ਹਾਂ ਦੇ ਵਿੱਚ ਭਾਗੋ ਵਾਲੀਆਂ ਦਾ ਕਵਿਸ਼ਰੀ ਜਥਾ ਅਤੇ ਸਾਧ ਸੰਗਤ ਜੀ ਸਮਰਾਵਾਂ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਲਈ ਆ ਰਹੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ। ਇਸੇ ਤਰ੍ਹਾਂ ਗੁਰਬਾਣੀ ਕੰਠ ਮੁਕਾਬਲਾ ਜੋ ਹੈ 24 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋ ਰਿਹਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਧ ਸੰਗਤ ਜੀ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ, ਅਤੇ ਸਾਧ ਸੰਗਤ ਜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਪੁਰਬ 27 ਅਕਤੂਬਰ ਨੂੰ ਆ ਰਿਹਾ ਹੈ, ਇਸ ਦੇ ਸੰਬੰਧ ਵਿੱਚ 25 ਅਕਤੂਬਰ ਸ਼ਾਮ ਨੂੰ ਸਾਧ ਸੰਗਤ ਜੀ ਸਮੂਹ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ, ਜਿਨ੍ਹਾਂ ਦੇ ਭੋਗ 27 ਅਕਤੂਬਰ ਨੂੰ ਸ਼ਾਮ ਨੂੰ 5:30 ਵਜੇ ਪੈਣੇ ਨੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਤਨ ਮਨ ਧਨ ਨਾਲ ਸੇਵਾਵਾਂ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਅਕਤੂਬਰ ਅਤੇ 18 ਅਕਤੂਬਰ ਦੇ ਸ਼ਾਮ ਦੇ ਦੀਵਾਨ ਸਾਧ ਸੰਗਤ ਜੀ ਬਾਲ ਰਾਗ ਕੀਰਤਨ ਦਰਬਾਰ ਸੱਜ ਰਹੇ ਹਨ ਦੋਨੋਂ ਦਿਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾ ਜੀ, ਸਤਿਸੰਗ ਜੀਓ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਵਾਹਿ

ਚੋਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਕਲੀ ਮੇਰੀ ਆਓ ਇਤ ਮਾਰਗੋ ਪੈਰ ਤਰੀ ਚ ਸਿਰ ਦੀ ਜੈ ਕਾਣ ਕੀ ਜੈ ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ

ਚਾਕਾ ਸਤਿਗੁਰ ਪੂਰਾ ਸੋ ਕਹੋ ਟਲ ਗੁਰ ਸਿਵੀਐ

जप हौ मैं खोई, आप गवाई आप है, गुण गुणी परोई। वाहिगुरु जी का खालसा, वाहिगुरु जी की फतेह। परम सत्कार योग गुरु नवाजी, गुरु सत्कारी सतसंगी जनों, वडभागे हाँ जो सतगुरां ने मेहरामत बख्शिश कर दिया होया, संध्या समय सजे हुई दीवाना दे विच सानू अपने दर दियां हाजरियां भरन दा अते नाल ही अपनी इलाही उपदेश अगम्मी पैगाम अकाली बाणी दे कीर्तन सरवण करन दा सुभाग समा प्राप्त होया है, जिस दे अनुसार आप जी ने एकाग्र चित हुंदिया होया सतगुरु जी दे पावन बोल रागी साहिबाना दी रसना तो सरवण कीते ने। आओ नियत समय दे अनुसार जिवें रोजाना ही कीर्तन दी हाजरी दे उपरंत सतगुरां दे दर घर दे वरसाए हुए सेवक महान कवि गुरु साहिब जी दे पावन चरणां दे पवरे परमहंस बिरती दे मालक भाई साहिब भाई गुरदास जी उन्हां दी रचना तो जो पावन बोल वारां दे रूप दे अंदर असीं विचारदे हाँ, अज भी जो आप जी ने उन्हां दी रचना दा पाठ सरवण कीता है ये पावन पौड़ी दे अंदर विचार भाई गुरदास जी जो दर्शाउंदे ने, ये 13 नंबर वार दे विच दूजी पौड़ी दा पाठ आप जी ने सरवण कीता है। भाई साहब जी इन्हां बचनां दे द्वारा सानू समझाउंदे ने कि गुरु दे हुक्म विच चलण वाले, गुरु दे पाणे विच, गुरु दी सिक्ख्या विच तुरन वाले जीवन जीव दा, गुरमुख दा जीवन एडा उचेरा हो जाता है कि जेड़ा भी उस गुरमुख का कोई साथ माणदा, उहदी संगत करदा है, उहदे जीवन नूं तकदा है, उहदे जीवन दीआं खूबियां नूं देखदा है, ते उहदे अंदर भी उहो जिहा गुरमुख बणदा चाओ पैदा हो जाता, उत्साह पैदा हो जाता है, ते उह फिर उसे गुरमुख दे वांग उहो जिहा जीवन बतीत कर लई गुरु ते परमात्मा दे हुक्म दे अनुसारी हो के गुरु सिमरन, गुरु शब्द दा, गुरु मंत्र दा जाप करके अपने जीवन नूं सवार लैंदा है। क्योंकि जदों गुरु दे सेवक दी गल चलदी है, भावें कि जदों असीं परमात्मा दे सेवक दी गल करदे हैं ते परमात्मा दे सेवक दे गुण जिहड़े ने उह बाणी दे विच सानूं दसेगे उहनां दा जीवन किदां दा होणा चाहीदा, उत्थे सानूं समझाया गया है कि अकल्ले बाहरी पहरावे बाहरी देख नूं परमात्मा दे सेवक दा रूप नहीं देना। जिथे बाहरी पहरावा ही उहदा बाहरी देखिया उत्थे अंदर दी कमाई भी जिहड़ी है सुरत दी कमाई भी होनी चाहीदी है। क्योंकि जदों साडी सुरत पवित्र होवे ते बाहर तन ते भावें गुरबाणी दे बचन अनुसार गोदड़ी भी होवे साडे तन ते, असीं उत्थे जिहड़ा है कोई आम जिहा पहरावा भी पहन के ते अपने जीवन नूं उचेरा कर सकते हैं। जे साडी अंदरों सुरत मैली है ते गुरबाणी दे बचन ने कि भावें रेशम दे सरूपे मिल जाण, रेशम दा पहरावा मिल जावे, वह परमात्मा दे दर ते जिहड़ा है वह परवान नहीं। उत्थे भावें पाटी हुई कंबली भी तन दे उपर है, अगर उहदी सुरत परमात्मा दे नाम दे नाल जुड़ी है ते वह परमात्मा दे दर ते परवान है। जदों असीं बाणी दे बेअंत प्रमाण पढ़ने, चाहे भगत बाणी दे विच्चों पढ़ीए, चाहे गुरु साहिबान दे बचन असीं पढ़ते हैं, इस गल ते सारिआं दी एक ही सहमति, एक ही विचार है कि परमात्मा दे दर ते परवान होण दे वास्ते साडी सुरत दा पवित्र होना जरूरी है। आपां कई वारी देखते हैं कि
ਪਰਮਾਤਮਾ ਦੇ ਦਰ ਗੁਰੂ ਦੇ ਦਰ 'ਤੇ ਪ੍ਰਵਾਨ ਹੋਣ ਵਾਸਤੇ ਬਾਹਰੋਂ ਤਾਂ ਅਸੀਂ ਬੜੀ ਪਵਿੱਤਰਤਾ ਰੱਖਦੇ ਹਾਂ, ਬਾਹਰੋਂ ਸੁਚਮਤਾਈ ਰੱਖਦੇ ਹਾਂ, ਸਰੀਰ ਨੂੰ ਸਾਫ਼ ਸੁਥਰਾ ਰੱਖਦੇ ਹਾਂ, ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਵੀ ਧਾਰਨ ਕਰਦੇ ਹਾਂ, ਕੋਈ ਮਾੜੀ ਗੱਲ ਨਹੀਂ ਹੈ। ਸਰੀਰ ਨੂੰ ਸਵੱਛ ਰੱਖਣਾ, ਸਾਫ਼ ਰੱਖਣਾ, ਇਹਦਾ ਖਿਆਲ ਰੱਖਣਾ ਹੀ ਸਾਡਾ ਫਰਜ਼ ਬਣਦਾ ਹੈ। ਪਰ ਇਹਦੇ ਨਾਲ ਨਾਲ ਜਿਹੜੀ ਪਰਮਾਤਮਾ ਦੇ ਦਰ 'ਤੇ ਖੇਡ ਚੱਲਣੀ, ਉੱਥੇ ਸੁਰਤ ਵੀ ਸਾਡੀ ਪਵਿੱਤਰ ਹੋਵੇਗੀ। ਫਿਰ ਜਿਹਨੂੰ ਆਪਾਂ ਬਾਣੀ ਅਤੇ ਬਾਣੀ ਦੀ ਗੱਲ ਕਰਦੇ ਹਾਂ, ਦੋਨੋਂ ਚੀਜ਼ਾਂ, ਦੋਨੋਂ ਹੀ ਸਿਧਾਂਤ ਸਾਡੇ ਅੰਦਰ ਹੈ। ਬਾਣੀ ਦੀ ਵਿਚਾਰ ਵੀ ਸਾਡੇ ਅੰਦਰ ਹੈ ਅਤੇ ਪਹਿਰਾਵਾ ਵੀ ਸਾਡਾ ਬਾਹਰ ਪੂਰਾ ਹੈ। ਅਤੇ ਫਿਰ ਉਹਨੂੰ ਇਹੋ ਜਿਹਾ ਉਹਦਾ ਜੀਵਨ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਕਹਿੰਦੇ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਅਤੇ ਦੂਜੇ ਪਾਸੇ ਬਾਣੀ ਵਿੱਚ ਇਹ ਵੀ ਸਮਝਾਇਆ ਕਿ ਜੇ ਅਸੀਂ ਇਕੱਲਾ ਮਨ ਨੂੰ ਨਹੀਂ ਪਵਿੱਤਰ ਕੀਤਾ, ਤਨ ਦੇ ਉੱਪਰ ਹੀ ਜ਼ੋਰ ਦਈ ਗਏ, ਤਨ ਨੂੰ ਅਸੀਂ ਅਠਾਠਾਂ ਤੀਰਥਾਂ ਦਾ ਇਸ਼ਨਾਨ ਵੀ ਕਰਾ ਲਿਆ, ਬਾਹਰੋਂ ਧਾਰਮਿਕ ਪਹਿਰਾਵੇ ਵੀ ਬਣਾ ਲਏ, ਆਪਾਂ ਰਟਣ ਵੀ ਧਾਰਮਿਕ ਸਥਾਨਾਂ ਦਾ ਕਰ ਲਿਆ, ਯਾਤਰਾਵਾਂ ਵੀ ਕਰ ਲਈਆਂ, ਪਰ ਜੇ ਸਾਡੀ ਸੁਰਤ ਨਾਮ ਰੰਗ ਦੇ ਵਿੱਚ ਨਹੀਂ ਹੈ, ਅਤੇ ਗੁਰਦੇਵ ਜੀ ਕਹਿੰਦੇ ਸਾਡਾ ਬਾਹਰੋਂ ਸਵਾਰਿਆ ਹੋਇਆ ਤਨ ਜਿਹੜਾ, ਉਹ ਵੀ ਸਾਡਾ ਬਹੁਤਾ ਕੋਈ ਜੀਵਨ ਵਿੱਚ ਲਾਭ ਨਹੀਂ ਦਿੰਦਾ। ਅਸੀਂ ਜਦੋਂ ਬਚਨ ਪੜ੍ਹਦੇ ਹਾਂ ਨਾ ਜੀ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਸਤਿਗੁਰੂ ਜੀ ਨੇ ਸਪਸ਼ਟ ਦੱਸਿਆ ਉੱਥੇ ਕਿ ਭਾਈ ਜਿੱਥੇ ਤਨ ਨੂੰ ਧੋਣ ਦੀ ਜ਼ਰੂਰਤ ਅਸੀਂ ਸਮਝਦੇ ਹਾਂ, ਉੱਥੇ ਮਨ ਨੂੰ ਧੋਣਾ ਵੀ ਸਾਡੇ ਵਾਸਤੇ ਜ਼ਰੂਰੀ ਹੈ। ਅਤੇ ਜਿਨ੍ਹਾਂ ਨੇ ਮਨ ਨੂੰ ਧੋ ਲਿਆ ਇਹ ਨਾਮ ਰੰਗ ਦੇ ਨਾਲ, ਉਹੀ ਫਿਰ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਉਹਨਾਂ ਨੂੰ ਫਿਰ ਬਾਹਰੋਂ ਆਪਣੇ ਤਨ ਦੇ ਨਾਲੋਂ ਮਨ ਦਾ ਜ਼ਿਆਦਾ ਖਿਆਲ ਰਹਿੰਦਾ ਹੈ, ਕਿਉਂਕਿ ਮਨ ਦੀ ਖੇਡ ਹੀ ਪਰਮਾਤਮਾ ਦੇ ਦਰ 'ਤੇ ਚੱਲਦੀ ਹੈ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਵੀ, ਅਤੇ ਸਤਿਗੁਰੂ ਜੀ ਸਮਝਾਉਂਦੇ ਮਨ ਜੀਤੈ ਜਗ ਜੀਤ, ਫਿਰ ਦੂਜੇ ਪਾਸੇ ਜਦੋਂ ਸੂਰਮੇ ਦੀ ਗੱਲ ਆਉਂਦੀ ਹੈ ਅਤੇ ਸੂਰਮੇ ਨੂੰ ਵੀ ਜਦੋਂ ਉਹਦਾ ਜੀਵਨ ਪੜ੍ਹਦੇ ਹਾਂ, ਇਕੱਲਾ ਮੈਦਾਨੇ ਜੰਗ ਵਿੱਚ ਜੂਝਣਾ, ਮੈਦਾਨੇ ਜੰਗ ਵਿੱਚ ਸ਼ਹੀਦ ਹੋਣਾ, ਉਹਦੇ ਵਾਸਤੇ ਜਿੱਥੇ ਸੂਰਮਾ ਸ਼ਬਦ ਹੈ ਉੱਥੇ ਨਾਮ ਰੰਗ ਵਿੱਚ ਰੰਗੇ ਹੋਏ ਵਾਸਤੇ ਵੀ ਬਾਣੀ ਦੇ ਵਿੱਚ ਸੂਰਮਾ ਸ਼ਬਦ ਵਰਤਿਆ, ਕਿਉਂਕਿ ਜਿਹੜਾ ਗੁਰਮੁਖ, ਜਿਹਦੇ ਗੁਰਮੁਖ ਦੇ ਜੀਵਨ ਨੂੰ ਦੇਖ ਕੇ ਦੂਜੇ ਨੇ ਗੁਰਮੁਖ ਬਣਨਾ ਹੈ, ਅਤੇ ਉਹਦੇ ਵਾਸਤੇ ਉਹ ਗੁਰੂ ਦੇ ਸਿੱਖ ਦਾ ਜੀਵਨ ਬਹੁਤ ਉਚੇਰਾ ਹੋਣਾ ਚਾਹੀਦਾ ਹੈ। ਆਪਾਂ ਬੇਅੰਤ ਉਦਾਹਰਨਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਈਵਨ ਕਿ ਆਪਾਂ ਕੁਝ ਦਿਨ ਪਹਿਲਾਂ ਜਦੋਂ ਗੁਰੂ ਅੰਗਦ ਸਾਹਿਬ ਅਤੇ ਬਾਬਾ ਅਮਰਦਾਸ, ਗੁਰੂ ਅਮਰਦਾਸ ਜੀ ਦੇ ਜੀਵਨ ਦੇ ਬਚਨ ਸਾਂਝੇ ਕੀਤੇ ਸੀ, ਅਤੇ ਉੱਥੇ ਵੀ ਆਪਾਂ ਇਹੀ ਗੱਲ ਸਾਂਝੀ ਕੀਤੀ ਕਿ ਦੇਖੋ ਜਿਸ ਦਿਨ ਗੁਰੂ ਅੰਗਦ ਸਾਹਿਬ ਜੀ ਦੇ ਘਰ ਦੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੋਝੀ ਹੁੰਦੀ ਹੈ, ਜਾਂ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਦੇ ਰੂਪ ਅੰਦਰ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਵਡਿਆਈ ਪਤਾ ਲੱਗਦਾ ਹੈ, ਅਤੇ ਉਹ ਗੁਰਮੁਖ ਜੀਵਨ ਤੋਂ ਹੀ ਉਹਨਾਂ ਨੂੰ ਵਡਿਆਈ ਦੇ ਪਤਾ ਲੱਗਦਾ ਹੈ। ਆਪਾਂ ਜਦੋਂ ਬਚਨ ਪੜ੍ਹਦੇ ਨਾ, ਭਾਈ ਲਹਿਣਾ ਜੀ ਨੂੰ ਭਾਈ ਜੋਧ ਜੀ ਦੇ ਜੀਵਨ ਵਿੱਚੋਂ ਚੰਗਿਆਈਆਂ ਦਿਖੀਆਂ, ਉਹਨਾਂ ਦੇ ਬਾਣੀ ਪੜ੍ਹਨਾ, ਉਹਨਾਂ ਦੇ ਜੀਵਨ ਦਾ ਵਿਵਹਾਰ ਦੇਖਣਾ, ਉਹਨਾਂ ਦੇ ਜੀਵਨ ਦੇ ਚੰਗੇ ਗੁਣ ਦੇਖੇ ਭਾਈ ਜੋਧ ਜੀ ਦੇ, ਅਤੇ ਭਾਈ ਲਹਿਣਾ ਜੀ ਦਾ ਮਨ ਵੀ ਕੀਤਾ ਕਿ ਮੈਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸੇਵਕ ਬਣ ਜਾਵਾਂ। ਇਸੇ ਤਰ੍ਹਾਂ ਹੀ ਬੀਬੀ ਅਮਰੋ ਜੀ ਦੇ ਕੋਲੋਂ ਜਦੋਂ ਬਾਣੀ ਸੁਣੀ, ਉਹਨਾਂ ਦੇ ਜੀਵਨ ਨੂੰ ਤੱਕਿਆ ਬਾਬਾ ਅਮਰਦਾਸ ਜੀ ਨੇ, ਅਤੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਮੇਰਾ ਵੀ ਜੀਵਨ ਗੁਰੂ ਹੁਕਮਾਂ ਦੇ ਅਨੁਸਾਰ ਹੀ ਇਸ ਬੱਚੀ ਵਰਗਾ ਹੋਣਾ ਚਾਹੀਦਾ ਹੈ। ਅਤੇ ਉਸ ਦਿਨ ਫਿਰ ਕਹਿਣ ਲੱਗੇ, ਬੱਚੀਏ ਮੈਨੂੰ ਵੀ ਆਪਣੇ ਗੁਰੂ ਪਿਤਾ ਦੇ ਨਾਲ ਮਿਲਾ ਦੇ, ਮੇਰਾ ਵੀ ਇਸ ਸੰਸਾਰ ਵਿੱਚ ਇਹ ਜ਼ਰਜਰਾ ਬੇੜਾ ਜਿਹੜਾ ਇਹ ਡੁੱਬਣ ਦੇ ਕਿਨਾਰੇ 'ਤੇ ਹੈ, ਕਿਉਂਕਿ ਬਜ਼ੁਰਗੀ ਦੇ ਵਿੱਚ ਨੇ, 62 ਸਾਲ ਦੀ ਉਮਰ ਹੋ ਗਈ ਹੈ, ਲੰਮੇਰੀ ਉਮਰ ਹੋ ਜਾਂਦੀ ਹੈ, ਜਿਹਨੂੰ ਬਾਬਾ ਫਰੀਦ ਜੀ ਸਮਝਾਉਂਦੇ ਅੱਗੋਂ ਨੇੜਾ ਆਇਆ, ਇਹ ਉਹ ਸਟੇਜ ਆ ਜਾਂਦੀ ਹੈ ਬਜ਼ੁਰਗੀ ਦੇ ਵਿੱਚ 62 ਸਾਲ ਦੀ ਉਮਰ ਵਿੱਚ ਜਾ ਕੇ, ਕਿ ਪਤਾ ਹੀ ਨਹੀਂ ਹੁਣ ਅੱਗੇ ਕਿੰਨੀ ਕੁ ਜ਼ਿੰਦਗੀ। ਵੈਸੇ ਤਾਂ ਕਿਸੇ ਨੂੰ ਵੀ ਨਹੀਂ ਪਤਾ, ਨਾ ਤਾਂ ਇਹ ਬੱਚੇ ਨੂੰ ਪਤਾ ਹੈ ਨਾ ਜਵਾਨ ਨੂੰ ਪਤਾ ਹੈ ਕਿ ਇਹ ਸਵਾਸ ਕਿੰਨੀ ਕੁ ਸਾਡੀ ਖੇਡ ਹੋਰ ਹੈ, ਪਰ ਬਜ਼ੁਰਗੀ ਵਿੱਚ ਬੰਦਾ ਫਿਰ
ਇਹ ਦੋ ਸਟੇਜਾਂ ਲੰਘਣ ਤੋਂ ਬਾਅਦ ਦੇ ਵਿੱਚ ਸਮਝ ਜਾਂਦਾ ਵੀ ਹੁਣ ਬਚਪਨ ਵੀ ਗਿਆ, ਜਵਾਨੀ ਵੀ ਗਈ, ਹੁਣ ਤੇ ਜਿਵੇਂ ਬਾਬਾ ਫਰੀ ਭਗਤ ਕਬੀਰ ਜੀ ਬਚਨ ਪੜ੍ਹਦੇ ਨਾ, ਕਹਿੰਦੇ ਨਾ ਭਵਰ ਗਏ ਬਗ ਬੈਠੇ ਆਏ, ਉਹਨਾਂ ਦੇ ਬੜੇ ਪਿਆਰੇ ਬਚਨ ਨੇ ਭਗਤ ਕਬੀਰ ਜੀ ਦੇ। ਉੱਥੇ ਕਹਿਣ ਲੱਗੇ ਕਿ ਵਾਹਿਗੁਰੂ ਜੀ, ਹਾਲਾਂਕਿ ਭਗਤ ਕਬੀਰ ਜੀ ਦੀ ਆਪਣੀ ਜੀਵਨ ਦੀ ਹਾਲਤ ਨਹੀਂ ਆ, ਉਹਨਾਂ ਦਾ ਜੀਵਨ ਤਾਂ ਬਹੁਤ ਉਚੇਰਾ ਸੀ। ਉਹਨਾਂ ਸਾਨੂੰ ਸਮਝਾਉਣ ਦੇ ਵਾਸਤੇ ਕਿ ਇੱਕ ਬਜ਼ੁਰਗੀ ਦੇ ਵਿੱਚ ਮਨੁੱਖ ਜਦੋਂ ਰੱਬ ਦੇ ਦਰ 'ਤੇ ਅਰਦਾਸ ਕਰਦਾ ਹੈ ਤਾਂ ਕਿਵੇਂ ਦੀ ਅਰਦਾਸ ਕਰਦਾ ਹੈ, ਅਤੇ ਪਰਮਾਤਮਾ ਦੇ ਦਰ 'ਤੇ ਉਹ ਸੇਵਕ ਬਜ਼ੁਰਗੀ ਵਿੱਚ ਕਹਿੰਦਾ ਭਵਰ ਗਏ ਬਗ ਬੈਠੇ ਆਏ, ਵਾਹਿਗੁਰੂ ਜੀ ਜਿਹੜੇ ਭਵਰਿਆਂ ਵਰਗੇ ਕਾਲੇ ਕੇਸ ਸਨ ਮੇਰੇ ਤਨ ਦੇ, ਇਹ ਹੁਣ ਬਗਲਿਆਂ ਵਰਗੇ ਚਿੱਟੇ ਹੋ ਗਏ ਨੇ ਕੇਸ, ਜਿਹੜੇ ਵਡੇਪੇ ਦੇ ਵਿੱਚ ਆ ਗਏ ਹੁਣ ਮੈਂ। ਭਵਰ ਗਏ ਬਗ ਬੈਠੇ ਆਏ, ਹੁਣ ਤਾਂ ਮੇਰੀ ਇਹ ਹਾਲਤ ਹੋ ਗਈ ਕਾਚਾ ਕਰਵੈ ਰਹੇ ਨਾ ਪਾਣੀ, ਕਿ ਜਿਵੇਂ ਮਿੱਟੀ ਦਾ ਕੱਚੇ ਘੜੇ ਦੇ ਵਿੱਚ ਪਾਣੀ ਰੱਖਿਆ ਜਾਵੇ ਉਹਦੀ ਕੋਈ ਬੁਨਿਆਦ ਨਹੀਂ ਹੁੰਦੀ, ਬਹੁਤਾ ਚਿਰ ਨਹੀਂ ਉਹ ਘੜਾ ਜਿਹੜਾ ਉਹ ਚੱਲਦਾ, ਕਿਉਂਕਿ ਮਿੱਟੀ ਦਾ ਘੜਾ ਉੱਤੋਂ ਹੈ ਵੀ ਕੱਚਾ, ਅਤੇ ਉਹਨੂੰ ਗਲਦਿਆਂ ਉਹਨੂੰ ਟੁੱਟਦਿਆਂ ਕੋਈ ਸਮਾਂ ਥੋੜ੍ਹੀ ਲੱਗਦਾ ਹੈ। ਇੱਦਾਂ ਹੀ ਇਹ ਸਰੀਰ ਵੀ ਜਿਹਦਾ ਮਨੁੱਖ ਬਹੁਤ ਮਾਣ ਕਰਦਾ ਹੈ ਅਤੇ ਇੱਛਾ ਵੀ ਰੱਖਦਾ ਹੈ ਕਿ ਮੈਂ ਜਿਉਂਦਾ ਸੰਸਾਰ ਵਿੱਚ ਜ਼ਿਆਦਾ ਸਮਾਂ ਰਹਾਂ, ਪਰ ਨਾਲ ਫਿਰ ਗੁਰਦੇਵ ਜੀ ਦੱਸਦੇ ਹੈ ਕੱਚੇ ਘੜੇ ਦੇ ਪਾਣੀ ਵਰਗੀ ਕਹਾਣੀ ਬੰਦੇ ਤੇਰੀ, ਉਹ ਘੜਾ ਭਾਵੇਂ ਚੱਲ ਜਾਵੇ ਅਤੇ 50 ਸਾਲ ਵੀ ਚੱਲ ਜਾਵੇ, 100 ਸਾਲ ਵੀ ਚੱਲ ਜਾਵੇ, ਨਾ ਚੱਲੇ ਤਾਂ ਭਾਵੇਂ ਅਗਲੇ ਪਲਾਂ ਦੇ ਵਿੱਚ ਹੀ ਉਹ ਗਲ ਕੇ ਟੁੱਟ ਖਤਮ ਹੋ ਜਾਵੇ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਦੱਸਦੇ ਕਿ ਸਾਡੇ ਜੀਵਨ ਦੀ ਖੇਡ ਵੀ ਇਹ ਆ, ਕਾਚਾ ਕਰਵੈ ਰਹੇ ਨਾ ਪਾਣੀ, ਕੱਚੇ ਘੜੇ ਦੇ ਪਾਣੀ ਵਰਗੀ ਜ਼ਿੰਦਗੀ ਹੈ, ਹੰਸ ਚੱਲਿਆ ਕਾਇਆ ਕੁਮਲਾਣੀ। ਹੁਣ ਵਾਹਿਗੁਰੂ ਜੀ ਹਾਲਤ ਇੱਦਾਂ ਦੀ ਹੋ ਗਈ ਹੈ ਕਿ ਜਿਹੜਾ ਹੰਸ ਰੂਪੀ ਆਤਮਾ ਨਾ ਇਹ ਜਾਣ ਦੀਆਂ ਤਿਆਰੀ ਦੇ ਵਿੱਚ, ਉਡਾਰੀਆਂ ਭਰਨ ਦੇ ਵਿੱਚ ਹੈ, ਇਹਨੇ ਹੁਣ ਆਪਣੀ ਤਿਆਰੀ ਕਰ ਲਈ ਹੈ, ਅਤੇ ਕਾਇਆ ਜਿਹੜੀ ਵਡੇਪੇ ਦੀਆਂ ਝੁਰੜੀਆਂ ਕਰਕੇ ਕਮਲਾਉਂਦੀ ਪਈ ਹੈ। ਹੁਣ ਹੰਸ ਚੱਲਿਆ ਕਾਇਆ ਕੁਮਲਾਣੀ, ਹੁਣ ਉਹੀ ਜਿਹੜੀ ਬਾਬਾ ਫਰੀਦ ਜੀ ਨੇ ਗੱਲ ਕਹੀ ਕਿ ਅੱਗੋਂ ਨੇੜਾ ਆਇਆ, ਅਤੇ ਹੁਣ ਇਹ ਅਵਸਥਾ ਦੇ ਵਿੱਚ ਬਾਬਾ ਅਮਰਦਾਸ ਜੀ ਕਹਿਣ ਲੱਗੇ ਬੱਚੀਏ, ਬਹੁਤ ਜ਼ਿੰਦਗੀ ਦਾ ਸਮਾਂ ਜਿਹੜਾ ਮੇਰਾ ਸਤਿਗੁਰੂ ਦੀ ਲੋਚਾ ਦੇ ਵਿੱਚ ਲੰਘ ਗਿਆ, ਪਰ ਅੱਜ ਮੈਨੂੰ ਉਸ ਦਰ ਦੀ ਤੁਹਾਡੇ ਰਾਹੀਂ ਸੋਝੀ ਪਈ ਹੈ, ਅਤੇ ਮੈਨੂੰ ਬੱਚੀ ਕਿਰਪਾ ਕਰਕੇ ਆਪਣੇ ਉਸ ਗੁਰੂ ਪਿਤਾ ਦੇ ਚਰਨਾਂ ਦੇ ਨਾਲ ਮਿਲਾ ਦੇ। ਅਤੇ ਜਦੋਂ ਲੈ ਕੇ ਗਏ ਨਾ, ਹਾਲਾਂਕਿ ਰਿਸ਼ਤੇਦਾਰੀ ਵਿੱਚ ਕੁੜਮ ਨੇ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਦੇ ਭਰਾ ਨੇ ਬਾਬਾ ਅਮਰਦਾਸ ਜੀ ਵੱਡੇ ਨੇ, ਮਾਨਕ ਚੰਦ ਜੀ ਦੇ ਵੱਡੇ ਭਰਾ ਨੇ, ਅਤੇ ਬਾਬਾ ਜੱਸੂ ਜੀ ਜਿਹੜੇ ਦਮਾਦ ਨੇ ਗੁਰੂ ਅੰਗਦ ਸਾਹਿਬ ਜੀ, ਉਹਨਾਂ ਦੇ ਤਾਇਆ ਜੀ ਲੱਗਦੇ ਨੇ ਗੁਰੂ ਅਮਰਦਾਸ ਜੀ। ਅਤੇ ਹੁਣ ਜਦੋਂ ਉੱਥੇ ਗਏ ਅਤੇ ਬਾਹਰ ਜਾ ਕੇ ਅਤੇ ਕਹਿ ਦਿੱਤਾ ਬੀਬੀ ਅਮਰੋ ਜੀ ਨੂੰ, ਕਹਿਣ ਲੱਗੇ ਬੱਚੀਏ ਹੁਣ ਜਦੋਂ ਰੁਕ ਗਏ ਨਾ, ਤਾਂ ਕਹਿੰਦੇ ਪਿਤਾ ਜੀ ਆਓ ਅੱਗੇ ਵੀ, ਘਰ ਦੇ ਦਰਵਾਜ਼ੇ ਦੇ ਬਾਹਰ ਖੜ ਗਏ, ਕਹਿੰਦੇ ਨਹੀਂ ਹੁਣ ਬੱਚੀਏ ਇੱਥੇ ਮੈਂ ਖੜ੍ਹਾ ਹੋਵਾਂਗਾ, ਅਤੇ ਮੇਰੀ ਬੇਨਤੀ ਆਪਣੇ ਗੁਰੂ ਪਿਤਾ ਨੂੰ, ਮੇਰੇ ਗੁਰੂ ਨੂੰ ਬੇਨਤੀ ਕਰਨੀ ਕਿ ਅਮਰਦਾਸ ਤੁਹਾਡੇ ਚਰਨਾਂ ਦੇ ਵਿੱਚ ਢਹਿਣ ਵਾਸਤੇ ਆਇਆ ਹੈ। ਹੁਣ ਵੇਖੋ ਇੱਕ ਪਾਸੇ ਕੁੜਮਾਚਾਰੀ ਅਤੇ ਲੜਕੇ ਵਾਲੇ ਪਾਸੇ ਤੋਂ ਮਨ ਦੇ ਵਿੱਚ ਇਹ ਕੋਈ ਨਹੀਂ, ਹਿਰਦੇ ਦੇ ਵਿੱਚ ਇਹ ਜਾਣਿਆ ਕਿ ਸਾਡਾ ਸਾਕ ਕੀ ਹੈ, ਉੱਥੇ ਸਿਰਫ ਇੱਕੋ ਸੀ ਵੀ ਮੈਂ ਗੁਰੂ ਦੇ ਲੜ ਲੱਗਣਾ ਹੈ। ਅਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਉਸ ਸਮੇਂ ਜਦੋਂ ਘਰ ਦੇ ਵਿੱਚ ਨੇ, ਅਤੇ ਅੱਜ ਦੇ ਸਮਾਂ 'ਤੇ ਚਲੋ ਕੁਝ ਹੋਰ ਆ, ਬੱਚੀ ਆਪਣੇ ਸਹੁਰੇ ਘਰ ਵਿੱਚ ਇਕੱਲੀ ਵੀ ਚਲੇ ਜਾਵੇ, ਪਤੀ ਨਾਲ ਚਲੀ ਜਾਵੇ, ਬੱਚਿਆਂ ਨਾਲ ਚਲੀ ਜਾਵੇ, ਸਹੁਰੇ ਪਰਿਵਾਰ ਨਾਲ ਚਲੀ ਜਾਵੇ, ਬਹੁਤੀ ਕੋਈ ਨਿੰਦ ਵਿਚਾਰ ਨਹੀਂ, ਪਰ ਉਹਨਾਂ ਸਮਿਆਂ ਵਿੱਚ ਬੱਚੀ ਦਾ ਇਕੱਲਾ ਸਹੁਰੇ ਘਰ ਤੋਂ ਪੇਕੇ ਘਰ ਵਿੱਚ ਜਾਣਾ ਜਿਹੜਾ ਸੀ, ਉਹ ਬੜਾ ਅਸ਼ੁੱਭ ਅਤੇ ਬੜਾ ਇੱਕ ਦਿਲ ਨੂੰ ਟੁੰਬਣ ਵਾਲੀ ਘਟਨਾ ਮੰਨੀ ਜਾਂਦੀ ਸੀ ਕਿ ਸਾਡੀ ਬੱਚੀ ਇਕੱਲੀ ਕਿਉਂ ਆਈ ਹੈ। ਹੁਣ ਜਦੋਂ ਬੀਬੀ ਅਮਰੋ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਤੱਕਿਆ ਹੈ, ਕਹਿਣ ਲੱਗੇ ਬੱਚੀ ਇਕੱਲੀ ਆਏ, ਕਹਿਣ ਲੱਗੇ ਨਹੀਂ ਪਿਤਾ ਜੀ ਮੇਰੇ ਨਾਲ ਕੋਈ ਆਏ ਵੀ ਨਹੀਂ। ਅਤੇ ਕਹਿੰਦੇ ਫਿਰ ਅੰਦਰ ਬੁਲਾਓ ਕੌਣ ਹੈ, ਕਹਿਣ ਲੱਗੇ ਫਿਰ ਬਾਬਾ ਅਮਰਦਾਸ ਜੀ ਵੱਲੋਂ ਦੱਸਿਆ ਕਿ ਉਹ ਹੈ। ਹੁਣ ਗੁਰੂ ਅੰਗਦ ਸਾਹਿਬ ਜੀ ਨੇ ਆਪ ਕੁੜਮ ਦੇ ਬਾਰੇ ਆਉਣਾ ਸੁਣਿਆ ਅਤੇ ਕਹਿੰਦੇ ਬੱਚੀ ਬਾਹਰ ਕਿਉਂ, ਬੀਬੀ ਅਮਰ ਨੂੰ ਕਿਹਾ ਕਿ ਬਾਹਰ ਕਿਉਂ ਖੜਿਆ ਕੀਤਾ, ਉਹਨਾਂ ਨਾਲ ਲੈ ਕੇ ਆਉਣਾ ਸੀ। ਕਹਿਣ ਲੱਗੇ ਪਿਤਾ ਜੀ ਮੈਂ ਬੜੀ ਵਾਰੀ ਬੇਨਤੀ ਕੀਤੀ, ਪਰ ਉਹਨਾਂ ਦੀ ਇੱਕੋ ਹੀ ਵਿਚਾਰ ਸੀ ਉਹਨਾਂ ਦੀ, ਇੱਕ ਹੀ ਕਿ ਮੇਰੀ ਗੁਰੂ ਜੀ ਦੇ ਕੋਲ ਬੇਨਤੀ ਕਰੋ, ਮੈਂ ਗੁਰੂ ਜੀ ਨੂੰ ਮਿਲਣ ਵਾਸਤੇ ਅੱਜ ਰਿਸ਼ਤੇਦਾਰੀ ਦੇ ਤੌਰ 'ਤੇ ਨਹੀਂ, ਅੱਜ ਇੱਕ ਸੇਵਕ ਦੇ ਰੂਪ ਵਿੱਚ ਗੁਰੂ ਦੇ ਦੀਦਾਰ ਕਰਨ ਵਾਸਤੇ ਆਇਆ।
ਤੇ ਗੁਰੂ ਦੀ ਆਗਿਆ ਲੈ ਕੇ ਦਿਓ। ਜੇ ਗੁਰੂ ਜੀ ਆਗਿਆ ਕਰਨਗੇ ਤੇ ਮੈਂ ਅੰਦਰ ਜਾਵਾਂਗਾ, ਨਹੀਂ ਤਾਂ ਓਨਾ ਚਿਰ ਮੈਂ ਉਡੀਕਾਂਗਾ ਇੱਥੇ। ਹੁਣ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗਾ ਹੈ, ਜਲਦੀ ਦੇ ਨਾਲ ਬਾਹਰ ਨਿਕਲਦੇ ਨੇ, ਕੁੜਮ ਸਮਝ ਕੇ ਜਦੋਂ ਗਲੇ ਲਾਉਣ ਲੱਗਦੇ, ਸਤਿਕਾਰ ਕਰਨ ਲੱਗਦੇ ਨੇ, ਤੇ ਬਾਬਾ ਅਮਰਦਾਸ ਜੀ ਜਲਦੀ ਦੇ ਨਾਲ ਚਰਨਾਂ 'ਤੇ ਟੈਪ ਪਏ, ਕਹਿੰਦੇ ਨਹੀਂ ਪਿਤਾ ਜੀ, ਗੁਰੂ ਜੀ ਅੱਜ ਜਿਹੜੀ ਜਗ੍ਹਾ ਮੈਂ ਨਾ ਮੇਰੀ ਉਹ ਤੁਹਾਡੇ ਚਰਨਾਂ ਦੇ ਵਿੱਚ ਹੈ, ਅੱਜ ਮੈਂ ਇੱਥੇ ਹੀ ਠੀਕ ਹੈ। ਉਠਾਇਆ ਬਾਹਾਂ ਤੋਂ ਫੜ ਕੇ ਛਾਤੀ ਦੇ ਨਾਲ ਲਾਇਆ ਅਤੇ ਕਹਿਣ ਲੱਗੇ, ਅੱਜ ਮੈਂ ਕੋਈ ਰਿਸ਼ਤੇਦਾਰੀ ਦੇ ਸਬੱਬ ਦੇ ਨਾਲ ਨਹੀਂ ਇੱਥੇ ਆਇਆ, ਅੱਜ ਮੈਂ ਤੁਹਾਡੀ ਬੱਚੀ ਨੂੰ ਬੇਨਤੀ ਕਰਕੇ ਅੱਜ ਗੁਰੂ ਵਾਲਾ ਬਣਨ ਦੇ ਵਾਸਤੇ ਆਇਆ, ਅਤੇ ਕਿਰਪਾ ਕਰੋ ਇਹ ਗੁਰਸਿੱਖੀ ਦੀ ਦਾਤ ਮੇਰੀ ਝੋਲੀ ਦੇ ਵਿੱਚ ਵੀ ਪਾ ਦੇਵੋ। ਅਤੇ ਫਿਰ ਉਸ ਦਿਨ ਤੋਂ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਤਕਰੀਬਨ 12 ਸਾਲ ਉਹਨਾਂ ਘਾਲ ਕਮਾਈ ਕੀਤੀ। ਕਹਿਣ ਦਾ ਭਾਵ ਸੀ ਕਿ ਬੀਬੀ ਅਮਰੋ ਜੀ ਦਾ ਜੀਵਨ ਇਹੋ ਜਿਹਾ ਪਹਿਰਾਵਾ, ਇਹੋ ਜਿਹਾ ਜੀਵਨ ਕਿ ਉਹਦੇ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਆਵਾਜ਼ ਜਦੋਂ ਆਈ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਪਰ ਇੰਨਾ ਅਸਰ ਕੀਤਾ, ਕਿਉਂਕਿ ਔਰਤ ਹੋਵੇ ਮਰਦ ਹੋਵੇ ਉਹ ਗੁਰੂ ਨਾਲ ਪਿਆਰ ਕਰਨ ਵਾਲਾ ਗੁਰਮੁਖ ਹੀ ਗਿਣਿਆ ਜਾਣਾ ਹੈ। ਗੁਰਮੁਖ ਦੇ ਸੇਵਕ ਦੇ ਜੀਵਨ ਦੇ ਵਿੱਚੋਂ ਇੰਨੀਆਂ ਜਿਹੜੀ ਖੂਬੀਆਂ ਮਿਲਦੀਆਂ ਨੇ। ਫਿਰ ਜੇ ਆਪਾਂ ਸੇਵਕਾਂ ਤੋਂ ਸੇਵਕਾਂ ਦੀ ਗੱਲ ਕਰੀਏ ਤਾਂ ਅਨੇਕਾਂ ਹੀ ਸਾਨੂੰ ਉਦਾਹਰਨਾਂ ਮਿਲਦੀਆਂ ਨੇ, ਜਿਵੇਂ ਬਾਬਾ ਬਿਧੀ ਚੰਦ ਜੀ ਦੀ ਗੱਲ ਕੀਤੀ, ਭਾਈ ਅਦਰੀਆ ਜੀ ਦੇ ਰਾਹੀਂ ਉਹ ਗੁਰੂ ਘਰ ਵਿੱਚ ਜੁੜਦੇ ਨੇ। ਫਿਰ ਇਸੇ ਤਰ੍ਹਾਂ ਹੀ ਭਾਈ ਮਨਸੁੱਖ ਜੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਸੇਵਕ ਨੇ, ਉਹਨਾਂ ਦਾ ਝੁਕਾਅ ਜਿਹੜਾ ਸੀ ਉਹ ਇੱਕ ਗੁਰੂ ਦੇ ਸਿੱਖ ਦੇ ਰਾਹੀਂ ਬਣਿਆ, ਕਿਉਂਕਿ ਜਦੋਂ ਭਾਈ ਭਗੀਰਥ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਭਾਈ ਮਨਸੁੱਖ ਜੀ ਦੇ ਪਾਸ ਭੇਜਦੇ ਨੇ ਕੁਝ ਵਣਜ ਵਿਹਾਰ ਦੇ ਸੰਬੰਧ ਦੇ ਅੰਦਰ, ਅਤੇ ਭਾਈ ਭਗੀਰਥ ਜੀ ਦਾ ਜਦੋਂ ਜੀਵਨ ਤੱਕ ਦੇ ਭਾਈ ਮਨਸੁੱਖ ਜੀ, ਅਤੇ ਮਨ ਦੇ ਵਿੱਚ ਇਹ ਵਿਚਾਰ ਆਉਂਦੀ ਹੈ ਕਿ ਇਹ ਗੁਰੂ ਦੇ ਸੇਵਕ ਦਾ ਜੀਵਨ ਏਡਾ ਉੱਚਾ ਹੈ ਅਤੇ ਮੇਰਾ ਵੀ ਜੀਵਨ ਇੱਦਾਂ ਦਾ ਹੋਣਾ ਚਾਹੀਦਾ ਹੈ। ਅਤੇ ਫਿਰ ਉਸ ਵੇਲੇ ਵੇਖੋ ਜਦੋਂ ਉਹਨੇ ਕਿਹਾ ਸੀ ਨਾ ਮੇਰਾ ਜੀਵਨ ਵੀ ਇੱਦਾਂ ਦਾ ਬਣ ਜਾਵੇ, ਅਤੇ ਭਾਈ ਭਗੀਰਥ ਜੀ ਕਹਿਣ ਲੱਗੇ ਫਿਰ ਤੁਹਾਨੂੰ ਮੇਰੇ ਗੁਰੂ ਦੇ ਕੋਲ ਜਾਣਾ ਪਵੇਗਾ, ਗੁਰੂ ਨੂੰ ਮਿਲਣਾ ਪਵੇਗਾ, ਇਹ ਤਾਕਤ ਇਹ ਬਰਕਤ ਇਹ ਰਹਿਮਤ ਗੁਰੂ ਦੇ ਕੋਲ ਹੈ। ਇਹੋ ਜਿਹਾ ਉਹ ਜੀਵਨ ਅਸੀਂ ਉਚਾਰ ਖੜ੍ਹਾ ਕਰ ਸਕੀਏ ਕਿਸੇ ਦਾ, ਇਹ ਸਾਡੇ ਵਿੱਚ ਤਾਕਤ ਨਹੀਂ ਹੈ, ਅਸੀਂ ਆਪ ਉਸ ਦਰ ਦੇ ਸਵਾਲੀ ਬਣ ਕੇ ਉੱਥੋਂ ਇਹ ਗੁਣ ਲੈ ਰਹੇ ਹਾਂ। ਫਿਰ ਭਾਈ ਮਨਸੁੱਖ ਦੇ ਨਾਲ ਦੇਖੋ ਜਦੋਂ ਨਾਤਾ ਜੁੜਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ, ਅਤੇ ਫਿਰ ਜਨਮ ਸਾਖੀ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ, ਭਾਈ ਮਨਸੁੱਖ 3 ਬਰਸ ਬਾਬੇ ਕੋਲ ਰਹਿਆ, ਬਾਬੇ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਜੀ, ਇਹ ਜਨਮ ਸਾਖੀ ਦੇ ਬੋਲ ਨੇ ਕਿ ਭਾਈ ਮਨਸੁੱਖ 3 ਬਰਸ ਬਾਬੇ ਕੋਲ ਰਹਿਆ, ਫਿਰ ਬਾਬੇ ਵਿੱਦਿਆ ਕੀਤਾ, 3 ਵੀ ਬਾਣੀ ਬਹੁਤ ਲਿਖਿਆ, ਸੂ ਪੋਥੀਆਂ ਲਿਖ ਲੀਤੀਆਂ ਉਸ, ਇਹਦਾ ਭਾਵ ਇਹ ਹੈ ਕਿ 3 ਸਾਲ ਇਤਿਹਾਸ ਕਹਿੰਦਾ ਕਿ ਭਾਈ ਮਨਸੁੱਖ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰਹਿੰਦੇ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ, ਅਤੇ ਉੱਥੇ ਹੀ ਫਿਰ ਵਿੱਦਿਆ ਪੜ੍ਹਦੇ ਨੇ ਗੁਰਬਾਣੀ ਦੇ ਜਾਪ ਜਾਂ ਹੋਰ ਵਿੱਦਿਆ, ਅਤੇ ਕਹਿੰਦੇ ਲਿਖਾਈ ਬੜੀ ਸੋਹਣੀ ਸੀ ਭਾਈ ਮਨਸੁੱਖ ਦੀ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਪੋਥੀ ਸਾਹਿਬ ਲਿਖਣ ਦੀ ਆ ਬਾਣੀ ਦੇ ਪੋਥੀ ਸਾਹਿਬ ਲਿਖਣ ਦੀ ਸੇਵਾ ਦਿੱਤੀ, ਅਤੇ ਕਹਿੰਦੇ ਪੋਥੀਆਂ ਲਿਖ ਲੀਤੀਆਂ ਉਸ। ਇਸ ਤਰ੍ਹਾਂ ਭਾਈ ਮਨਸੁੱਖ ਜੀ ਭਾਈ ਭਗੀਰਥ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜੁੜਦੇ ਨੇ, ਕਿਉਂਕਿ ਇਹ ਵਿਸਾਖੀਆਂ ਦੀ ਸਾਂਝ ਮੈਂ ਇਸ ਕਰਕੇ ਪਾ ਰਿਹਾ ਕਿ ਗੁਰੂ ਦੇ ਸਿੱਖ ਦਾ ਜੀਵਨ ਕਿੱਡਾ ਉੱਚਾ ਹੈ। ਭਾਈ ਗੁਰਦਾਸ ਜੀ ਅੱਜ ਦੀ ਵਾਰਾਂ ਦੇ ਆਪਣੀ ਉਸ ਰਚਨਾ ਵਿੱਚ ਦੱਸਦੇ ਨੇ ਕਿ ਗੁਰਸਿੱਖੋਂ ਗੁਰਸਿੱਖ ਹੈ ਪੀਰ ਪੀਰੋਂ ਕੋਈ, ਕਹਿੰਦੇ ਗੁਰੂ ਦੇ ਸਿੱਖ ਤੋਂ ਤਾਂ ਅਨੇਕਾਂ ਸਿੱਖ ਅੱਗੇ ਤਿਆਰ ਹੋ ਜਾਂਦੇ ਨੇ, ਪਰ ਜਿਹੜੇ ਦੁਨੀਆਂ ਵਿੱਚ ਆਪਣੇ ਆਪ ਨੂੰ ਹੋਰ ਪੀਰ ਅਖਵਾਉਂਦੇ ਨੇ ਉਹਨਾਂ ਵਿੱਚੋਂ ਬਹੁਤ ਘੱਟ ਹੈ ਕਿ ਕਿਸੇ ਪੀਰ ਦੇ ਕੋਲੋਂ ਵੀ ਕੋਈ ਪੀਰ ਵੱਡਾ ਬਣ ਗਿਆ ਹੋਵੇ। ਚੇਲੇ ਤਾਂ ਬਹੁਤ ਬੜੇ ਹੋਣਗੇ ਉਹਨਾਂ ਨੂੰ ਜਲ ਪਾਣੀ ਛਕਾਉਣ ਵਾਲੇ, ਉਹਨਾਂ ਦੀ ਜੀ ਹਜ਼ੂਰੀ ਕਰਨ ਵਾਲੇ, ਪਰ ਪੀਰਾਂ ਦੇ ਕੋਲ ਵੀ ਉਹ ਤਾਕਤ ਨਹੀਂ ਹੈ ਕਿ ਉਹ ਆਪਣੇ ਵਰਗੇ ਪੀਰ ਜਿਹੜੇ ਉਹ ਖੜ੍ਹੇ ਕਰ ਸਕਣ, ਪਰ ਗੁਰੂ ਦੇ ਸਿੱਖ ਦੇ ਕੋਲ ਏਡਾ ਜੀਵਨ ਉਹਦਾ ਉਚੇਰਾ ਹੈ ਕਿ ਉਹ ਅਨੇਕਾਂ ਹੀ ਸਿੱਖਾਂ ਨੂੰ ਹੋਰ ਵੀ ਇਸ ਰਸਤੇ ਦੇ ਉੱਪਰ ਜੀਵਾਂ ਨੂੰ ਗੁਰੂ ਸਿੱਖੀ ਦੇ ਮਾਰਗ ਦੇ ਉੱਪਰ ਚਲਾ ਸਕਦਾ ਹੈ। ਹੁਣ ਵੇਖੋ ਭਾਈ ਮਨਸੁੱਖ ਜੀ ਜਦੋਂ ਜਾਂਦੇ ਨੇ, ਅਤੇ ਭਾਈ ਮਨਸੁੱਖ ਜੀ ਕੋਈ ਦੁਨੀਆਂ ਦੇ ਵਿੱਚ ਕੋਈ ਗਰੀਬ ਨਹੀਂ ਸੀ,
ਜਹਾਜ਼ਾਂ ਦੇ ਬੇੜਿਆਂ ਦੇ ਰਾਹੀਂ ਵਪਾਰ ਚੱਲਦਾ ਸੀ ਦੂਜੇ ਦੇਸ਼ਾਂ ਦੇ ਵਿੱਚ। ਹੁਣ ਸਿਗਲਾ ਦੀਪ ਜਿਹਨੂੰ ਅੱਜ ਕੱਲ੍ਹ ਸ਼੍ਰੀ ਲੰਕਾ ਆਪਾਂ ਕਹਿੰਦੇ ਹਾਂ, ਉਸ ਦੇਸ਼ ਦੇ ਵਿੱਚ ਜਾਂਦੇ ਨੇ ਵਪਾਰ ਕਰਦੇ, ਅਤੇ ਉੱਥੇ ਫਿਰ ਮਿਲਾਪ ਹੁੰਦਾ ਹੈ ਰਾਜਾ ਸ਼ਿਵਨਾਭ ਦੇ ਨਾਲ, ਜਿਹੜਾ ਉਦੋਂ ਸ਼੍ਰੀ ਲੰਕਾ ਦਾ ਰਾਜਾ ਸੀ ਸਗਲਾ ਦੀਪ ਦਾ। ਉਹ ਹੁਣ ਭਾਈ ਮਨਸੁੱਖ ਜੀ ਦੇ ਜੀਵਨ ਨੂੰ ਦੇਖਦਾ ਹੈ, ਉਹਨੂੰ ਵੀ ਹੁਣ ਭਾਈ ਮਨਸੁੱਖ ਜੀ ਦਾ ਜੀਵਨ ਬੜਾ ਪਿਆਰਾ ਲੱਗਾ, ਅਤੇ ਭਾਈ ਮਨਸੁੱਖ ਜੀ ਦੇ ਰਾਹੀਂ ਕਹਿੰਦਾ ਹੈ ਕਿ ਭਾਈ ਮੇਰਾ ਵੀ ਜੀਵਨ ਇੱਦਾਂ ਦਾ ਬਣਾ ਦੇਵੋ। ਉਹਨਾਂ ਵੀ ਇੱਕੋ ਹੀ ਗੱਲ ਕਹੀ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬਰਕਤ ਹੈ, ਉਹੀ ਇਹੋ ਜਿਹਾ ਜੀਵਨ ਦੇ ਸਕਦੇ ਨੇ, ਤੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਭਵਰਾ ਬਣਨਾ ਪਵੇਗਾ। ਕਹਿਣ ਲੱਗੇ ਵੀ ਫਿਰ ਮੈਂ ਮਿਲਾਂਗਾ ਕਿੱਥੇ ਜਾ ਕੇ, ਉਹਨਾਂ ਨੂੰ ਕੋਈ ਥਾਉ ਪਤਾ ਕੋਈ ਟਿਕਾਣਾ ਹੋਵੇ ਉਹਨਾਂ ਦਾ। ਅਤੇ ਉਸ ਵੇਲੇ ਭਾਈ ਮਨਸੁੱਖ ਨੇ ਕਿਹਾ ਸੀ ਕਿਤੇ ਜਾਣ ਦੀ ਲੋੜ ਨਹੀਂ, ਮੇਰਾ ਗੁਰੂ ਤਾਂ ਇੰਨਾ ਦਿਆਲਤਾ ਵਾਲਾ, ਇੰਨਾ ਪਿਆਰ ਕਰਨ ਵਾਲਾ ਏ, ਜਿੱਥੇ ਜਿੱਥੇ ਵੀ ਕੋਈ ਜਾਣਦਾ ਏ, ਜਿੱਥੇ ਜਿੱਥੇ ਵੀ ਕੋਈ ਯਾਦ ਕਰਦਾ ਏ ਗੁਰੂ ਨਾਨਕ ਸਾਹਿਬ ਜੀ, ਉੱਥੇ ਆਪ ਮਿਲਦੇ ਨੇ ਉਹਨਾਂ ਨੂੰ ਜਾ ਕੇ, ਮੇਰਾ ਬਾਬਾ ਬੜਿਆਂ ਨੂੰ ਤਾਰਦਾ ਏ ਜਾ ਕੇ। ਅਤੇ ਕਹਿਣ ਲੱਗੇ ਜੇ ਮੇਰੇ ਕੋਲ ਆਏ ਉਹ ਗੁਰੂ ਸਾਹਿਬ ਜੀ ਤਾਂ ਮੈਨੂੰ ਕਿਵੇਂ ਪਹਿਚਾਣ ਆਵੇਗੀ। ਕਹਿੰਦੇ ਫਿਰ ਉਹ ਸੱਚ ਤਾਂ ਕਦੀ ਲੁਕਦਾ ਨਹੀਂ, ਤੈਨੂੰ ਇੱਕ ਦਿਨ ਪਤਾ ਲੱਗ ਜਾਵੇਗਾ। ਹੁਣ ਇਸ ਗੱਲ ਦਾ ਜਦੋਂ ਰਾਜੇ ਸ਼ਿਵਨਾਭ ਦੀ ਅੰਦਰਲੀ ਮੰਗ ਦਾ ਬਹੁਤਿਆਂ ਨੂੰ ਪਤਾ ਲੱਗਾ, ਅਤੇ ਬੜੇ ਲੋਕ ਗੁਰੂ ਨਾਨਕ ਸਾਹਿਬ ਜੀ ਦੀ ਰੀਸ ਕਰਕੇ ਉਹ ਰਾਜੇ ਨੂੰ ਇਹ ਦੱਸਣ ਵਾਸਤੇ ਗਏ ਕਿ ਜਿਹਨੂੰ ਤੂੰ ਲੱਭਦਾ ਉਹ ਅਸਲੀ ਅਸੀਂ ਹੈ। ਪਰ ਰਾਜੇ ਸ਼ਿਵਨਾਭ ਦਾ ਉਨ੍ਹਾਂ ਚਿਰ ਮਨ ਟਿਕਿਆ ਨਹੀਂ ਸੀ ਉੱਥੇ ਕਿਤੇ। ਉਹਨਾਂ ਵੀ ਫਿਰ ਅੱਗੋਂ ਪ੍ਰੀਖਿਆ ਲਈਆਂ ਕਿ ਜਿਹੜਾ ਵੀ ਕੋਈ ਦਾਅਵਾ ਕਰਦਾ ਸੀ ਉਹਨੂੰ ਪਹਿਲਾਂ ਬਾਗ ਦੇ ਵਿੱਚ ਬਿਠਾਉਂਦੇ ਨੇ, ਉਹਦਾ ਡੇਰਾ ਕਰਵਾਉਂਦੇ ਨੇ ਉੱਥੇ। ਫਿਰ ਕੁਝ ਜਿਹੜੀਆਂ ਨਾਚ ਕਰਨ ਵਾਲੀਆਂ ਕੁਝ ਲੜਕੀਆਂ ਨੂੰ ਉੱਥੇ ਭੇਜਦੇ ਨੇ, ਅਤੇ ਵੇਖਦੇ ਨੇ ਵਾਸ਼ਨਾ ਦੀ ਤਰੰਗਾਂ ਦੇ ਵਿੱਚ ਆਉਂਦੇ ਕਿ ਨਹੀਂ ਆਉਂਦੇ। ਬਹੁਤੇ ਜਿਹੜੇ ਵਾਸ਼ਨਾ ਦੀ ਤਰੰਗਾਂ ਵਿੱਚ ਆ ਜਾਂਦੇ ਨੇ। ਫਰੇਬ ਜਿਹੜਾ ਸੀ ਉਹ ਕਿਸੇ ਦਾ ਵੀ ਕੋਈ ਕਾਮਯਾਬ ਨਾ ਹੋ ਸਕਿਆ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਉੱਥੇ ਜਾਂਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਉਹਨੇ ਇਹੋ ਜਿਹੀ ਵਰਤੋਂ ਵਿਹਾਰ ਕੀਤਾ। ਜਦੋਂ ਉਹ ਲੜਕੀਆਂ ਆਈਆਂ, ਉਹਨਾਂ ਨਾਚ ਗਾਣਾ ਸ਼ੁਰੂ ਕੀਤਾ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਬੜੇ ਪਿਆਰੇ ਬਚਨ ਬੋਲੇ, ਗਾਸ਼ੋ ਪੁੱਤਰੀਓ ਰਾਜ ਕੁਵਾਰ। ਇਹ ਬਾਣੀ ਦੇ ਵਿੱਚ ਇਹ ਸ਼ਬਦ ਹੈ। ਉੱਥੇ ਜਦੋਂ ਉਹਨਾਂ ਨੂੰ ਬੱਚੀਆਂ ਕਿਹਾ, ਪੁੱਤਰੀਆਂ ਕਿਹਾ, ਦੌੜ ਕੇ ਆ ਕੇ ਚਰਨਾਂ 'ਤੇ ਢਹਿ ਪਈਆਂ, ਦਾਤਿਆ ਸਾਡੇ ਮਾਸ ਨੂੰ ਨੋਚਣ ਵਾਲੇ ਅਤੇ ਵਾਸ਼ਨਾ ਪੈਦਾ ਕਰਨ ਵਾਲੇ ਤਾਂ ਬੜੇ ਆਏ ਨੇ, ਪਰ ਅੱਜ ਪਹਿਲੀ ਵਾਰੀ ਜਿਹੜਾ ਕੋਈ ਰੱਬ ਦਾ ਪਿਆਰਾ ਜਿਹਨੇ ਸਾਨੂੰ ਬੱਚੀਆਂ ਕਹਿ ਕੇ ਸਤਿਕਾਰਿਆ, ਜਾਂ ਤਾਂ ਸਾਡੇ ਮਾਪੇ ਕਹਿੰਦੇ ਸਨ ਅਤੇ ਜਾਂ ਤੁਸੀਂ ਜਾ ਕੇ ਕਿਹਾ ਏ, ਅਤੇ ਉਸ ਵੇਲੇ ਜ਼ਾਰੂ ਜ਼ਾਰ ਰੋਣ ਲੱਗ ਪਈਆਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ ਕਿ ਪੁੱਤਰੀਓ ਬਾਪ ਦੇ ਸਾਹਮਣੇ ਇਸ ਤਰ੍ਹਾਂ ਦੇ ਨਾਚ ਗਾਣੇ ਜਿਹੜੇ ਉਹ ਨਹੀਂ ਕਰਨੇ ਚਾਹੀਦੇ, ਸਾਡੇ ਵਾਸਤੇ ਵੀ ਬੜੀ ਵੱਡੀ ਸਿੱਖਿਆ ਏ, ਕਿਉਂਕਿ ਇਹ ਸਾਨੂੰ ਸੱਭਿਅਤਾ ਬਾਣੀ ਦੇ ਵਿੱਚੋਂ ਮਿਲਦੀ ਹੈ, ਸਾਨੂੰ ਗੁਰਮਤਿ ਦੀ ਰੋਸ਼ਨੀ ਬਾਣੀ ਦੇ ਵਿੱਚੋਂ ਲੈਣੀ ਪਵੇਗੀ। ਜੇ ਗੁਰੂ ਨਾਨਕ ਸਾਹਿਬ ਜੀ, ਹਾਲਾਂਕਿ ਉਹ ਰਿਸ਼ਤੇ ਦੇ ਵਿੱਚ ਬੱਚੀਆਂ ਨਹੀਂ ਸੀ, ਅਤੇ ਉੱਥੇ ਇਹ ਗੱਲ ਕਹੀ ਸੀ ਉਹਨਾਂ ਬੱਚੀਆਂ ਨੂੰ ਵੀ ਬਾਪ ਦੇ ਸਾਹਮਣੇ ਇਸ ਤਰ੍ਹਾਂ ਦੇ ਨਾਚ ਨਹੀਂ ਕਰੀਦੇ, ਇਸ ਤਰ੍ਹਾਂ ਦਾ ਅੰਗ ਪ੍ਰਦਰਸ਼ਨ ਨਹੀਂ ਕਰੀਦਾ। ਅਤੇ ਗੁਰੂ ਸਵਾਰੀ ਉਹ ਸਾਨੂੰ ਵੀ ਕਿਹਾ ਏ ਫਿਰ ਗੁਰੂ ਸਾਹਿਬ ਜੀ ਨੇ, ਚਾਹੇ ਸਾਡਾ ਉਹ ਰਿਸ਼ਤੇ ਦੇ ਵਿੱਚ ਬਾਪ ਹੈ, ਚਾਹੇ ਉਹ ਬਾਪ ਦੇ ਸਮਾਨ ਜਿਹੜਾ ਸਮਾਜ ਹੈ। ਅਤੇ ਅੱਜ ਫਿਰ ਜਿਹੜਾ ਬਾਪ ਦੀ ਜ਼ਿੰਮੇਵਾਰੀ ਵਾਲਾ, ਉਹਨੂੰ ਵੀ ਸਮਝਣਾ ਪਊਗਾ ਕਿ ਮੈਂ ਵੀ ਆਪਣੇ ਬੱਚੀਆਂ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਕਿਹੋ ਜਿਹਾ ਕਿਰਦਾਰ ਲੈ ਕੇ ਜਾਣਾ ਹੈ। ਇਹ ਨਾ ਹੋਵੇ ਕਿ ਬਾਪ ਅਖਵਾਉਣ ਵਾਲਾ ਆਪ ਹੀ ਉਹ ਵਾਸ਼ਨਾ ਦੀ ਦੁਨੀਆ ਵਿੱਚ ਸਭ ਤੋਂ ਅੱਗੇ ਗਿਆ ਹੋਵੇ। ਹੁਣ ਜਿਹਨੇ ਬਾਪ ਨੇ ਪੁੱਤਰੀਆਂ ਕਹਿਣਾ ਏ, ਉਹ ਆਪ ਹੀ ਵਾਸ਼ਨਾ ਦੇ ਵਿੱਚ ਡੁੱਬਾ ਹੋਵੇ, ਉਹਨਾਂ ਯੋਗੀਆਂ ਦੇ, ਉਹਨਾਂ ਪੀਰਾਂ ਦੇ ਵਾਂਗ, ਫਿਰ ਗੱਲ ਨਹੀਂ। ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਪਵੇਗਾ, ਕਿਉਂਕਿ ਗੁਰਮੁਖ ਦੀ ਨਿਸ਼ਾਨੀ ਜਿਹੜੀ ਹੈ ਇਹ ਅਸੀਂ ਕਿਸੇ ਦੇ ਵਿੱਚੋਂ ਗੁਰਮੁਖਤਾ ਹੀ ਨਹੀਂ ਵੇਖਣੀ, ਆਪਣੇ ਅੰਦਰ ਵੀ ਪੈਦਾ ਕਰਨੀ, ਵੇਖਣੀ ਦੂਜੇ ਦੇ ਵਿੱਚੋਂ ਹੈ, ਪੈਦਾ ਆਪਣੇ ਦੇ ਵਿੱਚ ਕਰਨੀ ਹੈ। ਅਤੇ ਜੇ ਅਸੀਂ ਸੋਚੀਏ ਵੀ ਗੁਰਮੁਖ ਦੂਜਾ ਹੀ ਬਣਿਆ ਰਹੇ, ਸ਼ਹੀਦ ਭਗਤ ਸਿੰਘ ਦੂਜੇ ਦੇ ਘਰ ਹੀ ਜੰਮੇ, ਹਰਜਿੰਦਰ ਸਿੰਘ ਜਿੰਦਾ ਜੀ ਦੂਜੇ ਦੇ ਘਰ ਦੇ ਵਿੱਚ ਹੀ ਜੰਮਣ, ਅਸੀਂ ਦੁਨੀਆਂ ਦੇ ਰੰਗ ਤਮਾਸ਼ੇ ਮਾਣੀਏ, ਇਹ ਗੁਰਮੁਖਾਂ ਵਾਲਾ ਜੀਵਨ ਨਹੀਂ ਹੈ। ਕਿਉਂਕਿ ਅੱਜ ਦਾ ਦਿਨ ਭਾਵੇਂ ਕਿ ਗੁਰਮਤਿ ਦੇ ਅਨੁਸਾਰ ਮਹਾਂ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਕਿ ਸੰਸਾਰ ਵਿੱਚ ਸਾਰੇ ਦਿਨ ਇੱਕੋ ਜਿਹੇ ਹੁੰਦੇ ਹੈ, ਕੋਈ ਚੰਗਾ ਮਾੜਾ ਗੁਰਮਤਿ ਦੇ ਵਿੱਚ ਨਹੀਂ ਮੰਨਿਆ। ਗੁਰਮਤਿ ਵਿੱਚ ਮਾੜਾ ਦਿਨ ਉਦਣ ਮਿਲੇ ਮੰਨਿਆ ਏ ਕਿ ਜਿਸ ਦਿਨ ਪਰਮਾਤਮਾ ਦਾ ਨਾਮ ਭੁੱਲ ਜਾਵੇ, ਉਹ ਦੁਨੀਆਂ ਦਾ ਸਭ ਤੋਂ ਮਾੜਾ ਦਿਨ ਹੈ ਸਾਡੇ ਵਾਸਤੇ, ਅਤੇ ਜਿਸ ਦਿਨ ਰੱਬ ਦੀ ਯਾਦ ਆ ਜਾਵੇ ਉਹ ਦੁਨੀਆਂ ਦਾ ਸਭ ਤੋਂ ਚੰਗਾ ਦਿਨ ਹੈ।
ਸਾਨੂੰ ਤਾਂ ਰੋਜ਼ ਹੀ ਸਮਝਾਇਆ ਬਾਣੀ ਵਿੱਚ ਅਸੀਂ ਰਹਿ ਰਾਜ ਸਾਹਿਬ ਵਿੱਚ ਪੜ੍ਹਦੇ ਆਖਾਂ ਜੀਵਾਂ ਵਿਸਰੈ ਮਰ ਜਾਊਂ। ਅੱਜ ਗੁਰਮੁਖ ਦੀ ਗੱਲ ਚੱਲੀ ਨਾ ਕਿ ਗੁਰਮੁਖ ਦਾ ਜੀਵਨ ਕਿੱਡਾ ਉੱਚਾ ਹੈ, ਅਤੇ ਸਰਦਾਰ ਭਾਈ ਹਰਜਿੰਦਰ ਸਿੰਘ ਜਿੰਦਾ ਜੀ, ਸੁਖਦੇਵ ਸਿੰਘ ਸੁੱਖਾ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਅਸੀਂ ਬੜੀ ਸ਼ਰਧਾ ਭਾਵਨਾ ਨਾਲ ਸੰਸਾਰ ਵਿੱਚ ਮਨਾ ਰਹੇ ਹਾਂ, ਇਹਨਾਂ ਦੇ ਥੋੜ੍ਹੇ ਜਿਹੇ ਚੰਦ ਮਿੰਟ ਆਪਾਂ ਹਾਜ਼ਰੀ ਜੀਵਨ ਦੀ ਵੀ ਭਰ ਕੇ ਜਾਣੀ ਹੈ, ਅਤੇ ਨਾਲ ਇਹ ਵੀ ਉਹਨਾਂ ਦਾ ਜੀਵਨ ਕਿੱਡਾ ਉੱਚਾ ਸੀ ਕਿ ਜਿਸ ਜੱਜ ਨੇ ਫਾਂਸੀ ਸੁਣਾਈ ਸੀ ਨਾ, ਉਹ ਜੱਜ ਜਿੱਦਣ ਫਾਂਸੀ ਸੁਣਾਉਂਦਾ ਸੀ ਅਤੇ ਜਿਹੜੇ ਭਾਈ ਜਿੰਦਾ ਜੀ ਹੋਣਾ ਦੇ ਵਕੀਲ ਸਨ ਨਾ, ਉਹਨਾਂ ਨੂੰ ਵਾਰ ਵਾਰ ਰਾਤ ਫੋਨ ਕਰਦਾ ਸੀ, ਵਾਰ ਵਾਰ ਸਜ਼ਾ ਜਿੱਦਣ ਸੁਣਾਈ ਉੱਧਰ ਰਾਤ ਨੂੰ, ਅਤੇ ਨਾਲੇ ਰੋਂਦਾ ਸੀ ਜੱਜ ਉਸ ਵੇਲੇ, ਕਹਿੰਦਾ ਵੀ ਮੈਂ ਦੁਨੀਆਂ ਦੇ ਵਿੱਚ ਕਦੀ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ, ਅਤੇ ਮੇਰੇ ਸ਼ਖਸੀਅਤ 'ਤੇ ਐਡਾ ਪ੍ਰਭਾਵ ਹੈ। ਕਹਿੰਦੇ ਜੇਲ੍ਹ ਚਿੱਠੀਆਂ ਦੇ ਵਿੱਚ ਭਾਈ ਜਿੰਦਾ ਜੀ, ਭਾਈ ਸੁੱਖਾ ਜੀ ਆਪ ਲਿਖਦੇ ਕਿ ਜਿਸ ਦਿਨ ਉਹ ਜੱਜ ਸਾਨੂੰ ਸਜ਼ਾ ਸੁਣਾ ਰਿਹਾ ਸੀ, ਉਹਦੇ

ਰਾਹੀਂ ਇਹ ਮੈਸੇਜ ਵੀ ਪਹੁੰਚਾਇਆ ਸੀ ਭਾਈ ਜਿੰਦਾ ਜੀ, ਭਾਈ ਸੁੱਖਾ ਜੀ ਦੇ ਕੋਲ, ਕਿ ਜੇ ਤੁਸੀਂ ਕਚਹਿਰੀ ਦੇ ਵਿੱਚ ਆ ਕੇ ਖਾਲਿਸਤਾਨ ਦੇ ਨਾਅਰੇ ਨਹੀਂ ਲਾਓਗੇ, ਤੁਸੀਂ ਉੱਥੇ ਆਪਣੇ ਬਿਆਨ ਬਦਲ ਲਵੋਗੇ ਅਤੇ ਮੈਂ ਤੁਹਾਡੀ ਸਜ਼ਾ ਜਿਹੜੀ ਉਹ ਘੱਟ ਕਰਵਾ ਦੇਵਾਂਗਾ। ਅਤੇ ਇਹ ਵੀ ਇੱਕ ਵਕੀਲ ਨੇ ਭਾਈ ਜੀ ਹੋਣਾਂ ਨੂੰ ਦੱਸਿਆ ਸੀ ਵੀ ਜੱਜ ਘਰੋਂ ਜਿਹੜੀ ਮਨਸ਼ਾ ਜਿਹੜੀ ਲੈ ਕੇ ਆਇਆ ਸੀ, ਜੱਜ ਨੇ ਦੱਸਿਆ ਵੀ ਮੈਂ 20 ਸਾਲ ਦੀ ਸਜ਼ਾ ਸੁਣਾਉਣੀ ਸੀ, ਸਿਰਫ ਫਾਂਸੀ ਦੀ ਨਹੀਂ ਸੀ ਸੁਣਾਉਣੀ। ਤਾਂ ਉਹਨੇ ਇੱਕੋ ਗੱਲ ਕਹੀ ਸੀ, ਕਚਹਿਰੀ ਦੇ ਵਿੱਚ ਤੁਸੀਂ ਆਪਣੇ ਬਿਆਨ ਬਦਲ ਲਓ ਅਤੇ ਮੈਂ ਜਿਹੜੀ ਤੁਹਾਡੀ ਸਜ਼ਾ ਘੱਟ ਕਰ ਦੇਵਾਂਗਾ, ਤੁਸੀਂ ਨਾਅਰੇ ਨਹੀਂ ਲਾਉਣੇ। ਪਰ ਭਾਈ ਜਿੰਦਾ ਜੀ ਅਤੇ ਸੁੱਖਾ ਜੀ ਕਹਿੰਦੇ, ਅਸੀਂ ਜ਼ਿੰਦਗੀ ਬਚਾਉਣ ਵਾਸਤੇ ਕਾਰਜ ਨਹੀਂ ਕੀਤਾ, ਅਸੀਂ ਜਿਹੜਾ ਕਾਰਜ ਸਾਡਾ ਹੀ ਅਸੀਂ ਕਰਾਂਗੇ ਜੋ ਤੁਹਾਡੀ ਕਲਮ ਦੀ ਤਾਕਤ ਉਹ ਤੁਸੀਂ ਕਮਾਓ। ਅਤੇ ਫਿਰ ਉਹਨੇ ਜਦੋਂ ਫਾਂਸੀ ਦੀ ਸਜ਼ਾ, ਉਹ ਕਹਿੰਦਾ ਮੈਨੂੰ ਮਜਬੂਰੀ ਬਸ ਸੁਣਾਉਣੀ ਪਈ, ਕੁਝ ਤਕਰੀਬਨ ਘੰਟੇ ਦਾ ਸਮਾਂ ਲਿਆ ਜੱਜ ਨੇ ਉਹ ਸਜ਼ਾ ਸੁਣਾਉਣ ਵਾਸਤੇ। ਅਤੇ ਫਿਰ ਨਾਲ ਹੀ ਜਿਹੜੇ ਸਾਥੀ ਸੀ ਨਾ ਇਹਨਾਂ ਦੇ, ਭਾਈ ਨਿਰਮਲ ਸਿੰਘ ਜੀ ਨਿੰਮਾ ਜੀ ਅਤੇ ਨਾਲ ਹੋਰ ਸਿੰਘ, ਭਾਈ ਬਲਜਿੰਦਰ ਸਿੰਘ ਜੀ, ਰਾਜੂ ਜੀ ਜਿਹੜੇ ਹਰਜਿੰਦਰ ਸਿੰਘ ਜਿੰਦਾ ਜੀ ਦੇ ਸ਼ਾਇਦ ਮਾਮੇ ਦੇ ਪੁੱਤਰ ਸੀ ਰਿਸ਼ਤੇਦਾਰੀ ਦੇ ਵਿੱਚੋਂ, ਉਹਨਾਂ ਨੂੰ ਫਿਰ ਉਹ ਜੱਜ ਨੇ ਕਿਹਾ ਏ, ਕਹਿੰਦਾ ਕਿ ਮੈਨੂੰ ਭਾਈ ਜਿੰਦਾ ਜੀ ਅਤੇ ਭਾਈ ਸੁੱਖਾ ਜੀ ਦੀਆਂ ਤਸਵੀਰਾਂ ਚਾਹੀਦੀਆਂ, ਮੈਂ ਆਪਣੇ ਘਰ ਦੇ ਵਿੱਚ ਲਾਉਣੀਆਂ। ਇੱਕ ਜੱਜ ਨੇ ਕਿਹਾ ਏ। ਹੁਣ ਦੇਖੋ, ਇੱਕ ਗੁਰਮੁਖ ਦੇ ਰੂਪ ਅੰਦਰ ਜੇ ਕਮਾਈ ਕੀਤੀ ਹੈ ਉਹਨਾਂ ਨੇ, ਜਿਹੜੀ ਗੱਲ ਕੀਤੀ ਨਾ ਗੁਰ ਸਿੱਖੋ ਗੁਰ ਸਿੱਖ ਹੈ, ਗੁਰੂ ਦੇ ਕਰਦਾਰ ਦੇ ਵਿੱਚੋਂ ਹੀ ਸਿੱਖ ਦਾ ਕਰਦਾਰ ਪੈਦਾ ਹੁੰਦਾ ਹੈ। ਜਿਹੋ ਜਿਹਾ ਗੁਰੂ ਉਪਦੇਸ਼ ਦਿੰਦਾ ਹੈ, ਜਿਹੋ ਜਿਹਾ ਗੁਰੂ ਆਪਣਾ ਜੀਵਨ ਬਣਾਉਂਦਾ ਹੈ, ਗੁਰੂ ਦਾ ਸਿੱਖ ਵੀ ਫਿਰ ਉਹੋ ਜਿਹਾ ਜੀਵਨ ਉਹੋ ਜਿਹੇ ਗੁਣ ਧਾਰਨ ਕਰਦਾ ਹੈ। ਗੁਰੂ ਨੇ ਗੁਰਸਿੱਖੀ ਕਮਾਉਣ ਵਾਸਤੇ ਆਪਣੇ ਕੋਈ ਵੱਖਰੇ ਸਿਧਾਂਤ ਅਤੇ ਸਿੱਖ ਦੇ ਕੋਈ ਸਿਧਾਂਤ ਵੱਖਰੇ ਨਹੀਂ ਉਲੀਕੇ। ਵੇਖੋ, ਜਿਸ ਨਿਤਨੇਮ ਬਾਣੀ ਦੇ ਲੜ ਸਾਨੂੰ ਲਾਇਆ ਨਾ ਸਤਿਗੁਰਾਂ, ਵੀ ਬਾਣੀ ਪੜ੍ਹਨੀ ਹੈ ਸਵੇਰੇ ਸ਼ਾਮ, ਅਤੇ ਇਹ ਨਹੀਂ ਕਿ ਇਹ ਕੇਵਲ ਸਿੱਖਾਂ ਦੇ ਉੱਪਰ ਉਹਨਾਂ ਨੇ ਲਾਗੂ ਕੀਤੀ, ਆਪਣੇ ਉੱਪਰ ਨੇ। ਆਪਾਂ ਇਤਿਹਾਸ ਪੜ੍ਹ ਕੇ ਦੇਖੀਏ, ਜਦੋਂ ਅੱਲਾ ਯਾਰ ਖਾਂ ਜੋਗੀ ਦੇ ਬਚਨ ਅਸੀਂ ਪੜ੍ਹਦੇ, ਥਾ ਸਰ ਪਰ ਵਕਤ ਆ ਗਿਆ ਆਸਾ ਕੀ ਵਾਰ ਕਾ, ਸਰਸਾ ਨਦੀ ਦੇ ਪਾਸ ਜਦੋਂ ਪਹੁੰਚਦੇ ਨੇ ਪ੍ਰੀਤਮ ਜੀ, ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ, ਅਤੇ ਇਤਿਹਾਸਕਾਰ ਸਾਰੇ ਇਸ ਗੱਲ 'ਤੇ ਸਹਿਮਤ ਨੇ ਕਿ ਸਰਸਾ ਨਦੀ ਤੋਂ ਕੁਝ ਸਮੇਂ ਦੀ ਦੂਰੀ ਦੇ ਉੱਪਰ ਸਫ਼ਰ ਦੀ ਟਿੱਬੀ, ਸ਼ਾਹੀ ਟਿੱਬੀ ਜਿਹਨੂੰ ਕਿਹਾ ਜਾਂਦਾ ਸੀ, ਉੱਥੇ ਆ ਕੇ ਜਦੋਂ ਮੁਗਲਾਂ ਨੇ ਜਿੰਨਾ ਕਸਮਾਂ ਖਾਧੀਆਂ ਸੀ ਨਾ ਆਨੰਦਪੁਰ ਸਾਹਿਬ ਵੀ ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ, ਉਹ ਆਪਣੀਆਂ ਕਸਮਾਂ ਭੁਲਾ ਕੇ ਜਦੋਂ ਯਾ ਅਲੀ ਅਤੇ ਦੂਜੇ ਨਾਅਰੇ ਲਾਉਂਦੇ ਆ, ਪਕੜ ਦਿਉ ਹਮਲਾ ਕਰ ਦਿਉ, ਆ ਰਹੇ ਨੇ ਬਹੁਤ ਆਈ। ਉਸ ਵੇਲੇ ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਦੇ ਭਰਾਤਾ ਨੂੰ ਕੁਝ ਸਿੱਖ 50 ਦੇ ਸਿੰਘਾਂ ਦੇ ਦਸਤਾ ਦੇ ਕੇ ਅਤੇ ਰੋਕਿਆ ਸੀ ਕਿ ਤੁਸੀਂ ਇਹਨਾਂ ਨੂੰ ਰੋਕਣਾ ਹੈ। ਉਸ ਤੋਂ ਬਾਅਦ ਦੇ ਵਿੱਚ ਜਦੋਂ ਸਰਸਾ ਨਦੀ 'ਤੇ ਪਹੁੰਚਦੇ ਅਤੇ ਅੰਮ੍ਰਿਤ ਵੇਲਾ ਹੁੰਦਾ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਦੀਵਾਨ ਸਜਾਓ, ਇੱਥੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਏਗੇ, ਬਾਣੀ ਪੜ੍ਹੀ ਜਾਵੇਗੀ। ਹੁਣ ਉੱਥੇ ਇਹ ਵੀ ਕਹਿ ਸਕਦੇ ਸੀ ਵੀ ਕੋਈ ਗੱਲ ਨਹੀਂ, ਜਦੋਂ ਸਮਾਂ ਲੱਗੇਗਾ ਰੱਬ ਦਾ ਨਾਂ ਲੈ ਲਵਾਂਗੇ, ਜਲਦੀ ਨਾਲ ਜਾਨ ਬਚਾਓ ਆਪਣੇ, ਸਰਸਾ ਨਦੀ ਨੂੰ ਪਾਰ ਕਰ ਲਓ, ਫਿਰ ਦੇਖਾਂਗੇ। ਨਹੀਂ, ਇੱਕ ਪਾਸੇ ਇਹ ਅੱਲਾ ਯਾਰ ਖਾਂ ਵੀ ਇਹ ਗੱਲ ਕਰ ਰਿਹਾ ਹੈ ਕਿ ਸਿੱਖਾਂ ਦੇ ਗੁਰੂ ਨੇ ਉੱਥੇ ਜਦੋਂ ਦੀਵਾਨ ਸਜਾਇਆ ਅਤੇ ਸਿੱਖਾਂ ਨੇ ਆਲੇ ਦੁਆਲੇ ਛਾਤੀਆਂ ਤਾਣ ਕੇ ਇੱਕ ਜੰਜੀਰ ਬਣਾ ਲਈ ਸੀ, ਇੱਕ ਸਰਕਲ ਬਣਾ ਲਿਆ ਸੀ ਉਹ ਸੰਗਤ ਦੇ ਗੁਰੂ ਦੇ ਦੁਆਲੇ, ਵੀ ਦੀਵਾਨ ਦੇ ਚੱਲਦੇ ਵਿੱਚ ਕੋਈ ਵਿਘਨ ਨਾ ਪਵੇ। ਅਤੇ ਗੁਰੂ ਜੀ ਨੇ ਉੱਥੇ ਬਾਣੀ ਦਾ ਜਾਪ ਕੀਤਾ, ਚਾਹੇ ਆਸਾ ਜੀ ਦੀ ਵਾਰ ਦਾ ਕੀਰਤਨ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਹੈ ਜਾਂ ਹੋਰ ਬਾਣੀ ਦਾ ਜਾਪ ਕੀਤਾ। ਫਿਰ ਜਦੋਂ ਚਮਕੌਰ ਸਾਹਿਬ ਜਾਂਦੇ ਨੇ ਸ਼ਾਮ ਨੂੰ, ਅਤੇ ਉੱਥੇ ਫਿਰ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਜਦੋਂ ਚਾਰੇ ਪਾਸੇ ਉਹਨਾਂ ਫੌਜਾਂ ਨੇ ਲੱਖਾਂ ਦੀ ਗਿਣਤੀ ਨੇ ਗੜੀ ਨੂੰ ਘੇਰਾ ਪਾਇਆ ਹੈ, ਅਤੇ ਸ਼ਾਮ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖਾਂ ਦੇ ਨਾਲ ਸ਼ਾਮ ਨੂੰ ਰਹਿਰਾਜ ਸਾਹਿਬ ਜੀ ਦਾ ਜਾਪ ਕੀਤਾ, ਸੋਧਰ ਦਾ ਜਾਪ ਕੀਤਾ ਹੈ। ਫਿਰ ਸ਼ਾਮ ਦੇ ਵੇਲੇ ਵੀ ਫਿਰ ਜੋਗੀ ਜੀ ਕਹਿੰਦੇ ਜਦੋਂ ਸਿੱਖਾਂ ਨੂੰ ਵਿਦਾ ਕਰਕੇ ਉਹਨਾਂ ਤੋਂ ਵਿਦਾਇਗੀ ਉਹ ਲੈ ਕੇ ਤੰਬੂ ਦੇ ਵਿੱਚ ਜਾ ਕੇ ਆਪਣੇ ਕਮਰੇ ਦੇ ਵਿੱਚ ਜਾ ਕੇ ਵੀ ਗੁਰੂ ਜੀ ਗਰਦਨ ਨੂੰ ਝੁਕਾ ਕੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੱਗੇ ਨੇ। ਸਵੇਰੇ ਫਿਰ ਜਿੱਦਣ ਚਮਕੌਰ ਸਾਹਿਬ ਦੀ ਜੰਗ ਹੁੰਦੀ ਹੈ ਉਸ ਦਿਨ ਫਿਰ ਕਵੀ ਜੀ ਦੱਸਦੇ ਕਿ ਬਾਣੀ ਦਾ ਜਾਪ, ਕਹਿਣ ਦਾ ਭਾਵ ਕਿ ਗੁਰੂ ਜੀ ਨੇ ਗੁਰਸਿੱਖੀ ਕਮਾਉਣ ਦੀ ਰੀਤ ਵੱਖਰੀ ਵੱਖਰੀ ਨਹੀਂ ਰੱਖੀ, ਜਿਹੜੀ ਰੀਤ ਗੁਰਸਿੱਖਾਂ ਨੂੰ ਦਿੱਤੀ ਆਪ ਵੀ ਉਹ ਕਮਾਉਂਦੇ ਨੇ, ਆਪ ਵੀ ਉਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਪਹਿਲਾਂ ਸਿੱਖਾਂ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਛਕਾਇਆ ਅਤੇ ਫਿਰ ਆਪ ਵੀ ਉਹਨਾਂ ਦੇ ਕੋਲੋਂ
ਚਾ ਜਿਹੜੀ ਉਹ ਪੌਲ ਮੰਗੀ ਸੀ।

0: ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਕਿਹਾ ਨਾ ਵਾਹ ਪ੍ਰਗਟਿਓ ਮਰਦੇ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉਸੇ ਹੀ ਗੁੜਤੀ ਦੇ ਵਿੱਚੋਂ ਹੀ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੀ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ, ਜਿਨ੍ਹਾਂ ਨੇ ਗੁਰਧਾਮਾਂ ਦੇ ਉੱਪਰ ਹਮਲਾ ਕਰਨ ਵਾਲੇ ਦੁਸ਼ਟਾਂ ਨੂੰ ਸੋਧਣ ਦਾ ਮਨ ਬਣਾ ਲਿਆ ਸੀ। ਕਿਉਂਕਿ ਜਦੋਂ ਭਾਈ ਹਰਜਿੰਦਰ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਅੰਦਰ ਜਦੋਂ ਆਪਾਂ ਜਲੰਧਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ, ਰਸਤੇ ਦੇ ਵਿੱਚ ਜੰਡਿਆਲਾ ਜਿਹੜਾ ਨਗਰ ਆਉਂਦਾ ਹੈ ਸ਼ਹਿਰ ਅੱਜ ਕੱਲ੍ਹ, ਉਹਦੇ ਬਿਲਕੁਲ ਕਰੀਬ ਇੱਕ ਪਿੰਡ ਹੈ ਗਜ਼ਲੀ, ਕੁਝ ਕਿਲੋਮੀਟਰ 5-7 ਕਿਲੋਮੀਟਰ ਦੂਰ ਗਜ਼ਲੀ ਪਿੰਡ ਹੈ। ਉੱਥੇ ਸਰਦਾਰ ਹਰਜਿੰਦਰ ਸਿੰਘ ਜਿੰਦਾ ਜੀ ਦਾ 1961 ਨੂੰ ਜਨਮ ਹੁੰਦਾ ਹੈ। ਪਰਿਵਾਰ ਖੁਸ਼ਹਾਲੀ ਵਾਲਾ ਹੈ, ਇਹ ਗੱਲ ਦੀ ਨਿਸ਼ਾਨੀ ਇਸ ਕਰਕੇ ਆ, ਅੱਜ ਤਾਂ ਚਲੋ ਗੁਰੂ ਦੀ ਕਿਰਪਾ ਬੱਚੇ ਬਹੁਤ ਬਹੁਤ ਸਾਡੀਆਂ ਪੜ੍ਹਾਈਆਂ ਕਰਦੇ ਨੇ। ਅੱਜ ਤੋਂ ਜੇ ਆਪਾਂ 50 ਸਾਲ ਪਿੱਛੇ ਨੂੰ ਜਾ ਕੇ 50-55 ਸਾਲ ਵੇਖੀਏ ਤਾਂ ਉਦੋਂ ਜ਼ਿਆਦਾ ਪਿੰਡਾਂ ਵਿੱਚੋਂ ਕੋਈ ਬੱਚੇ ਜਿਹੜੇ ਸੀ ਖਾਲਸਾ ਕਾਲਜ ਜਾਂ ਕਾਲਜਾਂ ਤੱਕ ਜਾਂਦੇ ਹੁੰਦੇ ਸਨ, ਬਹੁਤਿਆਂ ਦੀ ਪ੍ਰਾਇਮਰੀ ਸਕੂਲ ਤੱਕ ਹੀ ਪੜ੍ਹਾਈ ਖਤਮ ਹੋ ਜਾਂਦੀ ਜਾਂ ਹਾਇਰ ਤੱਕ ਜਾ ਕੇ ਹਾਈ ਸੈਕੰਡਰੀ ਤੱਕ ਜਾ ਕੇ ਗੱਲ ਖਤਮ ਹੋ ਜਾਂਦੀ ਸੀ। ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੀ ਖਾਲਸਾ ਕਾਲਜ ਪੜ੍ਹਦੇ ਨੇ ਅਤੇ ਉਹਨਾਂ ਦੇ ਭਰਾਤਾ ਨੇ ਆਪ ਹੀ ਇੰਟਰਵਿਊ ਦੇ ਵਿੱਚ ਦੱਸਿਆ ਭਾਈ ਭੁਪਿੰਦਰ ਸਿੰਘ ਜੀ ਨੇ ਕਿ ਉਹਨਾਂ ਦਾ ਸਰੀਰ ਬਹੁਤਾ ਸ਼ਡੌਲ ਨਹੀਂ ਸੀ, ਸਰੀਰ ਭਾਵੇਂ ਬਾਬਾ ਬਚਿੱਤਰ ਸਿੰਘ ਵਾਂਗ ਹੌਲਾ ਜਿਹਾ ਸੀ ਪਤਲਾ ਜਿਹਾ, ਪਰ ਅੰਦਰ ਜਿਹੜਾ ਜਜ਼ਬਾ ਗੁਰੂ ਨੇ ਭਰ ਦਿੱਤਾ ਉਹ ਅੰਤਾਂ ਦਾ ਸੀ। ਉੱਥੇ ਵੀ ਖਾਲਸਾ ਕਾਲਜ ਦਾ ਜਦੋਂ ਉਹਨਾਂ ਦਾ ਸਮਾਂ ਪੜ੍ਹਦੇ, ਕਈਆਂ ਨੇ ਲਿਖਿਆ ਜੀ ਕਿ ਉਹ ਇਸ ਤਰ੍ਹਾਂ ਕਰਦੇ ਸੀ ਉਸ ਤਰ੍ਹਾਂ ਕਰਦੇ ਸੀ, ਪਰ ਅਸਲ ਵਿੱਚ ਜਦੋਂ ਸਵੈ ਪੜਚੋਲ ਉੱਥੇ ਕਰਦੇ ਨਾ ਤਾਂ ਪਤਾ ਲੱਗਦਾ ਕਿ ਉੱਥੇ ਸੁਭਾਅ ਵਿੱਚ ਇਹ ਗੱਲ ਆ ਗਈ ਸੀ। ਜਦੋਂ ਕੋਈ ਕਿਸੇ 'ਤੇ ਜ਼ੁਲਮ ਕਰਦਾ ਸੀ, ਵਧੀਕੀ ਕਰਦਾ ਸੀ, ਭਾਈ ਹਰਜਿੰਦਰ ਸਿੰਘ ਜੀ ਜਰਦੇ ਨਹੀਂ ਸੀ, ਕਿਉਂਕਿ ਸਿੱਖਾਂ ਦੇ ਤਾਂ ਖੂਨ ਦੇ ਵਿੱਚ ਹੀ ਹੈ, ਜ਼ੁਲਮ ਭਾਵੇਂ ਸਾਡੇ 'ਤੇ ਹੋਵੇ ਚਾਹੇ ਕਿਸੇ 'ਤੇ ਹੋਵੇ, ਗੁਰੂ ਦੇ ਸਿੱਖ ਉਹ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਗੁਰੂ ਨੇ ਸਿੱਖਿਆ ਦਿੱਤੀ ਨਾ ਸਾਨੂੰ। ਜਦੋਂ ਬਾਬਰ ਹਮਲਾ ਕਰਨ ਆਇਆ ਸੀ ਭਾਈ ਲਾਲੋ ਜੀ ਦੇ ਅਸਥਾਨ ਉਹ ਨਗਰ ਦੇ ਵਿੱਚ ਸੈਦਪੁਰ, ਅਤੇ ਗੁਰੂ ਨਾਨਕ ਸਾਹਿਬ ਜੀ ਚਾਹੁੰਦੇ ਕਿ ਉੱਥੋਂ ਜਾ ਵੀ ਸਕਦੇ ਸਨ, ਅਤੇ ਦੂਜੀ ਗੱਲ ਵੇਖੋ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪ ਬਾਣੀ ਵਿੱਚ ਦੱਸਦੇ ਨੇ ਕਿ ਉੱਥੇ ਜਿਹੜੇ ਸੈਯਦਾਂ ਦੇ ਜਿਹੜੇ ਘਰ ਸੀ ਉਹਨਾਂ ਦਾ ਬਹੁਤ ਕਤਲੇਆਮ ਕੀਤਾ, ਔਰਤਾਂ ਦੀ ਬੇਪਤੀ ਕੀਤੀ, ਕੇਸ ਕੱਟੇ ਗਏ, ਬਾਜ਼ਾਰਾਂ 'ਚ ਬੇਪਤ ਕੀਤਾ, ਨੌਜਵਾਨਾਂ ਨੂੰ ਮਾਰ ਦਿੱਤਾ, ਪਰ ਬਾਬਰ ਦੇ ਫੌਜਾਂ ਦਾ ਕਿਤੇ ਵੀ ਜ਼ਿਕਰ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਾਂ ਭਾਈ ਮਰਦਾਨਾ ਜੀ ਦੇ ਉੱਪਰ ਵੀ ਹਮਲਾ ਕੀਤਾ ਹੋਵੇ। ਫਿਰ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਕਿ ਇਹ ਸੰਸਾਰ ਦਾ ਦੁੱਖ ਮੇਰਾ ਦੁੱਖ ਹੈ, ਗੁਰੂ ਦਾ ਸਿੱਖ ਅਤੇ ਗੁਰੂ ਦੀ ਵਿਚਾਰ ਹੀ ਇਹ ਹੈ ਕਿ ਇਹ ਨਹੀਂ ਕਿ ਜੇ ਅਸੀਂ ਸੁਖੀ ਹਾਂ ਤਾਂ ਸੰਸਾਰ ਦੁਖੀ ਹੈ ਤਾਂ ਕੋਈ ਗੱਲ ਨਹੀਂ, ਆਪ ਦੁਖੀ ਹੋ ਕੇ ਵੀ ਸੰਸਾਰ ਨੂੰ ਸੁੱਖ ਦੇਣਾ ਇਹ ਗੁਰੂ ਦੇ ਸਿਧਾਂਤ ਦੇ ਵਿੱਚੋਂ ਸਾਨੂੰ ਮਿਲਿਆ ਹੈ। ਅੱਜ ਕਈ ਵਾਰੀ ਅਸੀਂ ਕਹਿ ਦਿੰਦੇ ਨਾ ਕਿ ਗੱਲ ਤਾਂ ਫਲਾਣੇ ਦੀ ਸੀ, ਸਿੱਖਾਂ ਨੂੰ ਕੀ ਲੋੜ ਸੀ ਉੱਥੇ ਉਲਝਣ ਦੀ, ਗੱਲ ਫਲਾਣੇ ਦੀ ਨਹੀਂ ਸੀ, ਗੱਲ ਸੀ ਉੱਥੇ ਗੈਰਤ ਦੀ। ਹੁਣ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਇਤਿਹਾਸ ਪੜ੍ਹੀਏ ਕਿ ਔਰੰਗਜ਼ੇਬ ਜਿਹੜਾ ਉਹਨੇ ਆਪਣੇ ਸੂਬੇਦਾਰ ਨੂੰ ਜੰਮੂ ਕਸ਼ਮੀਰ ਸ਼੍ਰੀਨਗਰ ਵੱਲ ਹੁਕਮ ਦਿੱਤਾ ਸੀ ਕਿ ਇੱਧਰੋਂ ਜਿਹੜੇ ਜਿੰਨੇ ਵੀ ਗੈਰ ਮੁਸਲਮਾਨ ਉਹਨਾਂ ਨੂੰ ਮੁਸਲਮਾਨ ਬਣਾਓ, ਅਤੇ ਉੱਥੋਂ ਹਿੰਦੂ ਵੀਰ ਚੱਲ ਕੇ ਆਏ ਨੇ ਇੱਕ ਜਥੇਬੰਦੀ ਦੇ ਰੂਪ ਦੇ ਅੰਦਰ, ਅਤੇ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਬੇਨਤੀ ਕਰਦੇ ਮਹਾਰਾਜ ਸਾਡੇ ਧਾਰਮਿਕ ਸਥਾਨ ਅਤੇ ਨਿਸ਼ਾਨ ਤਾਂ ਬਚਦੇ ਹੈ ਜੇ ਤੁਸੀਂ ਸਾਡੀ ਬਾਂਹ ਪਕੜੋ ਸਾਡੀ ਦੇ, ਜੇ ਤੁਸੀਂ ਸਾਨੂੰ ਕੋਈ ਸਲਾਹ ਦਿਓ, ਸਾਨੂੰ ਸਹਾਰਾ ਦਿਓ, ਸਾਡੀ ਮਦਦ ਕਰੋ ਅਤੇ ਫਿਰ ਅਸੀਂ ਬਚ ਸਕਦੇ ਹਾਂ। ਅਤੇ ਗੁਰੂ ਜੀ ਉੱਥੇ ਕਹਿ ਦਿੰਦੇ ਵੀ ਸਾਨੂੰ ਕੀ ਲੋੜ ਹੈ ਜੀ, ਸਾਡਾ ਤਾਂ ਕੰਮ ਇੱਧਰ ਹੈ, ਤੁਸੀਂ ਆਪਣੇ ਸੂਬਾ ਸੰਭਾਲੋ, ਆਪਣੀ ਕੌਮ ਸੰਭਾਲੋ, ਸਾਨੂੰ ਕੀ ਇੱਥੇ। ਉੱਥੇ ਗੁਰੂ ਜੀ ਨੇ ਇਹ ਨਹੀਂ ਗੱਲ ਕਹੀ, ਕਹਿਣ ਲੱਗੇ ਤੁਸੀਂ ਬੇਫਿਕਰ ਹੋ ਕੇ ਘਰਾਂ ਨੂੰ ਜਾਓ ਅਤੇ ਜਿਹੜਾ ਸੂਬੇਦਾਰ ਤੁਹਾਡੇ ਜ਼ੁਲਮ ਕਰ ਰਿਹਾ ਨਾ, ਸ਼ੇਰ ਅਫਗਾਨ ਇਫਤਖਾਰ ਖਾਂ, ਉਹਨੂੰ ਜਾ ਕੇ ਉਹਦੇ ਰਾਹੀਂ ਦਿੱਲੀ ਦੇ ਬਾਦਸ਼ਾਹ ਦੇ ਕੋਲ ਗੱਲ ਪਹੁੰਚਾ ਦਿਓ ਕਿ ਜੇ ਗੁਰੂ ਤੇਗ ਬਹਾਦਰ ਪਿਤਾ ਨੂੰ ਤੁਸੀਂ ਮੁਸਲਮਾਨ ਬਣਾ ਲਓਗੇ ਅਸੀਂ ਸਾਰੇ ਬਣ ਜਾਵਾਂਗੇ। ਕਿੱਡਾ ਵੱਡਾ ਉਤਸ਼ਾਹ ਸੀ ਇਹ, ਕਿੱਡੀ ਵੱਡੀ ਉਦੋਂ ਬਾਂਹ ਫੜੀ ਆ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਨਿਆਸਰਿਆਂ ਦੇ। ਇਸੇ ਤਰ੍ਹਾਂ ਹੀ ਗੁਰੂ ਦੇ ਸਿੱਖਾਂ ਦੀ ਵੀ ਗੱਲ ਹੈ, ਆਪਾਂ ਜਦੋਂ ਇਤਿਹਾਸ ਪੜ੍ਹਦੇ ਨਾ ਜੀ, ਕਿਉਂਕਿ ਬਹੁਤਾ ਜਿਹੜਾ ਅਸੀਂ ਜਦੋਂ ਇਤਿਹਾਸ ਨਹੀਂ ਪੜ੍ਹਦੇ ਤਾਂ ਅਸੀਂ ਉਦੋਂ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਹਾਂ। ਭਾਈ ਤਾਰੂ ਸਿੰਘ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਉਹਦੇ ਪਿੱਛੇ ਜਿਹੜੀ ਸ਼ਹੀਦੀ ਤੱਕ ਦੀ ਵਜ੍ਹਾ ਸੀ ਉਹ ਵੀ ਵੇਖੀਏ। ਉੱਥੇ ਕੋਈ ਠੀਕ ਹੈ ਸਿੱਖਾਂ ਨਾਲ ਉਸ ਵੇਲੇ ਵੈਰ ਭਾਵਨਾ ਸੀ ਜ਼ਕਰੀਆ ਖਾਨ ਦੀ, ਪਰ ਉਸ ਵੇਲੇ ਭਾਈ ਤਾਰੂ ਸਿੰਘ ਜੀ ਦੇ ਉੱਪਰ ਕੋਈ ਦੋਸ਼ ਜਿਹੜਾ ਹੋਰ ਨਹੀਂ ਸੀ, ਉਹ ਬਾਅਦ ਦੇ ਵਿੱਚ ਚਲੋ ਉਹਨਾਂ ਬਹਾਨੇ ਬਣਾਏ ਜਿਵੇਂ ਝੂਠੇ ਮੁਕਾਬਲੇ ਬਣਾਏ ਜਾਂਦੇ ਨੇ, ਇਸ ਤਰ੍ਹਾਂ ਬਣਾਇਆ ਕਿ ਇਹ ਸਰਕਾਰ ਦੇ ਬਾਗੀਆਂ ਨੂੰ ਲੰਗਰ ਛਕਾਉਂਦੇ ਨੇ, ਮਦਦ ਕਰਦੇ ਨੇ, ਪਰ ਪਿਛੋਕੜ ਜਿਹੜਾ ਸੀ ਉਹ ਕੁਝ ਹੋਰ ਸੀ। ਕੁਝ ਇਤਿਹਾਸਕਾਰਾਂ ਨੇ ਲਿਖਿਆ ਇੱਕ ਪੱਟੀ ਸ਼ਹਿਰ ਜਿਹੜਾ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਹੈ, ਇਸ ਪੱਟੀ ਸ਼ਹਿਰ ਦਾ ਇੱਕ ਜ਼ਕਰੀਆ ਖਾਨ ਦਾ ਬੜਾ ਦੋਸਤ ਸੀ ਮੁਸਲਮਾਨ ਜ਼ਾਫਰ ਬੇਗ। ਜ਼ਾਫਰ ਬੇਗ ਜਿਹੜਾ ਸੀ ਬੜਾ ਅਯਾਸ਼ ਕਿਸਮ ਦਾ ਆਦਮੀ ਸੀ, ਨਸ਼ਈ ਵਿਭਚਾਰੀ ਹੈ। ਇਸੇ ਨਗਰ ਦੇ ਵਿੱਚ ਇੱਕ ਜਿਹੜਾ ਇਹ ਮਾਸ਼ਕੀ ਰਹਿੰਦਾ ਹੈ, ਗਰੀਬ ਮੁਸਲਮਾਨ ਰਹਿੰਦਾ ਹੈ, ਰਹੀਮ ਬਖਸ਼ ਉਹਦਾ ਨਾਮ ਇਤਿਹਾਸ ਨੇ ਲਿਖਿਆ ਹੈ, ਉਹ ਵੀ ਮੁਸਲਮਾਨ ਹੈ, ਜ਼ਾਫਰ ਬੇਗ ਵੀ ਮੁਸਲਮਾਨ ਹੈ। ਹੁਣ ਇਹ ਬੰਦਾ ਜਿਹੜਾ ਰਹੀਮ ਬਖਸ਼ ਮਾਸ਼ਕੀ ਸੀ, ਜਿਹੜਾ ਮਾਸ਼ੀ ਸੀ, ਉਹਦੀ ਬੇਟੀ ਸੀ ਸਲਮਾ। ਹੁਣ ਸਵ ਜਵਾਨ ਬੱਚੀ ਨੂੰ ਧੱਕੇ ਦੇ ਨਾਲ ਜ਼ਾਫਰ ਬੇਗ ਆਪਣੇ ਘਰ ਚੁੱਕ ਕੇ ਲੈ ਜਾਂਦਾ ਹੈ। ਹੁਣ ਰਹੀਮ ਬਖਸ਼ ਪਹਿਲਾਂ ਜ਼ਾਫਰ ਬੇਗ ਕੋਲ ਗਿਆ ਹੈ, ਉਹਨੇ ਕੋਈ ਸੁਣਵਾਈ ਨਹੀਂ ਕੀਤੀ, ਫਿਰ ਉਹ ਜ਼ਕਰੀਆ ਖਾਨ ਦੇ ਕੋਲ ਗਿਆ ਕਿ ਸਾਡਾ ਮੁਸਲਮਾਨ ਭਰਾ ਹੈ, ਸਾਡੀ ਕੋਈ ਮਦਦ ਕਰੇਗਾ। ਜ਼ਕਰੀਆ ਖਾਨ ਨੇ ਜਦੋਂ ਸੁਣਿਆ ਕਿ ਇੱਕ ਮੁਸਲਮਾਨ ਦੀ ਬੱਚੀ ਚੁੱਕ ਲਈ, ਲੋਹਾ ਲਾਖਾ ਹੋਇਆ। ਪਰ ਜਦੋਂ ਇਹ ਪਤਾ ਲੱਗਾ ਕਿ ਮੇਰੇ ਦੋਸਤ ਜ਼ਾਫਰ ਬੇਗ ਨੇ ਚੁੱਕੀ ਹੈ, ਉਹ ਵੀ ਕਿਨਾਰਾ ਕਰ ਗਿਆ, ਉੱਥੋਂ ਵੀ ਕੋਈ ਆਸਾਂ ਦੇ ਦੀਵੇ ਬੁਝ ਗਏ। ਰਹੀਮ ਬਖਸ਼ ਜਿਹੜਾ ਲੰਘਦਾ ਪਿਆ ਸੀ ਪੂਲੇ ਪਿੰਡ ਦੇ ਲਾਗੋਂ ਦੀ, ਕਿਉਂਕਿ ਉਦੋਂ ਲਾਹੌਰ ਨੂੰ ਇਹ ਮੁੱਖ ਮਾਰਗ ਜਿਹੜਾ ਸੀ ਜਾਂਦਾ ਸੀ, ਅਤੇ ਸ਼ਾਮ ਦਾ ਸਮਾਂ ਕਿਸੇ ਨੇ ਰੋਂਦੇ ਜਾਂਦੇ ਨੂੰ ਪੁੱਛਿਆ, ਕਿਉਂਕਿ ਆਸ ਲੈ ਕੇ ਗਿਆ ਸੀ, ਨਿਆਸਰਾ ਹੋ ਕੇ ਜਾ ਰਿਹਾ ਹੈ, ਆਪਣੇ ਦਿਲ ਦੀ ਗੱਲ ਦੱਸੀ ਹੈ। ਉਹ ਕਹਿਣ ਲੱਗੇ, ਜੇ ਤੈਨੂੰ ਕੋਈ ਬਿਪਤਾ ਦੀ ਘੜੀ 'ਚੋਂ ਕੱਢ ਸਕਦਾ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਭਾਈ ਤਾਰੂ ਸਿੰਘ ਜੀ ਅਪੂਲੇ ਪਿੰਡ ਹੈ, ਖੇਤਾਂ ਦੇ ਬਾਹਰ ਉਹਨੇ ਇੱਕ ਵਾੜਾ ਬਣਾਇਆ ਹੈ, ਉੱਥੇ ਆਏ ਗਿਆਂ ਨੂੰ, ਰਾਹੀਆਂ ਪਾਤੀਆਂ ਨੂੰ ਲੰਗਰ ਵੀ ਛਕਾਉਂਦਾ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਮੁੱਖ ਸੜਕ ਦੇ ਉੱਪਰ ਪਿੰਡ ਹੋਣ ਕਰਕੇ, ਅਤੇ ਉਦੋਂ ਬਹੁਤਾ ਤਾਂ ਕੋਈ ਸਾਧਨ ਨਹੀਂ ਸੀ, ਵੱਡੇ ਵੱਡੇ ਹੋਟਲ ਰੈਸਟੋਰੈਂਟ ਤਾਂ ਹੈ ਨਹੀਂ ਸੀ ਖਾਣੇ ਦੇ ਪ੍ਰਬੰਧ ਲਈ। ਇੱਦਾਂ ਹੀ ਜਿਹੜੇ ਮੇਨ ਪਿੰਡ ਮੁੱਖ ਸੜਕ ਦੇ ਜਰਨੈਲੀ ਸੜਕ 'ਤੇ ਹੁੰਦੇ ਸੀ, ਉੱਥੇ ਵਿਸ਼ਰਾਮ ਲਈ ਧਰਮਸ਼ਾਲਾ ਸਰਾਂ ਬਣਾ ਦੇਣੀ ਜਾਂ ਲੰਗਰ ਦਾ ਪ੍ਰਬੰਧ ਆਮ ਚੱਲਦਾ ਰਹਿੰਦਾ ਸੀ। ਜਿਵੇਂ ਅੱਜ ਵੀ ਆਪਾਂ ਦੇਖਦੇ ਭਾਰਤ ਦੇ ਵਿੱਚ ਜਦੋਂ ਮੁੱਖ ਮਾਰਗਾਂ ਦੇ ਉੱਪਰ ਪੂਰੇ ਦੇਸ਼ ਦੇ ਵਿੱਚ ਸਾਡੇ ਸਿੱਖ ਜਿੱਥੇ ਵੀ ਰਹਿੰਦੇ ਉਹਨਾਂ ਗੁਰੂ ਘਰ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਬਣਾਏ ਆਉਂਦੇ ਜਾਂਦੇ, ਸਾਡੇ ਸਾਰੀਆਂ ਸੰਗਤਾਂ ਉੱਥੇ ਠਹਿਰਦੀਆਂ ਨੇ। ਇੱਦਾਂ ਹੀ ਭਾਈ ਤਾਰੂ ਸਿੰਘ ਦੇ ਕੋਲ ਸਾਰੇ ਹੀ ਆ ਕੇ ਉੱਥੇ ਪ੍ਰਸ਼ਾਦਾ ਛਕਦੇ, ਕੀ ਹਿੰਦੂ ਮੁਸਲਮਾਨ ਕੋਈ ਵੀ, ਅਤੇ ਜਦੋਂ ਲੰਗਰ ਚੱਲਦਾ ਕੋਈ ਵੀ ਆ ਜਾਵੇ। ਹੁਣ ਜਿਨ੍ਹਾਂ ਨੂੰ ਸਰਕਾਰ ਬਾਗੀ ਕਹਿੰਦੀ ਉਹ ਸਿੱਖ ਵੀ ਆ ਕੇ ਪ੍ਰਸ਼ਾਦਾ ਛਕਦੇ ਨੇ। ਗੁਰੂ ਦਾ ਲੰਗਰ ਹੈ, ਗੁਰੂ ਦੇ ਲੰਗਰ ਦੇ ਬਾਰੇ ਤਾਂ ਜਦੋਂ ਨਾਦਰ ਸ਼ਾਹ ਨੂੰ ਦੱਸਿਆ ਗਿਆ ਸੀ ਨਾ ਕਿ ਸਿੰਘ ਜੰਗਲਾਂ ਵਿੱਚ ਜਦੋਂ ਲੰਗਰ ਤਿਆਰ ਕਰਦੇ ਤਾਂ ਨਗਾਰਾ ਵਜਾ ਕੇ ਆਵਾਜ਼ ਦਿੰਦੇ ਹੈ ਵੀ ਆ ਜਾਓ ਜਿਹਨੇ ਲੰਗਰ ਛਕਣਾ ਹੈ, ਤੂੰ ਕਹਿੰਦਾ ਜੇ ਕੋਈ ਦੁਸ਼ਮਣ ਆ ਜਾਵੇ, ਕਹਿੰਦੇ ਉਹ ਦੁਸ਼ਮਣੀ ਭੁਲਾ ਕੇ ਉਹਨੂੰ ਪਹਿਲਾਂ ਲੰਗਰ ਛਕਾਉਂਦੇ ਨੇ। ਸਿੱਖ ਦਾ ਕਰਦਾਰ ਤਾਂ ਇੱਦਾਂ ਦਾ ਹੈ ਕਿ ਜਿਹੜਾ ਮੈਦਾਨੇ ਜੰਗ ਵਿੱਚ ਲੜਦਾ ਪਿਆ ਉਹਨੂੰ ਵੀ ਪ੍ਰਸ਼ਾਦਾ ਛਕਾਉਂਦੇ ਨੇ, ਅਤੇ ਜੇ ਆਪਣੇ ਸਿੱਖ ਭਰਾ ਆ ਕੇ ਉੱਥੋਂ ਪ੍ਰਸ਼ਾਦਾ ਛਕਣਗੇ ਤਾਂ ਉਹਨਾਂ ਨੂੰ ਭਾਈ ਤਾਰੂ ਸਿੰਘ ਨੇ ਮਨ੍ਹਾ ਥੋੜ੍ਹੀ ਕਰਨਾ। ਹੁਣ ਮਸਲਾ ਇਹ ਸੀ, ਜਦੋਂ ਭਾਈ ਤਾਰੂ ਸਿੰਘ ਕੋਲੋਂ ਰਹੀਮ ਬਖਸ਼ ਪਹੁੰਚਦਾ ਹੈ, ਉਹਦੀ ਵਿਥਿਆ ਸੁਣਦੇ ਨੇ ਸਾਰੇ ਭਾਈ ਤਾਰੂ ਸਿੰਘ ਜੀ, ਉਹਨੂੰ ਕਹਿਣ ਲੱਗੇ ਕਿ ਉਹ ਬੱਚੀ ਹੁਣ ਤੁਹਾਡੀ ਬੱਚੀ ਨਹੀਂ, ਉਹ ਸਾਡੀ ਭੈਣ ਵੀ ਹੈ, ਕੋਈ ਗੱਲ ਨਹੀਂ, ਅਸੀਂ ਆਪਣੀ ਭੈਣ ਨੂੰ ਬਾ ਇੱਜ਼ਤ ਬਚਾ ਕੇ ਲੈ ਕੇ ਆਵਾਂਗੇ ਉੱਥੋਂ। ਹੁਣ ਜਿਹੜੇ ਉਹ ਸਿੱਖ ਜਿਨ੍ਹਾਂ ਨੇ ਸਰਕਾਰ ਨਾਲ ਮੱਥਾ ਲਾਇਆ ਸੀ ਉਹ ਵੀ ਪ੍ਰਸ਼ਾਦਾ ਛਕਣ ਵਾਸਤੇ ਆਉਂਦੇ ਨੇ, ਸਾਰੀ ਵਿਥਿਆ ਪਤਾ ਲੱਗਦੀ ਹੈ, ਅਤੇ ਉਹ ਜ਼ਾਫਰ ਬੇਗ ਦੇ ਕੋਲੋਂ ਛਡਾ ਕੇ ਲਿਆਉਂਦੇ ਨੇ। ਹੁਣ ਜ਼ਾਫਰ ਬੇਗ ਦੇ ਕੋਲੋਂ ਜਦੋਂ ਉਹ ਬੱਚੀ ਨੂੰ ਛਡਾਇਆ ਜਾਂਦਾ ਹੈ, ਇਹ ਗੱਲ ਜਿਹੜੀ ਹੈ ਜ਼ਕਰੀਆ ਖਾਨ ਕੋਲ ਪਹੁੰਚਦੀ ਹੈ ਵੀ ਮੇਰੇ ਦੋਸਤ ਅਤੇ ਸਿੱਖਾਂ ਨੇ ਹਮਲਾ ਕੀਤਾ। ਉਹਨਾਂ ਨੇ ਫਿਰ ਜਿੰਨੇ ਆਪਣੇ ਗਦਾਰ ਸੀ, ਇੱਕ ਉਹ ਜੰਡਿਆਲੇ ਵਾਲਾ, ਹਰਭਗਤ ਨਰੰਜਣੀਆਂ, ਰਾਮਾ ਰੰਧਾਵਾ, ਕਰਮਾ ਸ਼ੀਨਾ, ਜਿੰਨੇ ਵੀ ਹੋਰ ਸੀ ਸਾਰਿਆਂ ਨੂੰ ਸੱਦਿਆ, ਟੌਟਾਂ ਨੂੰ ਵੀ, ਉਹਨਾਂ ਨੂੰ ਵੀ ਫਿਰ ਖਿੱਚਿਆ ਵੀ ਤੁਸੀਂ ਕਹਿੰਦੇ ਹੋ ਸਿੱਖ ਖਤਮ ਹੋ ਗਏ, ਇਹ ਕੌਣ ਹੈ ਜਿਹੜੇ ਪੱਟੀ 'ਚੋਂ ਮੇਰੇ ਦੋਸਤ ਦੇ ਉੱਪਰ ਹਮਲਾ ਕਰਕੇ ਗਏ। ਉਸ ਵੇਲੇ ਹਰਭਗਤ ਨਰੰਜਣੀਏ ਨੇ ਫਿਰ ਕਿਹਾ ਕਿ ਇਹ ਸਿੱਖ ਜਿਹੜੇ ਨੇ ਇਹ ਭਾਈ ਤਾਰੂ ਸਿੰਘ ਦੇ ਕੋਲ ਆ ਕੇ ਠਹਿਰਦੇ ਨੇ, ਇਹ ਸਰਕਾਰ ਦੇ ਬਾਗੀਆਂ ਨੂੰ ਪਨਾਹ ਦਿੰਦਾ ਹੈ। ਇਸ ਤਰ੍ਹਾਂ ਫਿਰ ਇਹ ਸਾਰਾ ਕੇਸ ਜਿਹੜਾ ਚੱਲਦਾ ਹੈ, ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਹੁੰਦੀ ਅਤੇ ਸ਼ਹੀਦ ਹੁੰਦੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸਾਂ, ਪਿਛੋਕੜ ਕੀ ਹੈ? ਪਿਛੋਕੜ ਸੀ ਇੱਕ ਮੁਸਲਮਾਨ ਦੀ ਬੱਚੀ ਨੂੰ ਇੱਕ ਮੁਸਲਮਾਨ ਨੇ ਚੁੱਕਿਆ, ਅਤੇ ਗੁਰੂ ਦੇ ਸਿੱਖ ਕੋਲ ਜਦੋਂ ਇਹ ਗੱਲ ਪਹੁੰਚਦੀ ਹੈ ਤਾਂ ਉਹ ਛਡਾ ਕੇ ਲੈ ਆਉਂਦੇ। ਮਸਲਾ ਆ ਸੀ, ਪਰ ਉਹਨੂੰ ਰੂਪ ਰੰਗਤ ਜਿਹੜੀ ਹੋਰ ਦਿੱਤੀ ਗਈ। ਇਸੇ ਤਰ੍ਹਾਂ ਹੀ ਗੁਰੂ ਦੇ ਸਿੱਖਾਂ ਨੂੰ ਫਿਰ ਇਹ ਕਰਦਾਰ ਦੇ ਵਿੱਚ ਸਾਰਾ ਕੁਝ ਮਿਲਿਆ। ਹੁਣ ਜਦੋਂ ਹਰਜਿੰਦਰ ਸਿੰਘ ਜੀ ਜਿੰਦਾ ਜੀ ਖਾਲਸਾ ਕਾਲਜ ਪੜ੍ਹਦੇ ਜਿੱਥੇ ਵੀ ਕਿਤੇ ਵਧੀਕੀ ਹੁੰਦੀ ਹੈ ਅਤੇ ਉਹਦਾ ਫਿਰ ਇਹ ਜਵਾਬ ਦਿੰਦੇ ਨੇ। ਇੱਥੋਂ ਫਿਰ ਸੰਪਰਕ ਚੱਲਦਿਆਂ ਚੱਲਦਿਆਂ 20ਵੀਂ ਸਦੀ ਦੇ ਮਹਾਨ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦੇ ਨੇ। ਇਹਨਾਂ ਦਿਨਾਂ ਦੇ ਵਿੱਚ ਹੀ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਅਤੇ ਬਾਕੀ ਹੋਰ ਵੱਖ ਵੱਖ ਗੁਰੂ ਘਰਾਂ ਦੇ ਉੱਪਰ ਉਸ ਸਮੇਂ ਦੀ ਤਤਕਾਲੀ ਸਰਕਾਰ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਤੇ ਜਦੋਂ ਸਿੱਖਾਂ ਦੇ ਤਖ਼ਤ ਦੇ ਉੱਪਰ ਉਹਨਾਂ ਦੇ ਗੁਰਧਾਮਾਂ ਦੇ ਉੱਪਰ ਹਮਲਾ ਹੋਵੇਗਾ ਤਾਂ ਸਿੱਖਾਂ ਦੇ ਹਿਰਦੇ 'ਤੇ ਬਲੂੰਦਰੇ ਜਾਣੇ, ਕਿਉਂਕਿ ਜਦੋਂ ਅਸੀਂ ਬਾਬਾ ਬੰਦਾ ਸਿੰਘ ਤੋਂ ਬਾਅਦ ਦਾ ਇਤਿਹਾਸ ਪੜ੍ਹਦੇ ਨਾ ਮਿਸਲਾਂ ਦਾ ਇਤਿਹਾਸ, ਅਤੇ ਇਤਿਹਾਸਕਾਰ ਕਹਿੰਦੇ ਜਦੋਂ ਸਿੱਖ ਜਦੋਂ ਵੀ ਕਿਤੇ ਸਰਕਾਰ ਸਖਤੀ ਕਰਦੀ ਸੀ, ਚਾਹੇ ਉਹ ਮੀਰ ਮਨੂ ਦਾ ਸਮਾਂ, ਚਾਹੇ ਅਬਦਾਲੀ ਦਾ ਸਮਾਂ, ਚਾਹੇ ਨਾਦਰ ਸ਼ਾਹ ਦਾ ਸਮਾਂ, ਚਾਹੇ ਜ਼ਕਰੀਆ ਖਾਨ ਦਾ ਸਮਾਂ ਹੈ, ਉਸ ਵੇਲੇ ਸਿੱਖ ਆਪਣੇ ਘਰਾਂ ਘਾਟਾਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਰਹਿੰਦੇ ਸਨ ਅਤੇ ਜਦੋਂ ਕੋਈ ਪੰਜਾਬ ਦੀ ਧਰਤੀ ਤੋਂ ਜਾਂ ਸਿੱਖ ਮਿਲਦਾ ਸੀ ਜਾਂ ਪਤਾ ਲੱਗਦਾ ਸੀ ਨਾ ਕਿ ਅੰਮ੍ਰਿਤਸਰ ਸ਼ਹਿਰ ਤੋਂ ਇਹ ਸਿੱਖ ਆਇਆ ਹੈ, ਉਸ ਵੇਲੇ ਸਿੱਖ ਪਤਾ ਕੀ ਪੁੱਛਦੇ ਸਨ? ਇਹ ਨਹੀਂ ਪੁੱਛਦੇ ਸਾਡੇ ਘਰ ਘਾਟ ਹੈਗੇ ਕਿ ਨਹੀਂ ਹੈਗੇ, ਸਰਕਾਰ ਨੇ ਛੱਡੇ ਕਿ ਨਹੀਂ ਛੱਡੇ, ਸਾਡੀ ਫਸਲ ਵਾੜੀ ਬਚੀ ਆ ਕਿ ਨਹੀਂ ਬਚੀ, ਸਾਡਾ ਪਰਿਵਾਰ ਕਿਵੇਂ ਹੈ, ਇਹ ਨਹੀਂ ਸੀ ਪੁੱਛਦੇ। ਉਸ ਵੇਲੇ ਪੁੱਛਦੇ ਸੀ ਸਾਡੇ ਗੁਰਧਾਮਾਂ ਦੀ ਸੇਵਾ ਸੰਭਾਲ ਬਾਰੇ ਦੱਸੋ ਕਿ ਕਿਵੇਂ ਆ, ਅਤੇ ਜਦੋਂ ਜਦੋਂ ਕਿਤੇ ਪਤਾ ਲੱਗਦਾ ਸੀ ਨਾ ਕਿ ਮੱਸੇ ਰੰਗੜ ਨੇ ਆ ਕੇ ਹਮਲਾ ਕੀਤਾ ਏ ਜਾਂ ਤੈਮੂਰ ਸ਼ਾਹ ਨੇ ਹਮਲਾ ਕੀਤਾ ਏ ਜਾਂ ਹੋਰ ਕਿਸੇ ਨੇ, ਅਤੇ ਗੁਰੂ ਦੇ ਸਿੱਖ ਭਾਵੇਂ ਉਹ ਬੀਕਾਨੇਰ ਵਿੱਚ ਹੁੰਦੇ ਸਨ ਅਤੇ ਭਾਵੇਂ ਹੋਰ ਕਿਤੇ ਹੁੰਦੇ ਸਨ, ਉਸੇ ਵੇਲੇ ਆ ਕੇ ਅਤੇ ਉਹ ਖੜ ਜਾਂਦੇ ਸਨ। ਸਾਡੇ ਵੈਸੇ ਤਾਂ ਸਿੱਖ ਧਰਮ ਦੇ ਵਿੱਚ ਕੋਈ ਗਿਣਤੀਆਂ ਦੀ ਮਹਾਨਤਾ ਨਹੀਂ ਹੈ, ਕੋਈ ਵਹਿਮਾਂ ਭਰਮਾਂ ਦੀ ਗੱਲ, ਪਰ ਜਦੋਂ ਆਪਾਂ ਕੁਝ ਸ਼ਬਦ ਪੜ੍ਹਦੇ ਨਾ ਜਿਵੇਂ ਪੰਜ ਦਾ ਸ਼ਬਦ, ਪੰਜ ਸ਼ਬਦ ਬਾਰੇ ਜਾਂ ਦੋ ਸ਼ਬਦ ਬਾਰੇ ਜਾਂ ਇੱਕ ਬਾਰੇ, ਅਤੇ ਬੜੇ ਕਈ ਵਾਰ ਇਹਨਾਂ ਦੇ ਵਿੱਚ ਲੌਜਿਕ ਇਤਿਹਾਸ ਦੇ ਪਿਛੋਕੜ ਨੂੰ ਜਦੋਂ ਅਸੀਂ ਦੇਖਦੇ, ਇੱਕ ਦੀ ਗੱਲ ਚੱਲਦੀ ਅਤੇ ਇੱਕ ਪਰਮਾਤਮਾ, ਪੰਜ ਦੀ ਗੱਲ ਚੱਲਦੀ ਹੈ ਅਤੇ ਉਦੋਂ ਪੰਜਾਂ ਤੱਤਾਂ ਦਾ ਸਰੀਰ ਹੈ, ਪੰਜ ਜਿਹੜੇ ਨੇ ਸਾਨੂੰ ਕਕਾਰ ਜਿਹੜੇ ਉਹ ਸਤਿਗੁਰਾਂ ਨੇ ਬਖਸ਼ੇ ਨੇ, ਹੋਰ ਵੀ ਪੰਚ ਪ੍ਰਧਾਨੀ ਦੇ ਸਿਧਾਂਤ ਜਿਹੜਾ ਹੈ ਉਹ ਸਾਡੇ ਵਿੱਚ ਪ੍ਰਚਲਿਤ ਹੈ। ਇਸੇ ਤਰ੍ਹਾਂ ਹੀ ਜਦੋਂ ਕਿਤੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਵਾਸਤੇ ਜੂਝਣਾ ਪਵੇ, ਅਤੇ ਦੋ ਦੋ ਦੀ ਜੋੜੀ ਵੀ ਬੜੀ ਮਸ਼ਹੂਰ ਹੈ ਸਾਡੇ ਪੰਥ ਦੇ ਵਿੱਚ, ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਇਸੇ ਤਰ੍ਹਾਂ ਹੀ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੀ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ, ਕਿਉਂਕਿ ਜਦੋਂ ਇਹ 84 ਦਾ ਹਮਲਾ ਹੁੰਦਾ ਹੈ ਜਿੱਥੇ ਬਹੁਤ ਸਾਰੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ, ਜਿਵੇਂ ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਕੇਰ ਸਿੰਘ ਜੀ ਅਤੇ ਬੇਅੰਤ ਸਿੱਖ ਹੋਰ, ਅਤੇ ਉਹ ਵੀ ਸਿੱਖ ਜਿਨ੍ਹਾਂ ਨੇ ਇਸ ਮੂਵਮੈਂਟ ਵਿੱਚ ਕੋਈ ਜਿਹੜਾ ਹਮਲਾ ਜਾਂ ਬਦਲਾ ਨਹੀਂ ਲਿਆ, ਪਰ ਇਹਦਾ ਭਾਵ ਇਹ ਨਹੀਂ ਕਿ ਉਹਨਾਂ ਦੇ ਹਿਰਦੇ ਬਲੂੰਦਰੇ ਨਹੀਂ ਸੀ, ਹਰ ਇੱਕ ਗੁਰੂ ਦੇ ਸਿੱਖ ਦੇ ਅੰਦਰ ਇਹ ਜਿਹੜਾ ਉਸ ਵੇਲੇ ਇਹ ਭਾਂਬੜ ਮੱਚਦਾ ਪਿਆ ਸੀ, ਕੋਈ ਕਿਸਾਨ ਸੀ, ਕੋਈ ਦੁਕਾਨਦਾਰ ਸੀ, ਕੋਈ ਨੌਕਰੀ ਸੀ, ਤਾਂ ਹੀ ਤਾਂ ਸਾਡੇ ਧਰਮੀ ਫੌਜੀ ਵੀ ਛੱਡ ਕੇ ਆ ਗਏ ਸਨ ਉਸ ਵੇਲੇ, ਬੈਰਕਾਂ ਸਾਰਾ ਕੁਝ ਨੌਕਰੀਆਂ ਦਾਅ 'ਤੇ ਲਾ ਕੇ ਆ ਗਏ ਸਨ ਹਰੇਕ ਦੇ ਸਿੱਖਾਂ ਦੇ, ਅਤੇ ਉਦੋਂ ਇੱਕ ਅਹਿਸਾਸ ਹੁੰਦਾ ਸੀ ਵੀ ਅਸੀਂ ਗੁਲਾਮ ਹੈ, ਸਾਡੀ ਜਿਹੜੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਸਾਨੂੰ ਜਿਹੜਾ ਇਹ ਬਹੁਤ ਸਾਡੇ ਜ਼ਮੀਰ ਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਫਿਰ ਉਸ ਵੇਲੇ ਜਿਵੇਂ ਮਰਜੀਵੜੇ ਭਾਈ ਸਤਵੰਤ ਸਿੰਘ ਜੀ, ਭਾਈ ਬੇਅੰਤ ਸਿੰਘ ਜੀ, ਉਹਨਾਂ ਨੇ ਫਿਰ ਕਦਮ ਚੁੱਕਿਆ ਸੀ, ਇੱਦਾਂ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਵੀ, ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਆਈ ਕਿ ਸਾਨੂੰ ਕੁਝ ਨਾ ਕੁਝ ਜਿਹੜਾ ਕਰਨਾ ਚਾਹੀਦਾ, ਕਿਉਂਕਿ ਗੁਰੂ ਦਾ ਸਿਧਾਂਤ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਫਿਰ ਉੱਥੋਂ ਚੱਲਦੇ ਨੇ ਅਤੇ ਗੰਗਾਨਗਰ ਰਾਜਸਥਾਨ ਦੇ ਵਿੱਚ ਇਹਨਾਂ ਦਾ ਨਾਨਕਾ ਪਰਿਵਾਰ ਹੈ, ਭਾਈ ਬਲਜਿੰਦਰ ਸਿੰਘ ਜੀ ਰਾਜੂ ਇਹਨਾਂ ਦੇ ਜਿਹੜੇ ਰਿਸ਼ਤੇਦਾਰੀ ਦੇ ਵਿੱਚੋਂ ਭਰਾਤਾ ਲੱਗਦੇ ਨੇ, ਮਾਮੇ ਦੇ ਪੁੱਤਰ ਨੇ, ਭਰਾਤਾ ਨੇ, ਉਹਨਾਂ ਦਾ ਹੀ ਇੱਕ ਦੋਸਤ ਹੈ ਉਸ ਇਲਾਕੇ ਦੇ ਵਿੱਚ, ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ, ਹੁਣ ਉਹਨਾਂ ਨਾਲ ਵੀ ਮਿੱਤਰਤਾ, ਜਦੋਂ ਗੱਲ ਦੱਸਦੇ ਨੇ ਜਜ਼ਬਾਤ ਜਿਹੜੇ ਸਾਂਝੇ ਹੁੰਦੇ ਨੇ, ਅਤੇ ਮਨ ਦੇ ਵਿੱਚ ਵਿਚਾਰ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕੁਝ ਨਾ ਕੁਝ ਤਾਂ ਬਦਲਾ ਲਿਆ ਜਾਵੇ, ਉਹਦੇ ਵਾਸਤੇ ਬਹੁਤ ਲੋੜ ਸੀ ਹਥਿਆਰਾਂ ਦੀ, ਪੈਸੇ ਦੀ, ਹੋਰ ਵੀ ਕਈ ਤਰ੍ਹਾਂ ਦੀ ਤਿਆਰੀ ਦੀ ਲੋੜ ਸੀ। ਲੰਬਾ ਸਮਾਂ ਚੱਲਿਆ ਜਦੋਂ ਆਪਾਂ ਉਹਨਾਂ ਦੀਆਂ ਲਿਖੀਆਂ ਭਾਈ ਹਰਜਿੰਦਰ ਸਿੰਘ ਜੀ, ਭਾਈ ਸੁਖਦੇਵ ਸਿੰਘ ਜੀ ਦੀ ਰਚਨਾ ਜੇਲ੍ਹ ਚਿੱਠੀਆਂ ਪੜ੍ਹਦੇ ਨਾ, ਉਹਦੇ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੈ, ਸਾਨੂੰ ਸਾਰਿਆਂ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ। ਉਹਦੇ ਵਿੱਚ ਵੇਰਵਾ ਦੱਸਿਆ ਏ ਪਹਿਲਾਂ ਦੀ ਤਿਆਰੀ ਦਾ ਕਿ ਕਿਵੇਂ ਤਿਆਰੀ ਕੀਤੀ, ਕੀ ਕੁਝ ਕਰਨਾ ਚਾਹੁੰਦੇ ਸਨ, ਫਿਰ ਜੇਲ੍ਹ ਦੇ ਵਿੱਚ ਜਿਵੇਂ ਉਹਨਾਂ ਦਿਨ ਬਿਤਾਏ, ਇੱਕ ਇੱਕ ਗੱਲ ਜਿਹੜੀ ਉਹਦੇ ਵਿੱਚ ਉਹਨਾਂ ਲਿਖੀ ਹੈ ਸਾਰੀ। ਇੱਕ ਤਾਂ ਹੁੰਦਾ ਨਾ ਕਿਸੇ ਲਿਖਾਰੀ ਨੇ ਲਿਖਣਾ, ਇੱਕ ਖੁਦ ਆਪਣੀ ਸਵੈ ਜੀਵਨੀ ਲਿਖ ਕੇ ਜਾਣੀ। ਉਹਨਾਂ ਨੇ ਉਹਦੇ ਵਿੱਚ ਬੜਾ ਕੁਝ ਲਿਖਿਆ ਹੈ। ਅਤੇ ਉੱਥੇ ਫਿਰ ਉਹਨਾਂ ਨੇ ਜਦੋਂ ਵਿਚਾਰ ਕੀਤੀ ਅਤੇ ਵਿਚਾਰ ਤਾਂ ਉਹਨਾਂ ਦੀ ਇਹ ਸੀ ਕਿ ਜਿਹੜਾ ਇੱਕ ਰਣਜੀਤ ਦਿਆਲ ਸੀ ਜਿਹੜਾ ਉਸ ਵੇਲੇ ਉਹ ਵੀ ਹਕੂਮਤ ਦੀ ਫੌਜ ਦੇ ਵਿੱਚ ਉੱਚੇ ਦਰਜੇ 'ਤੇ ਸੀ, ਉਹਨੂੰ ਵੀ ਸੋਧਣ ਦਾ ਮਨ ਸੀ, ਉਹ ਵੀ ਪੂਨੇ ਦੇ ਵਿੱਚ ਰਹਿੰਦਾ ਸੀ। ਅਤੇ ਜਿਹੜਾ ਇੱਕ ਜਨਰਲ ਵੈਦਿਆ ਜਿਹਨੂੰ ਸੋਧਿਆ ਉਹ ਵੀ ਪੂਨੇ ਦੇ ਵਿੱਚ ਰਹਿੰਦਾ ਹੀ ਜਾ ਕੇ। ਫਿਰ ਉਹਦੀ ਤਿਆਰੀ ਦੇ ਵਾਸਤੇ ਉਹ ਆਪ ਦੱਸਦੇ ਨੇ ਕਦੀ ਉਹ ਮੱਧ ਪ੍ਰਦੇਸ਼ ਦੇ ਵਿੱਚ ਦੁਰਗ ਸ਼ਹਿਰ ਵਿੱਚ ਜਾਂਦੇ ਨੇ, ਕਦੀ ਕਲਕੱਤੇ ਜਾਂਦੇ ਨੇ, ਕਦੀ ਬੰਬੇ ਜਾਂਦੇ ਨੇ, ਕਦੀ ਪੂਨੇ ਜਾਂਦੇ ਨੇ, ਇਸ ਤਰ੍ਹਾਂ ਬੜੀ ਲੰਬੀ ਤਿਆਰੀ ਚੱਲਦੀ ਹੈ। ਆਖਰ ਜਿਹੜਾ ਇਹ ਨਿਸ਼ਾਨਦੇਹੀ ਕਰਦਿਆਂ ਕਰਦਿਆਂ ਪਹਿਲਾਂ ਘਰ ਲੱਭਿਆ, ਫਿਰ ਪਿੱਛਾ ਵੀ ਕੀਤਾ, ਰੇਕੀ ਕੀਤੀ ਉੱਥੇ ਥੋੜ੍ਹਾ ਚਿਰ, ਉਹ ਗੱਡੀ ਦੀ ਪਹਿਚਾਣ ਹੋਈ, ਗਨਮੈਨਾਂ ਦੀ ਪਹਿਚਾਣ ਹੋਈ, ਕਿਉਂਕਿ ਜਦੋਂ ਹਮਲਾ ਕੀਤਾ ਉਦੋਂ ਚਿਹਰਾ ਥੋੜ੍ਹੀ ਸਾਹਮਣੇ ਸੀ ਵੀ ਕਿੱਦਾਂ ਦਾ ਇਹ, ਕੌਣ ਹੈ ਵੈਦਿਆ। ਸਾਰੀ ਨਿਸ਼ਾਨਦੇਹੀ ਕਰਕੇ ਇਹ ਵੀ ਮਨ ਵਿੱਚ ਸੀ ਕਿ ਕੋਈ ਬਦੋਸ਼ਾ ਨਾ ਮਾਰਿਆ ਜਾਵੇ ਅਤੇ ਬਦਲਾ ਵੀ ਲਿਆ ਜਾਵੇ। ਫਿਰ ਉਸ ਵੇਲੇ ਨਿਸ਼ਾਨਦੇਹੀ ਕਰਦਿਆਂ ਕਰਦਿਆਂ ਅਗਸਤ 1986 ਨੂੰ ਫਿਰ ਉਹ ਦਿਨ ਆ ਜਾਂਦਾ ਹੈ ਜਿਸ ਦਿਨ ਜਨਰਲ ਵੈਦਿਆ ਆਪਣੇ ਗਨਮੈਨਾਂ ਦੇ ਨਾਲ, ਘਰਵਾਲੀ ਦੇ ਨਾਲ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨ ਵਾਸਤੇ ਜਾਂਦਾ ਹੈ। ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੀ, ਜਿਨ੍ਹਾਂ ਨੇ ਉਦੋਂ ਉੱਥੇ ਮੋਟਰਸਾਈਕਲ ਕਢਵਾਇਆ ਚਲਾਉਂਦੇ ਪਏ ਨੇ, ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਹਥਿਆਰਬੰਦ ਹੋ ਕੇ ਪਿੱਛੇ ਬੈਠੇ ਨੇ। ਅਤੇ ਸ਼ੋਪਿੰਗ ਕਰਦਿਆਂ ਕਰਦਿਆਂ ਜਦੋਂ ਐਨ ਇੱਕ ਮੋੜ ਤੋਂ ਅੱਗੇ ਨਿਕਲਦੇ ਨੇ ਅਤੇ ਜਨਰਲ ਵੈਦਿਆ ਨੇ ਜਦੋਂ ਗੱਡੀ ਅੱਗੇ ਕੱਢੀ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਕਹਿੰਦੇ ਕਿ ਹਰਜਿੰਦਰ ਸਿੰਘ ਜੀ ਕਹਿੰਦੇ ਵੀ ਮੈਂ ਮਿਲਾਵਾਂ ਮੋਟਰਸਾਈਕਲ ਨਾਲ, ਉਹ ਸਾਰਾ ਜੇਲ੍ਹ ਚਿੱਠੀਆਂ 'ਚ ਵਰਣਨ ਹੈ। ਕਹਿੰਦੇ ਮੈਂ ਕਹਿਤਾ ਮਿਲਾ ਦੇ। ਫਿਰ ਉਹਦੀ ਕਾਰ ਦੇ ਬਰਾਬਰ ਖੜ੍ਹ ਕੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜਦੋਂ ਗੋਲੀਆਂ ਚਲਾਈਆਂ ਅਤੇ ਦੱਸਦੇ ਕਹਿੰਦੇ ਕਿ ਅਸੀਂ ਜਦੋਂ ਦੇਖਿਆ ਉਹਦਾ ਮੂੰਹ ਜਿਹੜਾ ਸੀ ਸਟੇਅਰਿੰਗ 'ਤੇ ਡਿੱਗਾ, ਉਹ ਜਨਰਲ ਵੈਦਿਆ ਦਾ ਖੂਨ ਦੇ ਮੂੰਹ ਦੇ ਵਿੱਚੋਂ ਖੂਨ ਜਿਹੜਾ ਆਉਣਾ ਸ਼ੁਰੂ ਹੋ ਗਿਆ, ਸਾਨੂੰ ਪਤਾ ਲੱਗ ਗਿਆ ਵੀ ਸਾਡਾ ਕੰਮ ਪੂਰਾ ਹੋ ਗਿਆ। ਫਿਰ ਕਹਿੰਦੇ ਅਸੀਂ ਉੱਥੇ ਜਕਾਰੇ ਲਾਏ, ਜਕਾਰੇ ਲਾ ਕੇ ਫਿਰ ਉੱਥੋਂ ਕਹਿੰਦੇ ਅਸੀਂ ਵੱਖ ਵੱਖ ਜਗ੍ਹਾ ਨੂੰ ਨਿਕਲ ਗਏ, ਕਿਉਂਕਿ ਉਹਦੇ ਲਾਗੇ ਹੀ ਜਿੱਥੇ ਮਾਰਿਆ ਸੀ ਉੱਥੇ ਪੁਲਿਸ ਸਟੇਸ਼ਨ ਹੈ, ਪੁਲਿਸ ਜਿਹੜਾ ਉੱਥੇ ਕਾਫੀ ਹੈ, ਅਤੇ ਨਾਲ ਹੀ ਉਹ ਰਣਜੀਤ ਦਿਆਲ ਜਿਹਨੂੰ ਮਾਰਨਾ ਸੀ ਉਹਦਾ ਘਰ ਵੀ ਲਾਗੇ, ਉਹਦੀ ਗਾਰਦ ਵੀ ਲਾਗੇ ਸੀ। ਪਰ ਫਿਰ ਵੀ ਦਲੇਰੀ ਦੇ ਨਾਲ ਇਹਨਾਂ ਦੋਨਾਂ ਯੋਧਿਆਂ ਨੇ ਉਹਨੂੰ ਸੋਧ ਕੇ ਅਤੇ ਫਿਰ ਉਸ ਦਿਨ ਬਦਲਾ ਲਿਆ ਸੀ, ਜਕਾਰੇ ਲਾਏ। ਇਹ ਘਟਨਾ ਨੂੰ ਇੱਕ ਕਵੀਸ਼ਰ ਨੇ ਬੜਾ ਸੋਹਣਾ ਕਵਿਤਾ ਦੇ ਵਿੱਚ ਲਿਖਿਆ, ਕਹਿੰਦੇ ਜਦੋਂ ਮੋੜ ਤੋਂ ਗੱਡੀ ਮੋੜ ਕੇ ਸਿੱਧੀ ਕੀਤੀ ਅਤੇ ਫਿਰ ਹੀਰਿਆਂ ਦੀ ਜੋੜੀ ਜਿਹੜੀ ਜਿੰਦਾ ਜੀ ਅਤੇ ਸੁੱਖਾ ਜੀ ਇਹ ਮਗਰ ਜਾ ਕੇ ਬਰਾਬਰ 'ਤੇ ਪਹੁੰਚਦੇ ਨੇ। ਉਹ ਕਵੀਸ਼ਰ ਨੇ ਲਿਖੇ ਕਹਿੰਦੇ ਜਦ ਕਾਰ ਮੋੜ ਉੱਤੋਂ ਮੋੜੀ ਸੀ ਦਿੱਤੀ ਰੇਸ਼ ਥੋੜ੍ਹੀ ਥੋੜ੍ਹੀ ਪਿੱਛੇ ਹੀਰਿਆਂ ਦੀ ਜੋੜੀ ਰੀ ਜਿਉਂਦੀ ਰਵੇ ਜੁੱਗਾਂ ਤੋਰੀ ਤੋ ਜੋ ਸੀ ਸਮਾਂ ਭਾਲਦੀ ਅੱਜ ਲੱਭਿਆ ਸ਼ਿਕਾਰ ਜਿਹਨੂੰ ਫਿਰੇ ਭਾਲਦੀ। ਇਹਨਾਂ ਦੀ ਗੱਲ ਦੱਸੀ ਕਿ ਇਹ ਜੋੜੀ ਜਿਹੜੀ ਸੀ ਕਹਿੰਦੇ ਜੁੱਗਾਂ ਜੁੱਗਾਂ ਤੱਕ ਜਿਉਂਦੀ ਰਵੇ, ਜਿਹੜੀ ਬੜੇ ਚਿਰ ਤੋਂ ਵੈਦਿਆਂ ਨੂੰ ਲੱਭਦੀ ਪਈ ਸੀ। ਫਿਰ ਉਹ ਅੱਗੇ ਕਵੀ ਕਹਿੰਦਾ ਏ ਕਿ ਕਰਕੇ ਕਾਰ ਦੇ ਬਰਾਬਰ ਮੋਟਰਸਾਈਕਲ ਨੂੰ ਬਰਾਬਰ ਕਰਕੇ, ਭਾਈ ਜਿੰਦਾ ਜੀ ਨੇ ਜਦੋਂ ਮੋਟਰਸਾਈਕਲ ਬਰਾਬਰ ਕੀਤਾ, ਕਰਕੇ ਕਾਰ ਦੇ ਬਰਾਬਰ ਕਹਿੰਦਾ ਠਹਿਰ ਜ਼ਰਾ ਜ਼ਾਬਰ, ਜ਼ਾਬਰ ਗਿਆ ਘਾਬਰ ਉਹਦੇ ਬੁੱਲ ਸੁੱਕ ਗਏ, ਕਹਿੰਦਾ ਮਾਲਕਾ ਵਿਚਾਲਾ ਅੱਜ ਦਾਣੇ ਮੁੱਕ ਗਏ। ਵੈਦਿਆ ਦੀ ਫਿਰ ਅੱਗੇ ਗੱਲ ਦੇਖਦੇ, ਕਹਿੰਦੇ ਜਦੋਂ ਲਲਕਾਰਿਆ ਵੀ ਠਹਿਰ ਜ਼ਾ ਜ਼ਾਬਰ ਆਉਣਾ, ਜਦੋਂ ਨਾਲ ਫਾਇਰਿੰਗ ਕੀਤੀ ਨਾਲ ਲਲਕਾਰਿਆ ਅਤੇ ਕਹਿੰਦੇ ਉਹ ਬੁੱਲ ਸੁੱਕ ਗਏ ਅਤੇ ਗਨਮੈਨ ਵੀ ਉੱਥੇ ਲਾਗੇ ਸੀ, ਹੋਰ ਵੀ ਉਹਨਾਂ ਕਿਸੇ ਨੂੰ ਕੁਝ ਨਹੀਂ ਕਿਹਾ। ਉਹਨਾਂ ਕਿਹਾ ਕਿ ਜਿਹੜਾ ਸਾਡਾ ਕੰਮ ਸੀ ਸਿਰਫ ਇਹਨੂੰ ਮਾਰਨਾ, ਇਹਦਾ ਦੋਸ਼ ਸੀ, ਇਹਨੂੰ ਅਸੀਂ ਗੱਡੀ ਚਾੜਨਾ ਸੀ, ਚਾੜਤਾ। ਫਿਰ ਜਦੋਂ ਉਹਦੇ ਤੋਂ ਬਾਅਦ 'ਚ ਕੁਝ ਸਮੇਂ ਬਾਅਦ ਹੀ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਫਿਰ ਪੂਨੇ ਦੇ ਵਿੱਚੋਂ ਹੀ, ਇਹ ਪੂਨੇ ਦੀ ਘਟਨਾ ਹੈ ਮਹਾਰਾਸ਼ਟਰਾ ਦੀ ਜਿੱਥੇ ਮਾਰਿਆ ਸੀ, ਅਤੇ ਫਿਰ ਉਹ ਉੱਥੋਂ ਹੀ ਗ੍ਰਿਫਤਾਰ ਹੁੰਦੇ ਨੇ। ਹਰਜਿੰਦਰ ਸਿੰਘ ਜੀ ਜਿੰਦਾ ਜੀ ਉਹਦੇ ਤੋਂ ਬਾਅਦ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਕੁਝ ਸਿੰਘਾਂ ਦੇ ਨਾਲ ਫੜੇ ਜਾਂਦੇ ਨੇ, ਉੱਥੇ ਜ਼ਖਮੀ ਹਾਲਤ ਦੇ ਵਿੱਚ ਰਹਿੰਦੇ ਨੇ। ਅਤੇ ਉਹ ਜਿਹੜਾ ਦਿੱਲੀ ਦਾ ਉਸ ਵੇਲੇ ਦਾ ਪੁਲਿਸ ਦਾ ਮੁਖੀ ਸੀ ਨਾ, ਅਤੇ ਉਹਨੇ ਵੀ ਜਿਹੜੀ ਆਪਣੀ ਵੇਦ ਮਰਵਾਹਾ ਉਹਦਾ ਨਾਮ ਹੈ ਜਿਹੜਾ ਉਸ ਵੇਲੇ ਪੁਲਿਸ ਦਾ ਮੁਖੀ ਸੀ ਦਿੱਲੀ ਦਾ, ਉਹਨੇ ਵੀ ਆਪਣੀ ਲਿਖਤ ਦੇ ਵਿੱਚ ਲਿਖਿਆ, ਉਹਨੇ ਰਿਟਾਇਰਮੈਂਟ ਤੋਂ ਬਾਅਦ ਵਿੱਚ ਇੱਕ ਕਿਤਾਬ ਲਿਖੀ। ਉਹ ਕਹਿੰਦਾ ਹਰਜਿੰਦਰ ਸਿੰਘ ਜਿੰਦਾ ਕੋਈ ਆਮ ਬੰਦਾ ਨਹੀਂ ਸੀ। ਹੁਣ ਵੇਖੋ ਇੱਕ ਗੈਰ ਸਿੱਖ ਇਹ ਗੱਲ ਕਹਿ ਰਿਹਾ ਹੈ, ਉਹ ਦੁਸ਼ਮਣ, ਪਰ ਦੁਸ਼ਮਣ ਵੀ ਸਿੱਖ ਦੀ ਸਿਫਤ ਕਰਨ ਨੂੰ, ਜਿਵੇਂ ਉਸ ਵੇਲੇ ਕਾਜੀ ਨੂਰ ਮੁਹੰਮਦ ਨੇ ਕਿਹਾ ਸੀ ਨਾ, ਭਾਵੇਂ ਉਹ ਸਿੱਖਾਂ ਨਾਲ ਨਫ਼ਰਤ ਕਰਕੇ ਕੁੱਤੇ ਸ਼ਬਦ ਲਿਖਦਾ ਸੀ ਸਿੱਖਾਂ ਨੂੰ, ਪਰ ਬਾਅਦ ਵਿੱਚ ਉਹ ਆਪ ਹੀ ਆਪਣੇ ਸ਼ਬਦ ਵਾਪਸ ਲੈਂਦਾ। ਕਹਿੰਦਾ ਮੈਂ ਜਿਹੜਾ ਨਫ਼ਰਤ ਵਿੱਚ ਕਹਿ ਗਿਆ ਸਾਂ, ਸਿੱਖ ਜਿਹੜੇ ਸ਼ੇਰ ਨੇ, ਸ਼ੇਰ ਅਤੇ ਮੈਦਾਨੇ ਜੰਗ ਵਿੱਚ ਟੱਕਰਦੇ ਨੇ। ਉਹਨੇ ਆਪਣੇ ਬੰਦਿਆਂ ਨੂੰ ਕਿਹਾ, ਇਹ ਕਹਿੰਦਾ ਉਹ ਸਿਪਾਹੀਓ, ਜੇ ਤੁਸੀਂ ਜੰਗ ਦੇ ਮੈਦਾਨ ਵਿੱਚ ਲੜਾਈ ਲੜਨਾ ਸਿੱਖਣਾ ਚਾਹੁੰਦੇ, ਜਿੱਤਣਾ ਸਿੱਖਣਾ ਚਾਹੁੰਦੇ, ਤਾਂ ਸਿੱਖਾਂ ਦੇ ਕੋਲੋਂ ਸਿੱਖੋ, ਜਜ਼ਬਾ ਲਓ ਇਹਨਾਂ ਦੇ ਕੋਲੋਂ। ਇੱਦਾਂ ਹੀ ਹੁਣ ਉਹ ਵੇਦ ਮਰਵਾਹਾ ਜਿਹੜਾ ਪੁਲਿਸ ਮੁਖੀ ਹੈ, ਉਹ ਵੀ ਕਹਿੰਦਾ ਵੀ ਇਹ ਹਰਜਿੰਦਰ ਸਿੰਘ ਜਿੰਦਾ ਜੀ ਕੋਈ ਆਮ ਇਨਸਾਨ ਨਹੀਂ ਸਨ, ਅਸਾਧਾਰਨ ਸਨ। ਉਹ ਕਹਿੰਦਾ ਜਦੋਂ ਪਹਿਲਾਂ ਅਸੀਂ ਇੱਕ ਵਾਰੀ 85 'ਚ ਇਹਨਾਂ ਨੂੰ ਫੜਿਆ ਨਾ, ਅਤੇ ਜਦੋਂ ਅਸੀਂ ਪੁੱਛ ਗਿੱਛ ਲਈ ਲੈ ਕੇ ਗਏ, ਅਤੇ ਕਹਿੰਦੇ ਅਸੀਂ ਬੜੀ ਮਾਰ ਕੁਟਾਈ ਕੀਤੀ, ਪਰ ਭਾਈ ਜਿੰਦਾ ਜੀ ਨੂੰ ਜਦੋਂ ਪੁੱਛ ਗਿੱਛ ਦੱਸੀ, ਅਤੇ ਜਿੱਦਾਂ ਫਿਲਮ ਦੇ ਵਿੱਚ ਚਸਕੇ ਲੈ ਕੇ ਗੱਲਾਂ ਦੱਸੀ ਦੀਆਂ, ਅਤੇ ਬੜੇ ਪਿਆਰ ਨਾਲ ਦੱਸਦੇ, ਜਦੋਂ ਤੂੰ ਸਾਨੂੰ ਇੱਥੇ ਫੜਿਆ, ਅਸੀਂ ਇੱਥੋਂ ਝਕਾਨੀ ਦੇ ਗਏ, ਇੱਥੋਂ ਅਸੀਂ ਐਂ ਕਰ ਗਏ, ਕਹਿੰਦੇ ਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਸੀ। ਅਤੇ ਜਦੋਂ ਫਿਰ ਜਨਰਲ ਵੈਦਿਆਂ ਨੂੰ ਸੋਧਣ ਤੋਂ ਬਾਅਦ 'ਚ ਫੜਦੇ ਆ, ਕਹਿੰਦੇ ਮੈਨੂੰ ਫੋਨ ਆਉਂਦਾ ਇਹ ਪੁਲਿਸ ਵਾਲਿਆਂ ਦਾ ਵੀ ਜਿੰਦਾ ਜੀ ਪਕੜੇ ਗਏ, ਉਹਨਾਂ ਦੇ ਗੋਲੀਆਂ ਚੱਲੀਆਂ, ਜ਼ਖਮੀ ਹੋ ਕੇ ਅਸੀਂ ਉਹਨਾਂ ਨੂੰ ਹਸਪਤਾਲ ਲੈ ਕੇ ਚੱਲੇ ਹਾਂ। ਕਹਿੰਦੇ ਮੈਂ ਜਲਦੀ ਨਾਲ ਪਹੁੰਚਿਆ ਨਾ ਜਦੋਂ, ਅਤੇ ਭਾਈ ਜਿੰਦਾ ਜੀ ਨੂੰ ਸਟਰੈਕਚਰ 'ਤੇ ਪਾ ਕੇ ਲੈ ਕੇ ਜਾ ਰਹੇ ਐਂਬੂਲੈਂਸ ਵੱਲ, ਮੈਨੂੰ ਦੇਖ ਕੇ ਪਹਿਚਾਣ ਗਿਆ, ਅਤੇ ਕਹਿੰਦੇ ਇੰਨਾ ਜ਼ਖਮੀ ਹਾਲਤ ਦੇ ਵਿੱਚ ਵੀ ਪਤਾ ਕੀ ਕਹਿ ਰਿਹਾ ਮੈਨੂੰ, ਕਹਿੰਦੇ ਮੈਨੂੰ ਹੱਸਦੇ ਹੋਇਆ ਕਹਿ ਰਹੇ, ਸਰ ਜੀ ਆਪ ਕੋ ਮੁਬਾਰਕ ਹੋ, ਮੁਝੇ ਪਕੜ ਲਈਏ, ਆਪ ਕੋ ਬਹੁਤ ਤਰੱਕੀ ਮਿਲੇਗੀ। ਕਹਿੰਦੇ ਮੇਰੇ ਦਿਲ ਨੂੰ ਬਹੁਤ ਸ਼ਬਦ ਜਿਹੜੇ ਉਹ ਹਿਲਾ ਗਏ ਅੰਦਰੋਂ, ਵੀ ਹੁਣ ਤੁਸੀਂ ਮੈਨੂੰ ਵਾਂਟਡ ਨੂੰ ਫੜ ਲਿਆ ਏ, ਅਤੇ ਤੁਹਾਡੀਆਂ ਬੜੀਆਂ ਤਰੱਕੀਆਂ ਹੋਣਗੀਆਂ। ਕਹਿੰਦੇ ਇਹੋ ਜਿਹਾ ਬੰਦਾ ਮੈਂ ਕਦੀ ਜ਼ਿੰਦਗੀ 'ਚ ਨਹੀਂ ਵੇਖਿਆ, ਲੱਤਾਂ ਨਕਾਰਾ ਹੋਈਆਂ ਪਈਆਂ ਨੇ, ਡਾਕਟਰ ਕਹਿ ਰਹੇ ਇੱਕ ਲੱਤ ਵੱਢਣੀ ਪੈਣੀ ਹੈ, ਅਤੇ ਜਾਂਦੇ ਹੋਏ ਫਿਰ ਵੀ ਹੱਸਦਿਆਂ ਕਹਿੰਦੇ ਮੈਨੂੰ ਪਹਿਚਾਣ ਕੇ ਕਹਿੰਦੇ ਵਧਾਈ ਹੋਵੇ ਤੁਹਾਨੂੰ, ਤੁਹਾਨੂੰ ਹੁਣ ਅਸੀਂ ਫੜੇਗੇ, ਤੁਹਾਨੂੰ ਬੜੀ ਤਰੱਕੀ ਮਿਲਣੀ, ਤੁਹਾਨੂੰ ਖੂਬ ਇਨਾਮ ਮਿਲਣਾ ਹੈ। ਫਿਰ ਕਹਿੰਦਾ ਮੈਂ ਦੂਜੀ ਵਾਰੀ ਜਦੋਂ ਗਿਆ ਨਾ, ਪਤਾ ਲੱਗਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਹਰਜਿੰਦਰ ਸਿੰਘ ਜਿੰਦਾ ਜੀ ਬਿਲਕੁਲ ਨੌ ਬਰ ਨੌ ਹੋ ਗਏ, ਤੰਦਰੁਸਤ ਹੋ ਗਏ। ਕਹਿੰਦੇ ਮੈਂ ਫਿਰ ਗਿਆ ਜੇਲ੍ਹ ਦੇ ਉੱਥੇ ਹਸਪਤਾਲ 'ਚ ਮਿਲਣਾ, ਪਰ ਮੈਂ ਪੁੱਛ ਗਿੱਛ ਕਰਨ ਲਈ ਨਹੀਂ ਗਿਆ। ਉਹ ਕਹਿੰਦਾ ਮੈਂ ਹੁਣ ਇਮਾਨਦਾਰੀ ਨਾਲ ਕਹਿੰਦਾ ਏ, ਉਸ ਦਿਨ ਮੈਂ ਜਿੰਦਾ ਜੀ ਨੂੰ ਇਸ ਕਰਕੇ ਮਿਲਣ ਵਾਸਤੇ ਗਿਆ ਕਿ ਮੇਰੀ ਆਤਮਾ 'ਤੇ ਉਹਦਾ ਬੜਾ ਵੱਡਾ ਪ੍ਰਭਾਵ ਪੈ ਗਿਆ ਸੀ, ਮੈਨੂੰ ਉਹਦੇ ਬੋਲ ਬੜੇ ਚੰਗੇ ਲੱਗਦੇ ਸਨ, ਉਹਦੀ ਚਮੜੀ 'ਤੇ ਡਰ ਨਾਂ ਦੀ ਕੋਈ ਗੱਲ ਹੀ ਨਹੀਂ ਸੀ। ਕਹਿੰਦੇ ਜਿਵੇਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ, ਅੰਜਾਮ ਦਿੱਤਾ ਜਾਂਦਾ, ਇੱਦਾਂ ਬੜੇ ਚਾਅ ਦੇ ਨਾਲ ਜਿਵੇਂ ਕਹਾਣੀ ਸੁਣਾਉਂਦੇ ਆ ਦੱਸ ਰਹੇ ਸਨ। ਫਿਰ ਇਹੋ ਜਿਹੀ ਯੋਧਿਆਂ ਦੀ ਗਾਥਾ ਜਿਹੜੀ ਹੈ ਉਦੋਂ ਭਾਈ ਗੁਰਦਾਸ ਜੀ ਕਹਿੰਦੇ ਬਣਦੀ, ਜਦੋਂ ਗੁਰੂ ਦੇ ਸਿੱਖ ਦਾ ਕਿਰਦਾਰ ਗੁਰੂ ਵਰਗਾ ਬਣ ਜਾਂਦਾ, ਗੁਰੂ ਦੇ ਗੁਣਾਂ ਦਾ ਬਣ ਜਾਂਦਾ ਹੈ। ਜਿਵੇਂ ਭਾਈ ਗੁਰਦਾਸ ਕਹਿੰਦੇ ਗੁਰ ਸਿੱਖੋਂ ਗੁਰ ਸਿੱਖ ਹੈ, ਪੀਰ ਪੀਰੋਂ ਕੋਈ, ਗੁਰੂ ਦੇ ਸਿੱਖ ਤੋਂ ਅਨੇਕਾਂ ਸਿੱਖ ਬਣਦੇ ਨੇ। ਜਿੰਦੇ ਜੀ ਹੁਣਾਂ ਤੋਂ ਬੜਿਆਂ ਨੇ ਸਿੱਖਿਆ ਲੈ ਕੇ ਸਿੱਖੀ ਨੂੰ ਧਾਰਨ ਕਰ ਲਿਆ ਸੀ ਉਦੋਂ, ਅਤੇ ਪੀਰਾਂ ਤੋਂ ਪੀਰ ਕੋਈ ਕੋਈ ਬਣਦਾ ਹੈ। ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ, ਇਹ ਪੌੜੀ ਦੇ ਅੰਦਰ ਫਿਰ ਭਾਈ ਸਾਹਿਬ ਜੀ ਦੱਸਦੇ ਕਿ ਉਹ ਗੁਰੂ ਦੇ ਸਿੱਖ ਦਾ ਜੀਵਨ ਤਾਂ ਬਣਦਾ ਹੈ, ਉਹ ਸ਼ਬਦ ਅਤੇ ਸੁਰਤ ਦਾ ਸੁਮੇਲ ਕਰਕੇ ਨਾ, ਅਤੇ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਜਪਦੇ ਨੇ, ਬਾਣੀ ਬਾਣੀ ਦੇ ਧਾਰਨੀ ਹੋ ਕੇ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਵਸਾ ਕੇ ਉਹ ਜਿਉਂਦੇ ਨੇ। ਦਰਸ਼ਨ ਦਿਸ਼ਟ ਧਿਆਨ ਧਾਰ ਗੁਰ ਮੂਰਤ ਹੋਈ, ਉਹ ਗੁਰੂ ਦੇ ਦਰਸ਼ਨਾਂ ਨੂੰ ਆਪਣੀ ਦ੍ਰਿਸ਼ਟੀ ਵਿੱਚ ਵਸਾ ਲੈਂਦੇ, ਉਹਨਾਂ ਦੀ ਸੁਰਤ ਹਮੇਸ਼ਾ ਹੀ ਗੁਰੂ ਦੇ ਦਰਸ਼ਨਾਂ ਦੇ ਵਾਸਤੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈਂ, ਉਹ ਫਿਰ ਉਹ ਗੁਰੂ ਦੀ ਮੂਰਤ ਨੂੰ ਅੰਦਰ ਆਪਣੇ ਵਸਾ ਲੈਂਦੇ ਹਨ। ਸ਼ਬਦ ਸੁਰਤ ਕਰ ਕੀਰਤਨ ਸਤਸੰਗ ਬਲੋਈ, ਉਹ ਹਮੇਸ਼ਾ ਹੀ ਗੁਰਬਾਣੀ ਦੇ ਕੀਰਤਨ, ਚਾਹੇ ਪਾਠ ਕੀਰਤਨ ਕਥਾ ਦੁਆਰਾ ਰੱਬ ਦੀ ਗੁਰੂ ਦੀ ਬਾਣੀ ਪੜ੍ਹਦੇ ਰਹਿੰਦੇ ਨੇ, ਅਤੇ ਸਤ ਸੰਗਤ ਵਿੱਚ ਆਪਣੀ ਸੁਰਤ ਦੇ ਵਿੱਚ ਗੁਰੂ ਦੇ ਸ਼ਬਦ ਦਾ ਮੰਥਨ ਕਰਦੇ ਨੇ। ਜਿਵੇਂ ਰਿੜਕਣਾ ਜਿਹਨੂੰ ਆਪਾਂ ਕਹਿੰਦੇ, ਰਿੜਕ ਕੇ ਮੱਖਣ ਤਿਆਰ ਕਰਦੇ, ਇੱਦਾਂ ਸੁਰਤ ਦੇ ਵਿੱਚ ਉਹ ਸ਼ਬਦ ਦਾ ਮੰਥਨ ਕਰਦੇ ਨੇ। ਕਿਹੜਾ ਸ਼ਬਦ ਜੀ? ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਉਹ ਵਾਹਿਗੁਰੂ ਦੇ ਨਾਮ ਦਾ ਜਾਪ ਕਰਕੇ ਅੰਦਰੋਂ ਹਉਮੈ ਨੂੰ ਦੂਰ ਕਰ ਲੈਂਦੇ ਨੇ। ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ, ਉਹ ਆਪਣੇ ਅੰਦਰੋਂ ਹਉਮੈ ਨੂੰ ਗਵਾ ਕੇ ਆਪਣਾ ਆਪ ਸਵਾਰ ਕੇ ਪਰਮਾਤਮਾ ਦੇ ਗੁਣ ਗੁਰੂ ਦੇ ਸ਼ਬਦ ਰਾਹੀਂ ਆਪਣੇ ਹਿਰਦੇ ਵਿੱਚ ਪਰੋ ਕੇ ਆਪਣੇ ਜੀਵਨ ਨੂੰ ਉੱਚਾ ਕਰ ਲੈਂਦੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਡਾ ਆਵਿਆ ਗਾਵਿਆ, ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਦੇ ਸਿੱਖ ਦੇ ਜੀਵਨ ਦੀ ਘਾੜਤ ਦੱਸੀ ਹੈ, ਇਹੋ ਜਿਹਾ ਜੀਵਨ ਜੀਵਨ ਵਾਲੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੀ, ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ, ਜਿਨ੍ਹਾਂ ਜਨਰਲ ਵੈਦਿਆਂ ਨੂੰ 1986 ਵਿੱਚ ਮਾਰਿਆ, 1999 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਅਤੇ 9 ਅਕਤੂਬਰ 1992 ਨੂੰ ਉਹ ਫਾਂਸੀ ਦੇ ਰੱਸੇ 'ਤੇ ਹੱਸ ਹੱਸ ਕੇ ਚੜ੍ਹਦੇ ਨੇ। ਮੈਂ ਜਿਹੜੀਆਂ ਉਹਨਾਂ ਦੇ ਅੰਤਿਮ ਬਚਨ ਸਾਨੂੰ ਸਾਂਝੇ ਕਰਕੇ ਫਤਿਹ ਬੁਲਾਵਾਂ। ਉਹਨਾਂ ਨੇ ਆਪਣੀ ਸਟੇਟਮੈਂਟ ਵਿੱਚ ਕਿਹਾ ਸੀ, ਸਾਡਾ ਅੰਗੀਠਾ ਨਾ ਫੋਲਿਆ ਜਾਵੇ, ਸਾਡੇ ਜਿਹੜੀ ਹੈ ਸ਼ਹੀਦੀ ਇਹਦਾ ਮੁੱਲ ਨਾ ਵੱਟਿਆ ਜਾਵੇ। ਪਰਿਵਾਰ ਨੂੰ ਕਿਹਾ ਸੀ ਵੀ ਮੁੱਲ ਨਾ ਵੱਟਿਆ ਜਾਵੇ, ਇਹਦਾ ਸਿਆਸੀ ਲਾਹਾ ਨਾ ਲਿਆ ਜਾਵੇ, ਅਤੇ ਜਦੋਂ ਫਾਂਸੀ 'ਤੇ ਚੜ੍ਹਨਾ ਸਾਡੇ ਮੂੰਹ 'ਤੇ ਕਾਲਾ ਕੱਪੜਾ ਨਾ ਪਾਇਆ ਜਾਵੇ, ਅਤੇ ਅਸੀਂ ਆਪ ਆਪਣੇ ਗਲਾਂ ਵਿੱਚ ਰੱਸੇ ਪਾਵਾਂਗੇ, ਅਤੇ ਨਾਲ ਇਹ ਕਿਹਾ ਸੀ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਵੇ। ਚਲੋ ਬਾਕੀ ਤਾਂ ਕੁਝ ਪੂਰਾ ਕਰਤਾ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਉਹਨਾਂ ਨੂੰ ਛਕਾਇਆ ਗਿਆ। ਸੋ 1992 ਦੇ ਵਿੱਚ 9 ਅਕਤੂਬਰ ਨੂੰ ਪੂਨੇ ਦੇ ਵਿੱਚ ਹੱਸ ਹੱਸ ਕੇ ਰੱਸਿਆਂ ਨੂੰ ਚੁੰਮ ਕੇ ਫਾਂਸੀਆਂ ਦੇ ਤਖ਼ਤਿਆਂ ਦੇ ਉੱਪਰ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਨਾਮ ਰੌਸ਼ਨ ਕਰਕੇ ਇਸ ਸੰਸਾਰ ਵਿੱਚ ਮਹਾਨ ਗੁਰੂ ਦੇ ਸਿੱਖ ਬਣਨ ਵਾਲੇ ਭਾਈ ਜਿੰਦਾ ਜੀ ਭਾਈ ਸੁੱਖਾ ਜੀ ਦੇ ਸ਼ਹੀਦੀ ਦਿਵਸ ਨੂੰ ਦਿਹਾੜੇ ਨੂੰ ਕੋਟਨ ਕੋਟ ਪ੍ਰਣਾਮ ਗੁਰੂ ਕੇ ਲਾਲਾਂ ਦੇ, ਜੋ ਆਪਣੇ ਗੁਰੂ ਦੇ ਘਰ ਦੇ ਵਾਸਤੇ ਉਹਨਾਂ ਨੇ ਸੇਵਾ ਵਿੱਚ ਹਿੱਸਾ ਪਾਇਆ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਤਿੰਨਾਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਜੀ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਉੱਪਰ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ ਅਤੇ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਇਆ ਗਿਆ। ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਮਾਂ ਹੋਇਆ ਫਰਾਈਡੇ ਯੂਥ ਦਰਬਾਰ, ਜੋ ਹਰ ਵੀਕ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਂਦਾ ਹੈ। ਸੋ ਬੱਚਿਆਂ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ, ਸੇਵਾ ਨਿਭਾ ਰਹੇ ਨੇ ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਦੀ ਸਿਖਲਾਈ ਲੈ ਰਹੇ ਨੇ। ਸੋ ਆਓ ਤਿੰਨਾਂ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ। ਸਾਧ ਸੰਗਤ ਜੀ, ਆਪਸ ਨੂੰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 24 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ, ਜਿਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਆਲਰੇਡੀ ਓਪਨ ਹੋ ਚੁੱਕੀ ਹੈ। ਸੋ ਜਿਹਨਾਂ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਰਜਿਸਟਰ ਨਹੀਂ ਕਰਵਾਇਆ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣ ਅਤੇ ਆਪਣੇ ਆਪਣੇ ਜੋ ਸਪੋਟ ਹਨ ਉਹ ਪਹਿਲਾਂ ਹੀ ਜਿਹੜੇ ਹੈਗੇ ਨੇ ਉਹ ਲੈ ਸਕਦੇ ਨੇ ਅਤੇ ਹੁਣ ਤੋਂ ਹੀ ਉਹਨਾਂ ਦੀ ਬੱਚਿਆਂ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿਓ। ਇਟਸ ਨੋਟ ਅਬਾਊਟ ਜਿਹੜੀ ਹੈਗੀ ਹੈ ਵਿਨਿੰਗ, ਇਟਸ ਅਬਾਊਟ ਪਾਰਟੀਸੀਪੇਟਿੰਗ। ਸਤਿ ਸੰਗਤ ਜੀ, ਚਾਹੇ ਬੱਚੇ ਤਿਆਰ ਨਹੀਂ ਵੀ ਹੈ ਪਰ ਫਿਰ ਵੀ ਉਹਨਾਂ ਨੂੰ ਆਪ ਜੀ ਜ਼ਰੂਰ ਰਜਿਸਟਰ ਕਰਵਾਓ ਤਾਂ ਕਿ ਉਹ ਵੀ ਬਾਕੀਆਂ ਦੇ ਨਾਲ ਬੱਚਿਆਂ ਦੇ ਨਾਲ ਜਦੋਂ ਕੰਪੀਟ ਕਰਨਗੇ, ਜਦੋਂ ਇੱਕ ਦੂਜੇ ਦੀ ਸੰਗਤ ਕਰਨਗੇ, ਉਹਨਾਂ ਨੂੰ ਵੀ ਪ੍ਰੇਰਣਾ ਮਿਲੇ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਜਿਹੜੀ ਹੈ ਉਹ ਕੰਠ ਕਰੀਏ ਅਤੇ ਉਹਨੂੰ ਸ਼ੁੱਧ ਉਚਾਰਨ ਜਿਹੜਾ ਉਹਨੂੰ ਅਸੀਂ ਸਮਝੇ ਅਤੇ ਵਿਸ਼ਰਾਮ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਠ ਕਰੀਏ। ਸੋ ਆਪਸ ਨੂੰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਰਜਿਸਟਰ ਕਰਵਾਓ। ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਗਰੀਬ ਨਿਵਾਜ ਰਾਜਾਨ ਰਾਜ ਭਾਨ ਅਨ ਭਾਨ ਦੇਵਾਨ ਦੇਵ ਉਪਮਾ ਮਹਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੋੜ ਮਿਲ ਬੈਠੀ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਖਜ਼ਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਅੱਜ ਦਾ ਜੋ ਵਿਸ਼ੇਸ਼ ਪੁਰਬ ਹੈ ਉਸ ਦੇ ਸੰਬੰਧ ਵਿੱਚ ਇਤਿਹਾਸ ਵਿੱਚ ਆਪ ਜੀ ਦੇ ਨਾਲ ਸਾਂਝ ਪਾ ਕੇ ਗਏ ਨੇ ਭਾਈ ਸਾਹਿਬ ਜੀ ਹੋਰਾਂ ਵੱਲੋਂ। ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਦਾ ਅੱਜ ਪਾਵਨ ਸ਼ਹੀਦੀ ਦਿਹਾੜਾ ਹੈ, ਉਹਨਾਂ ਮਹਾਨ ਰੂਹਾਂ ਨੂੰ ਪਾਵਨ ਸ਼ਰਧਾਂਜਲੀ ਭੇਟ ਕਰਕੇ ਗਏ ਨੇ। ਭਾਵੇਂ ਕਿ ਇਤਿਹਾਸ ਉਹਨਾਂ ਨੇ ਆਪ ਜੀ ਨੂੰ ਸਰਵਣ ਕਰਵਾ ਦਿੱਤਾ ਹੈ, ਪਰ ਕਹਿਵੇ ਕੋ ਸੋਭਾ ਨਹੀਂ ਪੇਖਾ ਹੀ ਪ੍ਰਵਾਨ। ਆਓ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹਨਾਂ ਦੀ ਮਹਾਨ ਸ਼ਹਾਦਤ ਜਿਹੜੀ ਉਹਨਾਂ ਨੇ ਸਾਡੇ ਲਈ ਕੌਮ ਦੀ ਡਿੱਗੀ ਹੋਈ ਪੱਗ ਨੂੰ ਜੋ ਮੁੜ ਕੇ ਉਹਨਾਂ ਨੇ ਦੁਬਾਰਾ ਸੀਸ ਦੇ ਉੱਪਰ ਸਜਾਉਣਾ ਕੀਤਾ ਹੈ, ਉਹਨਾਂ ਵੱਲੋਂ ਪਾਏ ਹੋਏ ਪੂਰਨੇ ਉੱਪਰ ਚੱਲਦਿਆਂ ਆਪਾਂ ਉਹਨਾਂ ਦੀ ਦੇਣ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਅਤੇ ਉਹਨਾਂ ਦੀ ਮਿੱਠੀ ਯਾਦ ਨੂੰ ਆਪਾਂ ਬੜਿਆ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਮਨਾਉਣਾ। ਸਾਧ ਸੰਗਤ ਜੀ, ਇੱਕ ਕਹਾਣੀ ਹੁੰਦੀ ਹੈ, ਇੱਕ ਹੁੰਦੀ ਹੈ ਸਾਖੀ, ਦੋਨਾਂ ਵਿੱਚ ਅੰਤਰ ਹੁੰਦਾ ਹੈ। ਕਹਾਣੀ ਉਹ ਚੀਜ਼ ਜਿਹੜੀ ਕਹੀ ਹੋਵੇ ਪਰ ਹਕੀਕਤ ਨਾ ਹੋਵੇ, ਸਮਥਿੰਗ ਵਿਚ ਇਜ਼ ਬੀਂਗ ਟੋਲਡ ਬਟ ਦੇਅਰ ਸੋਰਸ ਇਜ਼ ਨੋਟ ਨੋਨ ਔਰ ਮੇ ਬੀ ਇਟ ਇਜ਼ ਨੋਟ ਪਿਓਰਲੀ ਟਰੂ, ਦੈਟਸ ਵਾਟ ਵੀ ਕਾਲ ਇਟ ਕਹਾਣੀ। ਕਹਾਣੀ ਸੱਚ ਹੈ ਨਹੀਂ ਹੈ ਉਹਦੇ ਬਾਰੇ ਸਾਨੂੰ ਨਹੀਂ ਪਤਾ, ਉਹਨੂੰ ਕਹਿੰਦੇ ਨੇ ਕਹਾਣੀ। ਦੂਸਰੀ ਹੁੰਦੀ ਹੈ ਸਾਧ ਸੰਗਤ ਜੀ ਸਾਖੀ, ਜਿਹਦੇ ਅਰਥ ਬਣਦੇ ਨੇ ਸਾਖੀ ਭਾਵ ਪ੍ਰਤੱਖ, ਕਿ ਜਿਹੜੀ ਚੀਜ਼ ਸਾਡੇ ਅੱਖਾਂ ਦੇ ਮੂਹਰੇ ਹੋਈ ਹੋਵੇ ਉਸ ਨੂੰ ਇਨ ਬਿਨ ਬਿਆਨ ਕਰ ਦੇਣਾ, ਸਮਥਿੰਗ ਵਿਚ ਇਜ਼ ਹੈਪਨਡ ਬਿਫੋਰ ਅਵਰ ਆਈਜ਼ ਐਂਡ ਦੈਨ ਉਹਨੂੰ ਉਸੇ ਤਰੀਕੇ ਦੇ ਨਾਲ ਦੱਸ ਦੇਣਾ, ਉਹਨੂੰ ਕਹਿੰਦੇ ਨੇ ਸਾਖੀ। ਜੋ ਸਾਡਾ ਇਤਿਹਾਸ ਹੈ ਸਾਡੇ ਕੋਲ ਬਹੁਤਾ ਸਾਖੀ ਰੂਪ ਦੇ ਵਿੱਚ ਹੈ ਸਾਧ ਸੰਗਤ ਜੀ। ਅਤੇ ਜਿਹੜੇ ਅੱਜ ਮਹਾਨ ਸੂਰਮਿਆਂ ਦਾ ਆਪਾਂ ਦਿਨ ਮਨਾਉਣ ਲੱਗੇ ਹਾਂ, ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ, 30-40 ਸਾਲ ਪੁਰਾਣੀ ਗੱਲ। ਸਾਡੇ ਜੋ ਪੰਜਾਬ ਦੀ ਧਰਤੀ ਉੱਪਰ ਜੋ ਦੁਖਾਂਤ ਵਾਪਰਿਆ ਆਪਾਂ ਭਲੀ ਪ੍ਰਕਾਰ ਜਾਣਦੇ ਹਾਂ ਕਿ ਕਿਵੇਂ ਸਰਕਾਰਾਂ ਵੱਲੋਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਫੌਜਾਂ ਦੇ ਨਾਲ ਹਮਲਾ ਕੀਤਾ ਗਿਆ, ਢਹਿ ਢੇਰੀ ਕੀਤਾ ਗਿਆ, ਅਤੇ ਐਜ਼ ਅ ਰਿਜ਼ਲਟ ਜੋ ਜੋ ਉਸ ਸਮੇਂ ਜੁਝਾਰੂ ਸਿੰਘਾਂ ਨੇ ਕਦਮ ਚੁੱਕੇ, ਜਿਹਦਾ ਅਸੀਂ ਅੱਜ ਕੱਲ੍ਹ ਉਹਨਾਂ ਦੇ ਇਤਿਹਾਸ ਜੋ ਸਰਵਣ ਕਰਦੇ ਹਾਂ, ਅੱਜ ਆਪਾਂ ਉਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਹੈ। ਨੈਕਸਟ ਸਲਾਈਡ। ਸੋ ਉਹ ਮਹਾਨ ਸ਼ਹੀਦ, ਪਹਿਲਾਂ ਆਪਾਂ ਉਹਨਾਂ ਦਾ ਪਿਛਲੇਰਾ ਜੋ ਜੀਵਨ ਹੈ ਉਹ ਸਾਡੇ ਤੁਹਾਡੇ ਮੇਰੇ ਵਰਗੇ ਆਮ ਗੁਰਸਿੱਖਾਂ ਵਾਂਗੂ ਹੀ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ। ਹਾਲਾਂਕਿ ਗੁਰਸਿੱਖੀ ਜੀਵਨ ਦੇ ਵਿੱਚ ਇੰਨੇ ਪ੍ਰਪੱਖ ਨਹੀਂ ਸਨ, ਪਰ ਫਿਰ ਵੀ ਸਾਧ ਸੰਗਤ ਜੀ ਸਤਿਗੁਰੂ ਜਿਹੜਾ ਬੜਾ ਬੇਅੰਤ ਹੈ। ਅਕਾਲ ਪੁਰਖ ਵਾਹਿਗੁਰੂ ਨੇ, ਗੁਰੂ ਸਾਹਿਬ ਨੇ ਸਾਡੇ ਤੋਂ ਕੀ ਸੇਵਾ ਲੈ ਲੈਣੀ ਹੈ ਸਾਨੂੰ ਨਹੀਂ ਪਤਾ। ਜਦੋਂ ਕੋਈ ਪੂਰਬਲੇ ਕਰਮ ਜਾਗਦੇ ਨੇ ਤਾਂ ਸਤਿਗੁਰੂ ਜੀ ਆਪਣੇ ਨਾਲ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਨੇ। ਪੂਰਬ ਜਨਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਜਦੋਂ ਕੋਈ ਪੂਰਬਲੇ ਸਾਡੇ ਕੀਤੇ ਹੋਏ ਕਰਮ ਜਾਗਦੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਨੇ ਅਤੇ ਸਾਨੂੰ ਚੰਗੇ ਚੰਗੇ ਗੁਰਸਿੱਖਾਂ ਦੀ ਬਹੁਤ ਕਮਾਈ ਵਾਲੇ ਸਾਧੂਆਂ ਦੀ ਸੰਗਤ ਕਰਨੀ ਮਿਲਦੀ ਹੈ। ਐਵੇਂ ਨਾ ਭੁਲੇਖੇ ਵਿੱਚ ਰਹੀਏ ਕਿ ਸਾਧੂਆਂ ਦੀ ਸੰਗਤ ਇੱਦਾਂ ਹੀ ਹੋ ਜਾਂਦੀ ਹੈ। ਸਾਧ ਸੰਗਤ ਜੀ, ਸਾਡੇ ਕੀਤੇ ਹੋਏ ਪੁਰਾਣੇ ਕਰਮ ਨੇ ਜਿਹੜੇ ਜਾਗਦੇ ਨੇ, ਅਤੇ ਜਿਹੜੀ ਸੇਵਾ ਮਹਾਰਾਜ ਨੇ ਜਿਹਦੇ ਤੋਂ ਲੈਣੀ ਹੈ ਇਹ ਉਹਦੇ ਤੋਂ ਹੀ ਲੈਣੀ ਹੈ। ਸਾਧ ਸੰਗਤ ਜੀ, ਬੰਦਾ ਜਿੱਥੇ ਮਰਜ਼ੀ ਭੱਜ ਲਾਵੇ, ਮਹਾਰਾਜ ਜੀ ਨੇ ਇਹ ਨਹੀਂ ਪਤਾ ਕਿ ਕਿੱਥੋਂ ਪ੍ਰੇਰ ਕੇ ਬੰਦੇ ਨੂੰ
ਆਪਣੇ ਚਾਨਾਂ ਦੇ ਨਾਲ ਜੋੜ ਲੈਣਾ ਅਤੇ ਐਸੀ ਮਹਾਨ ਸੇਵਾ ਲੈ ਲੈਣੀ ਹੈ। ਅਸੀਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਜਹਿ ਜਹਿ ਮਹਾਰਾਜ ਕਿਰਪਾ ਕਰਦੇ ਨੇ ਕਿ ਜਹਿ ਜਹਿ ਪੇਖਾ ਤੈ ਹਜ਼ੂਰ, ਅਕਾਲ ਪੁਰਖ ਘੱਟ ਘੱਟ ਵਿੱਚ ਵੱਸਦਾ ਅਤੇ ਉਹਦੀ ਪ੍ਰੇਰਣਾ ਦੇ ਸਦਕਾ ਹੀ ਅਸੀਂ ਸਾਰੇ ਕਾਰਜ ਕਰਦੇ ਹਾਂ। ਸੋ ਉਸੇ ਦੇ ਤਹਿਤ ਜਿਹੜੇ ਅੱਜ ਆਪਣੇ ਮਹਾਨ ਦੋ ਸ਼ਹੀਦ ਹੋਏ ਨੇ ਉਹਨਾਂ ਦਾ ਜੀਵਨ ਜੋ ਹੈ, ਆਪ ਜੀ ਸਕਰੀਨਾਂ ਉੱਪਰ ਵੀ ਪੜ੍ਹ ਰਹੇ ਹੋ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਉਹਨਾਂ ਦਾ ਪਿੰਡ ਜਿਹੜਾ ਹੈ ਗਦਲੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਪਰਿਵਾਰ ਦੇ ਵਿੱਚ ਆਮ ਗੁਰਸਿੱਖ ਪਰਿਵਾਰ ਸੀ, ਕੋਈ ਬਹੁਤਾ ਕੋਈ ਇੱਦਾਂ ਸੰਘਰਸ਼ ਵਾਲਾ ਪਰਿਵਾਰ ਵੀ ਮੈਂ ਨਹੀਂ ਮੰਨਦਾ। ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਦਾ ਚੱਕ ਨੰਬਰ 11 ਗੰਗਾਨਗਰ ਰਾਜਸਥਾਨ ਦੇ ਵਿੱਚ ਪਿੰਡ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਆਪਣੀ ਜੋ ਮੁਢਲੇਰੀ ਪੜ੍ਹਾਈ ਉਹਨਾਂ ਨੇ ਖਾਲਸਾ ਕਾਲਜ ਤੋਂ ਕੀਤੀ ਅਤੇ ਭਾਈ ਸੁਖਦੇਵ ਸਿੰਘ ਜੀ ਨੇ ਗਿਆਨ ਜੋਤੀ ਕਾਲਜ ਤੋਂ ਵਿੱਚ, ਜਿੱਥੇ ਆਪਣੀ ਉਹ MA ਦੀ ਪੜ੍ਹਾਈ ਕਰ ਰਹੇ ਸਨ। ਪਰ ਸਾਧ ਸੰਗਤ ਜੀ, ਸਮਟਾਈਮ ਵਾਟ ਹੈਪਨਸ ਇਜ਼, ਸਾਡੀ ਜੀਵਨ ਦੇ ਅੰਦਰ ਇੱਕ ਐਸੀ ਘਟਨਾ ਵਾਪਰ ਜਾਂਦੀ ਹੈ ਜਿਹੜੀ ਸਾਡਾ ਜੀਵਨ ਹੀ ਪਲਟ ਕੇ ਰੱਖ ਦਿੰਦੀ ਹੈ। ਪੁਰਾਣਾ ਜੀਵਨ ਸਾਡਾ ਕੁਛ ਹੋਰ ਹੁੰਦਾ ਹੈ, ਆਫਟਰ ਦੈਟ ਇੰਸੀਡੈਂਟ ਸਾਰਾ ਕੁਛ ਹੀ ਬਦਲ ਜਾਂਦਾ ਹੈ। ਅਸੀਂ ਆਪ ਵੀ ਦੇਖਿਆ ਹੋਊਗਾ, ਪਹਿਲਾਂ ਸਾਡਾ ਜੀਵਨ ਕੁਛ ਹੋਰ ਸੀ, ਪਤਾ ਨਹੀਂ ਕੋਈ ਐਸੀ ਘਟਨਾ ਹੋਈ, ਕੋਈ ਐਕਸੀਡੈਂਟ ਹੋਇਆ, ਚਾਹੇ ਕੋਈ ਚੰਗੀ ਗੱਲ ਹੋਈ ਚਾਹੇ ਕੋਈ ਮਾੜੀ ਗੱਲ ਹੋਈ, ਸਾਡਾ ਜੀਵਨ ਹੀ ਪਲਟ ਕੇ ਆ ਜਾਂਦਾ ਹੈ। ਉਸੇ ਤਹਿਤ ਸਾਧ ਸੰਗਤ ਜੀ, ਗੁਰਬਾਣੀ ਦਾ ਇੱਕ ਫਰਮਾਨ ਆਉਂਦਾ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ। ਬਚਿੱਤਰ ਨਾਟਕ ਦੇ 8ਵੇਂ ਅਧਿਆਏ ਦੇ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਭੰਗਾਣੀ ਦੇ ਯੁੱਧ ਦੇ ਵਿੱਚ, ਅਗਲੀ ਸਲਾਈਡ ਦੇ ਵਿੱਚ ਦੇਖਾਂਗੇ ਆਪਾਂ, ਅਤੇ ਮਹਾਰਾਜ ਕਹਿੰਦੇ ਨੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਅਤੇ 14 ਦੀ 14 ਹੀ ਮਹਾਰਾਜ ਜੀ ਨੇ ਫਤਿਹ ਕੀਤੀਆਂ, ਜਿੱਤੀਆਂ। ਸੋ ਮਹਾਰਾਜ ਜੀ ਦੇ ਜਿਹੜੀ ਭੰਗਾਣੀ ਦਾ ਯੁੱਧ ਆਉਂਦਾ ਹੈ, ਉਸ ਦੇ ਵਿੱਚ ਮਹਾਰਾਜ ਜੀ ਪੂਰੇ ਵਿਸਥਾਰ ਦੇ ਨਾਲ ਜ਼ਿਕਰ ਕਰਦੇ ਨੇ ਕਿ ਹਰੀਚੰਦ ਰਾਜਾ ਆਉਂਦਾ ਹੈ, ਉਹ ਸਤਿਗੁਰਾਂ ਦੇ ਉੱਪਰ ਚੜ੍ਹ ਕੇ ਆਉਂਦਾ ਹੈ ਅਤੇ ਮਹਾਰਾਜ ਜੀ ਉਹਨੂੰ ਫਿਰ ਮਹਾਰਾਜ ਜੀ ਨੂੰ ਚੈਲੰਜ ਕਰਦਾ ਹੈ ਅਤੇ ਸਤਿਗੁਰੂ ਜੀ ਫਿਰ ਉਹਨੂੰ ਕਹਿੰਦੇ ਨੇ ਭਾਈ ਤੂੰ ਚੜ੍ਹ ਕੇ ਆਇਆ, ਖਾਲਸਾ ਕਦੇ ਵੀ ਪਹਿਲ ਨਹੀਂ ਕਰਦਾ, ਸਿਰਫ ਜਵਾਬੀ ਰੂਪ ਦੇ ਵਿੱਚ ਕਾਰਵਾਈ ਕਰਦਾ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਸਾਧ ਸੰਗਤ ਜੀ, ਅਸੀਂ ਥੋੜ੍ਹਾ ਜਿਹਾ ਜ਼ਿਆਦਾ ਛੇਤੀ ਰਿਐਕਟ ਕਰ ਜਾਂਦੇ ਹਾਂ, ਪਰ ਇਹ ਗੱਲ ਨੋਟ ਕਰਨ ਦੀ ਗੱਲ ਹੈ ਕਿ ਇਤਿਹਾਸ ਦੇ ਵਿੱਚ ਵੀ ਮਹਾਰਾਜ ਜੀ ਨੇ ਸਾਡੇ ਲਈ ਸਮਝਾਇਆ ਕਿ ਕਦੇ ਵੀ ਪਹਿਲ ਨਹੀਂ ਕਰਨੀ, ਇਨੀਸ਼ੀਏਸ਼ਨ ਜਿਹੜੀ ਹੈ ਉਹ ਕਦੇ ਵੀ ਖਾਲਸਾ ਨਹੀਂ ਕਰਦਾ, ਖਾਲਸਾ ਓਨਲੀ ਐਂਸਰਸ। ਜ਼ਿਕਰ ਆਉਂਦਾ ਹੈ ਕਿ ਹਰੀਚੰਦ ਰਾਜਾ ਮਹਾਰਾਜ ਦੇ ਵੱਲ ਆਉਂਦਾ, ਮਹਾਰਾਜ ਜੀ ਨੂੰ ਉਹਨੇ ਵੰਗਾਰਿਆ, ਮਹਾਰਾਜ ਜੀ ਕਹਿੰਦੇ ਨੇ ਭਾਈ ਤੂੰ ਚੜ੍ਹ ਕੇ ਆਇਆ, ਤੈਨੂੰ ਮੌਕਾ ਦਿੰਦਾ, ਫਿਰ ਤੇਰੇ ਮਨ ਦੇ ਵਿੱਚ ਇਹ ਨਾ ਰਹਿ ਜਾਵੇ ਕਿ ਗੁਰੂ ਸਾਹਿਬ ਨੇ ਮੈਨੂੰ ਮੌਕਾ ਨਹੀਂ ਦਿੱਤਾ, ਆਪਣੇ ਮਨ ਦੀ ਕਰ ਲੈ, ਤੂੰ ਚਲਾ ਪਹਿਲਾ ਤੀਰ। ਮਹਾਰਾਜ ਜੀ ਜ਼ਿਕਰ ਕਰਦੇ ਨੇ ਗੁਰਬਾਣੀ ਦੇ ਅੰਦਰ ਕਿ ਉਹ ਹਰੀਚੰਦ ਜਿਹੜਾ ਰਾਜਾ ਹੈ ਉਹ ਤੀਰ ਚਲਾਉਂਦਾ, ਪਹਿਲਾ ਤੀਰ ਜਾ ਕੇ ਮਹਾਰਾਜ ਦੇ ਘੋੜੇ ਦੇ ਵੱਜਦਾ, ਫਿਰ ਮਹਾਰਾਜ ਕਹਿੰਦੇ ਨੇ ਭਾਈ ਦੂਜਾ ਤੀਰ ਚਲਾ, ਦੂਜਾ ਤੀਰ ਚਲਾਉਂਦਾ, ਮਹਾਰਾਜ ਕਹਿੰਦੇ ਨੇ ਮੇਰੇ ਕੰਨ ਦੇ ਕੋਲ 'ਚ ਹੀ ਲੰਘ ਜਾਂਦਾ ਦਸਵੇਂ ਪਾਤਸ਼ਾਹ ਦੇ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਫਿਰ ਮਹਾਰਾਜ ਕਹਿੰਦੇ ਨੇ ਭਾਈ ਹੁਣ ਇੱਕ ਮੌਕਾ ਹੋਰ ਹੁੰਦਾ, 3 ਮੌਕੇ ਹੁੰਦੇ ਨੇ, ਤੀਸਰਾ ਮੌਕਾ ਵੀ ਲੈ। ਉਹ ਤੀਰ ਚਲਾਉਂਦਾ, ਉਹ ਤੀਰ ਆ ਕੇ ਮਹਾਰਾਜ ਦੇ ਕਮਰ ਕਸੇ ਦੇ ਵਿੱਚ, ਪੇਟੀ ਦੇ ਵਿੱਚ ਆ ਕੇ ਵੱਜਦਾ। ਪਰ ਮਹਾਰਾਜ ਜੀ ਉੱਥੇ ਫਿਰ ਜ਼ਿਕਰ ਕਰਦੇ ਨੇ ਕਿ ਚੁਬੀ ਚਿੰਚ ਚਰਮਨ ਕਛੂ ਕਹਾਵ ਨਾ ਆਇਆ, ਕਿ ਇੱਕ ਜਿਵੇਂ ਸੂਈ ਹੁੰਦੀ ਹੈ ਨਾ, ਸੂਈ ਹੌਲੀ ਦੇ ਨੇ ਪੋਕ ਕਰਦੀ ਹੈ ਸਰੀਰ ਨੂੰ, ਉਹਨਾਂ ਕੇ ਕਹਿੰਦੇ ਚੁਬੀ ਚਿੰਚ ਚਰਮਨ, ਕਿ ਤੀਰ ਦੀ ਨੋਕ ਬਹੁਤ ਬਰੀਫਲੀ ਮੇਰੇ ਸਰੀਰ ਨੂੰ ਟੱਚ ਕੀਤੀ, ਪਰ ਕੁਛ ਕਛੂ ਕਹਾਵ ਨਾ ਆਇਆ, ਕੋਈ ਸੱਟ ਕੋਈ ਜ਼ਖਮ ਨਹੀਂ ਹੋਇਆ। ਫਿਰ ਮਹਾਰਾਜ ਜੀ ਅੱਗੇ ਫਿਰ ਜ਼ਿਕਰ ਕਰਦੇ ਨੇ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਿ ਹੁਣ ਜਦੋਂ ਉਹਨੇ ਫਿਰ ਤੀਸਰਾ ਤੀਰ ਚਲਾਇਆ ਅਤੇ ਮੇਰੇ ਲੱਗਿਆ, ਅਤੇ ਫਿਰ ਮੇਰੇ ਅੰਦਰ ਕਹਿੰਦੇ ਫਿਰ ਰੋਹ ਵਿੱਚ ਆ ਕਰਕੇ ਫਿਰ ਮੈਂ ਜਵਾਬੀ ਜਿਹੜੀ ਕਾਰਵਾਈ ਕੀਤੀ। ਫਿਰ ਮਹਾਰਾਜ ਜੀ ਨੇ ਇੱਕੋ ਇੱਕ ਤੀਰ ਮਾਰਿਆ, ਉਹ ਜਿਹੜਾ ਹਰੀਚੰਦ ਸੀ ਉਹਦੇ ਆਰ ਪਾਰ ਦੇ ਵਿੱਚ ਜੀ ਮਹਾਰਾਜ ਜੀ ਨੇ ਕੱਢ ਦਿੱਤਾ। ਹਰੀਚੰਦ ਡਿੱਗਿਆ ਅਤੇ ਉਹਦੇ ਜਿਹੜੇ ਸੈਨਿਕ ਸਨ ਸਭ ਡਰ ਕੇ ਭੱਜ ਗਏ। ਇਸ ਤਰ੍ਹਾਂ ਮਹਾਰਾਜ ਜੀ ਜਿਹੜਾ ਭੰਗਾਣੇ ਦਾ ਯੁੱਧ ਜਿਹੜਾ ਉਹ ਫਤਿਹ ਕਰਦੇ ਨੇ। ਬਚਿੱਤਰ ਨਾਟਕ ਦੇ ਵਿੱਚ 8ਵਾਂ ਅਧਿਆਏ ਹੈ, 8th ਚੈਪਟਰ, ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ। ਸੋ ਕਹਿਣ ਤੋਂ ਭਾਵ ਕਿ ਖਾਲਸਾ ਸਿਰਫ
as a result of some situation, as a consequence, Khalsa act karda. So 1984 de vich aap nu sangtan nu bhali prakar pata hai ke June 1984 de vich 6 June nu akal takht sahib thai tehri ho janda hai. Bahut singhan da, singhniyan da, ਹੋਰ ਬੱਚਿਆਂ ਦਾ, ਪਚੰਗੀਆਂ ਦਾ, ਬਜ਼ੁਰਗਾਂ ਦਾ ਅਤੇ ਹੋਰ ਸ਼ਰਧਾਲੂਆਂ ਦਾ ਜੋ ਜਬਰੀ ਤਰੀਕੇ ਦੇ ਨਾਲ ਬੜੇ ਇੱਕ ਪਲੈਨਡ ਤਰੀਕੇ ਦੇ ਨਾਲ ਉਹਨਾਂ ਉੱਪਰ ਹਮਲਾ ਕੀਤਾ ਜਾਂਦਾ ਅਤੇ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਹੈ, ਉਹਨਾਂ ਦੀ ਉਹਨਾਂ ਨੂੰ ਸ਼ਹਾਦਤ ਦਾ ਜਾਮ ਪਿਲਾਇਆ ਜਾਂਦਾ। ਐਜ਼ ਅ ਰਿਜ਼ਲਟ ਕਈ ਗੁਰਸਿੱਖ ਜਿਹੜੇ ਨੇ ਉਹ ਘਰਾਂ ਤੋਂ ਬਾਗੀ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਫਿਰ ਮਜਬੂਰਨ ਬਸ ਹਥਿਆਰ ਚੁੱਕਣੇ ਪੈਂਦੇ ਨੇ। ਉਹਨਾਂ ਦੋਨਾਂ ਵਿੱਚੋਂ

ਸੀ ਦੇ ਵਿੱਚ, ਦਿੱਲੀ ਦੇ ਵਿੱਚ ਕਤਲੇਆਮ ਹੁੰਦਾ ਹੈ, ਹੋਰ ਬਥੇਰੇ ਸਥਾਨਾਂ ਉੱਪਰ ਸਿੱਖਾਂ ਨੂੰ ਫੜ ਫੜ ਕੇ ਲੱਭ ਲੱਭ ਕੇ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦੇ ਮਨ ਦੇ ਉੱਪਰ ਉਹਦਾ ਬਹੁਤ ਹੀ ਗਹਿਰਾ ਪ੍ਰਭਾਵ ਹੁੰਦਾ ਹੈ। ਅਤੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ, ਸੰਤਾਂ ਮਾਨੋ ਦੂਤਾ ਡਾਲੋ ਇਹ ਕੁਟਵਾਰੀ ਮੇਰੀ। ਅਸੀਂ ਕੌਣ ਹੈ ਸਾਧ ਸੰਗਤ ਜੀ? ਹੂ ਆਰ ਵੀ? ਅਸੀਂ ਹੈਗੇ ਮਹਾਰਾਜ ਦੇ ਸੇਵਕ, ਹਮ ਕੂਕਰ ਤੇਰੇ ਦਰਬਾਰ। ਕਬੀਰ ਸਾਹਿਬ ਦਾ ਬਚਨ ਆਉਂਦਾ ਗੁਰਬਾਣੀ ਦੇ ਵਿੱਚ, ਉਹਦੇ ਵਿੱਚ ਇਹ ਮਹਾਰਾਜ ਜ਼ਿਕਰ ਕਰਦੇ ਨੇ ਕਿ ਇੱਕ ਆਮ, ਅਸੀਂ ਕਈ ਵਾਰ ਦੇਖਦੇ ਨਾ ਜਦੋਂ ਕਿ ਉਹਨਾਂ ਨੇ ਜਦੋਂ ਮਾਰਿਆ ਤਾਂ ਜਨਰਲ ਵੈਦਿਆਂ ਨੂੰ, ਤੇ ਕਿਸੇ ਨੂੰ ਮਾਰਨਾ ਧਰਮ ਕਿਵੇਂ ਹੋ ਸਕਦਾ? ਹਾਊ ਇਜ਼ ਕਿਲਿੰਗ ਸੰਬਡੀ, ਉਹਨੂੰ ਡਿਫਾਈਨ ਕਿਵੇਂ ਕੀਤਾ ਜਾ ਸਕਦਾ? ਉਹਨੂੰ ਅਸੀਂ ਸਹੀ ਕਿਵੇਂ ਸਾਬਿਤ ਕੀਤਾ ਜਾ ਸਕਦਾ? ਮਹਾਰਾਜ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਹਮ ਕੂਕਰ ਤੇਰੇ ਦਰਬਾਰ, ਅਸੀਂ ਤੇਰੇ ਦਰ ਦੇ ਕੁੱਤੇ ਹਾਂ ਸਤਿਗੁਰੂ ਜੀ। ਭੌਂਕੇ ਅੱਗ ਹੈ ਬਦਨ ਪਸਾਰ, ਤੇਰੇ ਦਰਬਾਰ ਦੇ ਵਿੱਚ ਤੇਰੇ ਚਰਨਾਂ ਦੇ ਸਾਹਮਣੇ ਅਸੀਂ ਭੌਂਕਣ ਦਾ ਅਸੀਂ ਹੋਕਾ ਦਿੰਦੇ ਹਾਂ। ਕਿਹੜਾ? ਕਹਿੰਦੇ ਸੰਤਾਂ ਮਾਨੋ ਦੂਤਾ ਡਾਨੋ, ਜਿਹੜੇ ਸੰਤ ਜਨ ਨੇ, ਜਿਹੜੇ ਰੱਬ ਦੇ ਭਗਤ ਨੇ, ਖਾਲਸੇ ਦਾ ਇਹ ਫਰਜ਼ ਬਣਦਾ ਕਿ ਉਹਨਾਂ ਨੂੰ ਮਾਣ ਸਨਮਾਨ ਕੀਤਾ ਜਾਵੇ, ਉਹਨਾਂ ਦਾ ਬਾਕਾਇਦਾ ਜਿਹੜਾ ਇੱਜ਼ਤ ਮਾਣ ਉਹਨਾਂ ਨੂੰ ਬਖਸ਼ੀ ਜਾਵੇ। ਅਤੇ ਨਾਲ ਨਾਲ ਇਹ ਵੀ ਕਹਿ ਦਿੱਤਾ ਕਿ ਦੂਤਾ ਡਾਨੋ, ਜਿਹੜੇ ਦੁਸ਼ਟ ਨੇ ਉਹਨਾਂ ਨੂੰ ਸੰਘਾਰਨਾ ਵੀ, ਇਹ ਵੀ ਖਾਲਸੇ ਦਾ ਹੀ ਧਰਮ ਹੈ। ਜਿਹੜੇ ਦੁਸ਼ਟ ਨੇ, ਜਿਹੜੇ ਪਾਪੀ ਹੋ ਚੁੱਕੇ ਨੇ, ਜਿਹੜੇ ਸੱਚ ਅਤੇ ਝੂਠ ਦੇ ਵਿੱਚ ਫਰਕ ਜਿਹੜਾ ਕਰਨਾ ਭੁੱਲ ਚੁੱਕੇ ਨੇ, ਜਿਹੜੇ ਆਪਣੇ ਅਮਲਾਂ ਤੋਂ ਭਟਕ ਚੁੱਕੇ ਨੇ, ਉਹਨਾਂ ਨੂੰ ਸਿੱਧੇ ਰਸਤੇ ਲਿਆਉਣ ਵਾਸਤੇ ਹਰ ਇੱਕ ਹੀਲਾ ਖਾਲਸੇ ਨੂੰ ਕਰਨ ਦਾ ਮਹਾਰਾਜ ਨੇ ਹੁਕਮ ਬਖਸ਼ਿਸ਼ ਕੀਤਾ। ਜ਼ਫਰਨਾਮੇ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ, ਚੂੰ ਕਰ ਅਜ਼ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਫਾਰਸੀ ਦਾ ਬਚਨ ਹੈ ਕਿ ਮਹਾਰਾਜ ਕਹਿੰਦੇ ਕਿ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਂਦੇ ਨੇ, ਉਦੋਂ ਫਿਰ ਸ਼ਾਸਤਰਾਂ ਦੇ ਉੱਪਰ ਹੱਥ ਪਾਉਣਾ ਉਹ ਧਰਮ ਹੈ। ਅਤੇ ਧਰਮ ਦੀ ਰੱਖਿਆ ਕਰਨਾ ਸਾਧ ਸੰਗਤ ਜੀ ਸਾਡਾ ਗੁਰਸਿੱਖਾਂ ਦਾ ਫਰਜ਼ ਬਣਦਾ ਹੈ। ਸਤਿਗੁਰਾਂ ਦੇ ਬਚਨ ਨੂੰ ਕਮਾਉਂਦੇ ਆ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ, ਘਰ ਬਾਰ ਛੱਡ ਕਰਕੇ ਉਹਨਾਂ ਨੇ ਫਿਰ ਜੋ ਹੈ ਠਾਣ ਲਿਆ ਕਿ ਜੋ ਸਤਿਗੁਰਾਂ ਦੇ ਅਸਥਾਨਾਂ ਦਾ ਬੇਅਦਬੀ ਹੋਈ ਹੈ, ਨਿਰਾਦਰ ਹੋਇਆ ਹੈ, ਉਸਦਾ ਬਦਲਾ ਲਿਆ ਜਾਵੇ। ਬਦਲਾ ਸ਼ਬਦ ਨਹੀਂ ਮੈਂ ਕਹਿੰਦਾ, ਉਹਨਾਂ ਨੂੰ ਦੁਸ਼ਟਾਂ ਨੂੰ ਸੋਧਾ ਲਾਇਆ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਕਿਉਂਕਿ ਸਜ਼ਾ ਸਾਧ ਸੰਗਤ ਜੀ, ਖਾਲਸਾ ਖਾਲਸਾ ਹੋਵੇ ਖੁਦ ਖੁਦਾ, ਮਹਾਰਾਜ ਜੀ ਦਾ ਬਚਨ ਆਉਂਦਾ ਹੈ ਰਹਿਤਨਾਮਿਆਂ ਦੇ ਵਿੱਚ ਕਿ ਖਾਲਸਾ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਖਾਲਸਾ ਹੋਵੇ ਖੁਦ ਖੁਦਾ। ਅਤੇ ਖਾਲਸੇ ਨੂੰ ਮਹਾਰਾਜ ਕਹਿੰਦੇ ਨੇ ਕਿ ਪੂਰਾ ਹੱਕ ਹੈ ਕਿ ਉਹ ਨਿਆਂ ਕਰ ਸਕਦੇ, ਕਿਉਂਕਿ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਖਾਲਸੇ ਨੂੰ ਗੁਰੂ ਦਾ ਦਰਜਾ ਵੀ ਮਹਾਰਾਜ ਨੇ ਦਿੱਤਾ। ਅਗਲੀ ਸਲਾਈਡ 'ਚ ਦੇਖਦੇ ਹਾਂ ਕਿ ਉਹਨਾਂ ਦੇ ਨਾਲ ਨਾਲ ਹੋਰ ਬੇਅੰਤ ਜਿਹੜੇ ਗੁਰਸਿੱਖ ਸੀ ਉਹਨਾਂ ਨੇ ਆਪਣਾ ਉਹਨਾਂ ਦੇ ਨਾਲ ਕੰਟਰੀਬਿਊਸ਼ਨ ਦਿੱਤਾ ਹੈ, ਜਿਹਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਜਨਰਲ ਲਾਭ ਸਿੰਘ ਜੀ ਪੰਜਵੜ ਜੋ ਸ਼ਹੀਦ ਹੋਏ ਨੇ, ਹੈ ਨਾ, KCF ਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਲੀਡਰ ਹੋਏ ਨੇ, ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਬਿੱਟੂ ਜੋ ਵੀ ਅੱਜ ਕੱਲ੍ਹ ਪੰਜਾਬ ਦੀ ਧਰਤੀ ਉੱਪਰ ਸਰਗਰਮ ਨੇ, ਭਾਈ ਰਣਜੀਤ ਸਿੰਘ ਜੀ ਕੁੱਕੀ ਗਿੱਲ ਉਹ ਵੀ ਪੰਜਾਬ ਦੀ ਧਰਤੀ ਉੱਪਰ ਸਰਗਰਮ ਨੇ, ਇਸੇ ਤਰ੍ਹਾਂ ਭਾਈ ਸੁਖਵਿੰਦਰ ਸਿੰਘ ਜੀ AC ਸ਼ਰਮਾ ਜਾਂ ਭਾਈ ਸੁਖਵਿੰਦਰ ਸਿੰਘ ਜੀ ਸੰਧੂ, ਭਾਈ ਬਲਜਿੰਦਰ ਸਿੰਘ ਜੀ ਰਾਜੂ, ਸੋ ਬੇਅੰਤ ਹੋਰ ਵੀ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਨਾਲ ਸਾਥ ਦਿੱਤਾ। ਸੋ ਕਹਿਬੇ ਕੋ ਸੋਭਾ ਨਹੀਂ ਪੇਖਾ ਹੀ ਪ੍ਰਵਾਨ, ਸਾਰਿਆਂ ਵੱਲੋਂ ਜੋ ਜੋ ਸੇਵਾ ਸਤਿਗੁਰਾਂ ਨੇ ਲਈ ਹੈ ਆਪਾਂ ਸਾਰਿਆਂ ਨੂੰ ਪਤਾ ਹੈ, ਪਰ ਸਾਧ ਸੰਗਤ ਜੀ ਜਿਹੜੀ ਸ਼ਹਾਦਤ ਹੁੰਦੀ ਹੈ ਨਾ ਉਹ ਹਰੇਕ ਦੇ ਖਾਤੇ ਵਿੱਚ ਨਹੀਂ ਆਉਂਦੀ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇੱਕ ਸਿੰਘ ਹੋਏ ਨੇ, ਮੈਂ ਨਾਮ ਮੈਨੂੰ ਉਹਨਾਂ ਦਾ ਵਿਸਰ ਗਿਆ, ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਦੇ ਆਪਾਂ ਫੋਟੋ ਵੀ ਦੇਖਦੇ ਕਿ ਜ਼ਖਮੀ ਹੋਏ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਬੈਠੇ ਹੁੰਦੇ ਨੇ ਨਾ, ਉਹ ਸਿੰਘਾਂ ਦੇ ਵਿੱਚ ਉਹ ਵੀ ਬੈਠੇ ਨੇ। ਅਤੇ ਉਹਨਾਂ ਨੂੰ ਕਿਸੇ ਨੇ ਜਾ ਕੇ ਪੁੱਛਿਆ ਕਿ ਭਾਈ ਸਾਹਿਬ ਜੀ, ਸਾਨੂੰ ਤਾਂ ਲੱਗਿਆ ਤੁਸੀਂ ਸ਼ਹੀਦ ਹੋ ਗਏ ਹੋ ਸੰਤਾਂ ਦੇ ਨਾਲ, ਪਰ ਤੁਸੀਂ ਤਾਂ ਚੜ੍ਹਦੀ ਕਲਾ ਦੇ ਵਿੱਚ ਹੋ। ਤਾਂ ਉਹਨਾਂ ਦਾ ਜਵਾਬ ਕੀ ਸੀ ਉਹ ਸੁਣਨ ਵਾਲਾ? ਉਹ ਕਹਿੰਦੇ, ਲੈ ਸ਼ਹੀਦੀ ਕਿਹੜਾ ਐਵੇਂ ਮਿਲ ਜਾਂਦੀ ਹੈ, ਸ਼ਹੀਦੀ ਇੱਕ ਬਹੁਤ ਮਹਾਨ ਦਰਜਾ ਹੈ, ਇਹ ਹਰੇਕ ਦੇ ਬਸ ਦੇ ਵਿੱਚ ਨਹੀਂ ਆਉਂਦੀ ਸਾਧ ਸੰਗਤ ਜੀ। ਅਤੇ ਅੱਜ ਆਪਾਂ ਇੱਥੇ ਬੈਠੇ ਹਾਂ, ਇਹ ਵੀ ਨਹੀਂ ਪਤਾ ਕਿ ਸਾਡੇ ਵਿੱਚੋਂ ਸਤਿਗੁਰਾਂ ਨੇ ਕਿਹਦੇ ਉੱਪਰ ਕਿਰਪਾ ਕਰ ਦੇਣੀ ਹੈ ਕਿ ਸਾਨੂੰ ਮਹਾਰਾਜ ਜੀ ਨੇ
ਇਹ ਜਿਹੜਾ ਦਰਜਾ

ਦੇ ਦੇਣਾ। ਹੋ ਸਕਦਾ ਤੁਹਾਡੇ 'ਚੋਂ ਕੋਈ ਹੋਵੇ, ਮੈਂ ਹੋਵਾਂ, ਕੋਈ ਵੀ ਹੋ ਸਕਦਾ ਹੈ। ਇਹ ਸਤਿਗੁਰੂ ਜਾਣਦੇ ਨੇ ਜਾਂ ਅਕਾਲ ਪੁਰਖ ਵਾਹਿਗੁਰੂ ਜਾਣਦਾ, ਘਰ 'ਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਜਾਂ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਜਾਂ ਰੱਬ ਨੂੰ ਪਤਾ, ਰਹੋ ਵਿਚਾਰ। ਸੋ ਉਹਨਾਂ ਵੱਲੋਂ ਬੜੇ ਹੀ ਪਲੈਂਡ ਤਰੀਕੇ ਦੇ ਨਾਲ ਫਿਰ ਉਹਨਾਂ ਵੱਲੋਂ ਜੋ ਸ਼ਾਸਤਰ ਜਿਹੜੇ ਨੇ ਉਹ ਖਰੀਦੇ ਜਾਂਦੇ ਨੇ, ਸ਼ਾਸਤਰਾਂ ਦੇ ਨਾਲ ਉਹਨਾਂ ਦਾ ਅਭਿਆਸ ਕੀਤਾ ਜਾਂਦਾ ਹੈ। ਤਾਂ ਥਾਂ ਥਾਂ 'ਤੇ ਰਹਿ ਰਹਿ ਕੇ ਉਹ ਕਦੇ ਕਿਤੇ, ਕਦੇ ਪੂਨੇ ਜਾਂਦੇ ਨੇ, ਕਦੇ ਬੰਬੇ ਜਾਂਦੇ ਨੇ, ਕਦੇ ਕਲਕੱਤੇ ਜਾਂਦੇ ਨੇ, ਕਦੇ ਫਿਰ ਪੰਜਾਬ ਆਉਂਦੇ ਨੇ, ਕਦੇ ਰਾਜਸਥਾਨ ਜਾਂਦੇ ਨੇ। ਬਹੁਤ ਹੀ ਤਰੀਕੇ ਦੇ ਨਾਲ ਉਹਨਾਂ ਨੇ ਜੋ ਹੈ ਸਟਰਗਲ ਵੀ ਕੀਤਾ, ਕਿਉਂਕਿ ਕਿਸੇ ਨੂੰ ਲੱਭ ਕੇ ਇੱਦਾਂ ਦੁਸ਼ਟ ਨੂੰ ਸੋਧਾ ਲਾਉਣਾ ਕੋਈ ਛੋਟੀ ਮੋਟੀ ਖੇਡ ਨਹੀਂ ਸਾਧ ਸੰਗਤ ਜੀ। ਸੋ ਅਗਲੀ ਸਲਾਈਡ 'ਚ, ਸੋ ਹਾਂਜੀ ਪਿੱਛੇ ਜਿਹੜੇ ਹੋਰ ਵੀ ਇਹਨਾਂ ਨੇ ਜਿਨ੍ਹਾਂ ਦਾ ਬਦਲਾ ਲਿਆ, ਜਿਨ੍ਹਾਂ ਨੂੰ ਸੋਧਿਆ, ਉਹਨਾਂ ਦੇ ਨਾਮ ਦੇ ਵਿੱਚ ਆਉਂਦੇ ਨੇ ਕਰਜਨ ਦਾਸ ਹੋਇਆ, ਜਿਹੜਾ ਕਿ ਦਿੱਲੀ ਦੇ ਵਿੱਚ ਮਾਰਿਆ ਗਿਆ ਸੀ, ਇਹਨਾਂ ਵੱਲੋਂ ਹੀ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ 'ਚ ਲਲਿਤ ਮਾਕਨ, ਸੋ ਇਹ ਵੀ ਉਹਨਾਂ ਵਿੱਚੋਂ ਹੈ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਜਦੋਂ ਕਤਲੇਆਮ ਹੋਇਆ ਨਾ, ਜੈਨੋਸਾਈਡ ਹੋਇਆ ਗੁਰਸਿੱਖਾਂ ਦਾ ਦਿੱਲੀ ਦੇ ਵਿੱਚ, ਉਹਨਾਂ ਦੇ ਵਿੱਚੋਂ ਇਹਨਾਂ ਦੀ ਬਹੁਤ ਮੁੱਖ ਰੂਪ ਦੇ ਵਿੱਚ ਭੂਮਿਕਾ ਸੀ, ਜਿਨ੍ਹਾਂ ਨੇ ਸਿੰਘਾਂ ਨੂੰ ਫੜ ਫੜ ਕੇ ਸ਼ਹੀਦ ਕੀਤਾ ਹੈ। ਸੋ ਜਨਰਲ ਅਰੁਣ ਸ਼੍ਰੀਧਰ ਵੈਦਿਆ, ਜਿਹਨੂੰ ਆਪਾਂ ਜਨਰਲ ਵੈਦਿਆ ਕਹਿੰਦੇ ਹਾਂ, ਇਹ ਮਾਸਟਰ ਮਾਇੰਡ ਸੀਗਾ ਸਾਧ ਸੰਗਤ ਜੀ, ਕਿ ਜਦੋਂ ਜੂਨ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੁੰਦਾ, ਉਹ ਜਿਹਦਾ ਮਾਸਟਰ ਮਾਇੰਡ ਹੈ ਉਹ ਜਨਰਲ ਵੈਦਿਆ ਨੂੰ ਕਿਹਾ ਜਾਂਦਾ ਹੈ। ਨਾਲ ਇਹਦੇ ਕੁਲਦੀਪ ਬਰਾੜ, ਉਹ ਵੀ ਸੀ, ਅਤੇ ਹੋਰ ਬਥੇਰੇ ਜਿਹੜੇ ਫੌਜ ਦੇ ਮੁਖੀ ਹੋਏ ਨੇ ਉਹ ਇਹਨਾਂ ਦੇ ਨਾਲ ਇਸ ਜਿਹੜੀ ਪੂਰੇ ਘਟਨਾਕ੍ਰਮ ਦੇ ਵਿੱਚ ਸ਼ਾਮਿਲ ਸਨ। ਸਤਿ ਸੰਗਤ ਜੀ, ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਕਿਵੇਂ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਸ਼ਹਾਦਤ ਦੇ ਵੱਲ ਨੂੰ ਪ੍ਰੇਰ ਦਿੰਦੇ ਨੇ ਸਤਿਗੁਰੂ ਜੀ। ਆਪਾਂ ਗੁਰਬਾਣੀ ਦੀ ਪੰਕਤੀ ਪਹਿਲਾਂ ਪੜ੍ਹੀ ਹੈ, ਵਿਚਾਰੀ ਵੀ ਹੈ ਕਿ ਕਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕੋਈ ਇੰਸੀਡੈਂਟ ਜਿਹੜਾ ਹੈ ਉਹ ਬਣ ਜਾਂਦਾ ਹੈ। ਇੱਕ ਇਤਿਹਾਸ ਵਿੱਚੋਂ ਇੱਕ ਘਟਨਾ ਸਾਨੂੰ ਚੇਤੇ ਆਉਂਦੀ ਹੈ, ਮਾਡਰਨ ਇਤਿਹਾਸ ਦੀ ਗੱਲ ਹੈ, ਕਿ ਇੱਕ ਰਸਾਲ ਸਿੰਘ ਨਾਮ ਦਾ ਨੌਜਵਾਨ ਹੁੰਦਾ ਹੈ, ਕਾਫ਼ੀ ਲੰਮਾ ਚੌੜੇ ਕੱਦ ਕਾਠ ਦਾ ਬੰਦਾ, ਉਹ ਸੰਤਾਂ ਨੂੰ ਮਿਲਦਾ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰ ਵਾਲਿਆਂ ਤੋਂ। ਜਦੋਂ ਸੰਤਾਂ ਨੂੰ ਮਿਲਦਾ ਪੂਰਾ ਸ਼ਰਾਬ ਦੇ ਨਾਲ ਰੱਜਿਆ ਹੁੰਦਾ, ਅਤੇ ਸੰਤਾਂ ਨੂੰ ਉਹ ਚੈਲੇਂਜ ਕਰਦਾ, ਰਸਾਲ ਸਿੰਘ ਨਾਂ ਦਾ ਬੰਦਾ ਸੰਤਾਂ ਨੂੰ ਚੈਲੇਂਜ ਕਰਦਾ ਕਿ ਜਰਨੈਲ ਸਿੰਘ, ਮੈਂ ਸੁਣਿਆ ਤੂੰ ਬਹੁਤ ਵੱਡਾ ਸੂਰਮਾ, ਤੂੰ ਪਾ ਮੇਰੇ ਨਾਲ ਦੋ ਹੱਥ ਕਰ ਮੇਰੇ ਨਾਲ, ਮੈਂ ਦੇਖਾ ਤੂੰ ਕਿੱਡਾ ਕੁ ਵੱਡਾ ਸੂਰਮਾ। ਸੰਤ ਜੀਵਨ ਕਿਵੇਂ ਬਦਲਦੇ ਨੇ, ਸੰਤਾਂ ਨੂੰ ਚੈਲੇਂਜ ਕਰਦਾ, ਸਰੰਤਾਂ ਦੇ ਬਰਾਬਰ ਕੱਦ ਕਾਠ ਦਾ ਬੰਦਾ, ਕਹਿੰਦੇ ਤੂੰ ਆ ਮੇਰੇ ਨਾਲ, ਆ ਦੋ ਹੱਥ, ਤੇਰੇ ਨਾਲ ਮੈਂ ਘੋਲ ਕਰਨਾ, ਤੇਰੇ ਨਾਲ ਮੁਕਾਬਲਾ ਕਰਨਾ। ਸੰਤ ਕਹਿੰਦੇ ਭਾਈ ਤੂੰ ਪੀਤਾ ਖਾਧਾ ਹੈ, ਫੇਰ ਆਈ ਕਦੇ? ਨਹੀਂ ਨਹੀਂ, ਕਹਿੰਦੇ ਭਾਈ ਮੈਂ ਤੇਰੇ ਨਾਲ ਦੋ ਹੱਥ ਕਰਨੇ ਨੇ। ਸੰਤ ਕਹਿੰਦੇ ਕੋਈ ਨਹੀਂ, ਤੈਨੂੰ ਕਲਗੀਧਰ ਮਹਾਰਾਜ ਜੀ ਸੁਧਾਰੇਗਾ। ਉਸੇ ਦਿਨ ਦੀ ਘਟਨਾ ਸਾਧ ਸੰਗਤ ਜੀ, ਕੋਈ ਦਿਨ ਨਹੀਂ ਲੰਘਿਆ, ਕੋਈ ਮਹੀਨਾ ਨਹੀਂ ਲੰਘਿਆ, ਹਫ਼ਤਾ ਨਹੀਂ ਲੰਘਿਆ, ਉਸੇ ਦਿਨ ਰਾਤ ਦੇ ਸਮੇਂ ਜਦੋਂ ਉਹਨੂੰ ਹੋਸ਼ ਆਉਂਦਾ ਹੈ, ਕੋਈ ਕਰਾਮਾਤ ਸੰਤਾਂ ਦੀ ਵਾਪਰਦੀ ਹੈ, ਕਹਿ ਲਓ ਪਰਮੇਸ਼ਰ ਦੀ ਵਾਪਰਦੀ ਹੈ ਸੰਤਾਂ ਦੇ ਰਾਹੀਂ। ਸੰਤ ਕਿਸੇ ਦੇ ਘਰੇ ਠਹਿਰੇ ਹੁੰਦੇ ਨੇ, ਉੱਥੇ ਆ ਕੇ ਹਾਕਾ ਮਾਰਦਾ, ਉਹ ਸਾਧਾ ਬਾਹਰ ਨਿਕਲ, ਸੰਤ ਨੂੰ ਜਿਵੇਂ ਜਿਹੜੀ ਉਹਦੀ ਬੋਲੀ ਹੈ ਬਾਹਰ ਨਿਕਲ। ਉਹ ਘਰ ਵਾਲੇ ਉਹਨੂੰ ਵਰਜਦੇ ਨੇ, ਟੋਕਦੇ ਨੇ, ਭਾਈ ਤੂੰ ਟਿਕ ਜਾ, ਤੇਰਾ ਪੀਤਾ ਖਾਧਾ ਹੋਇਆ ਹੈ, ਫੇਰ ਆਈ। ਕਹਿੰਦਾ ਨਹੀਂ ਮੈਂ ਮਿਲਣਾ, ਕਹਿੰਦੇ ਸੰਤਾਂ ਨੂੰ, ਸਾਧ ਨੂੰ ਬਾਹਰ ਕੱਢੋ, ਸੰਤਾਂ ਨੂੰ ਕੱਢੋ ਬਾਹਰ। ਸੰਤ ਕਹਿੰਦੇ ਭਾਈ ਇਹਨੂੰ ਆਉਣ ਦਿਓ। ਉਹ ਜਾਂਦਾ ਸੰਤਾਂ ਦੇ ਜਾ ਕੇ ਕੋਲ, ਕਹਿੰਦਾ ਜੋ ਉਹਦੀ ਬੋਲੀ ਹੈ, ਕਹਿੰਦਾ ਯਾਰਾ ਤੂੰ ਤਾਂ ਬੜਾ ਕਰਾਮਾਤੀ ਹੈ, ਤੂੰ ਤਾਂ ਬੜਾ ਕਰਾਮਾਤੀ ਹੈ। ਸੰਤ ਹੱਸਦੇ ਨੇ, ਕਹਿੰਦੇ ਫਿਰ ਕੀ ਚਾਹੁੰਦਾ? ਕਹਿੰਦੇ ਮੈਨੂੰ ਆਪਣੇ ਵਰਗਾ ਬਣਾ ਲੈ। ਕਹਿੰਦੇ ਬਣਨਾ ਮੇਰੇ ਵਰਗਾ? ਕਹਿੰਦੇ ਹਾਂ। ਕਹਿੰਦੇ ਫਿਰ ਕਲਗੀਧਰ ਦਾ ਅੰਮ੍ਰਿਤ ਛਕ। ਸੰਤਾਂ ਦਾ ਬਚਨ ਮੰਨ ਕੇ ਚਲੇ ਜਾਂਦਾ ਹੈ, ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਉਹ ਫਿਰ ਅੰਮ੍ਰਿਤ ਛਕ ਕੇ ਗੁਰੂ ਵਾਲਾ ਸਿੰਘ ਬਣ ਜਾਂਦਾ ਹੈ। ਅਤੇ ਐਸੀ ਕਿਰਪਾ ਹੁੰਦੀ ਹੈ ਸਤਿਗੁਰਾਂ ਦੀ ਕਿ ਫਿਰ ਆਪਣੀ ਜ਼ਮੀਨ ਦੇ ਵਿੱਚੋਂ 2.5 ਕਿੱਲੇ ਉਹ ਗਹਿਣੇ ਰੱਖ ਕੇ ਸ਼ਸਤਰ ਖਰੀਦਦਾ, ਅਤੇ ਬਿੱਛੂ ਰਾਮ ਥਾਣੇਦਾਰ ਦਾ ਨਾਮ ਹੈ, ਜਿਸ ਨੇ ਅਨੇਕਾਂ ਹੀ ਗੁਰਸਿੱਖਾਂ ਦੇ ਉੱਪਰ, ਸਿੰਘਾਂ ਸਿੰਘਣੀਆਂ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਤਸ਼ੱਦਦ ਕੀਤਾ ਹੁੰਦਾ ਥਾਣੇ ਦੇ ਵਿੱਚ,
ਉਹਦਾ ਜਾ ਕੇ ਉਹਨੂੰ ਮਾਰਦਾ। ਸੋ ਕੱਲ ਦਾ ਸ਼ਰਾਬੀ ਅੱਜ ਦਾ ਸ਼ਹੀਦ ਹੋ ਜਾਂਦਾ। ਸੋ ਬਿਛੂਰਾਮ ਠਾਣੇ ਦਾ ਉਹਨੂੰ ਮਾਰਦਾ ਤੇ ਉਪਰੰਤ 84 ਦੇ ਵਿੱਚ ਜਦੋਂ ਹਮਲਾ ਹੁੰਦਾ ਤੇ ਉਹ ਫਿਰ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਜਿਹੜਾ ਉਹਦਾ ਸਰੀਰ ਹੈ ਉਹ ਛਲਣੀ ਛਲਣੀ ਕੇ ਹੋ ਜਾਂਦਾ ਤੇ ਉਹ ਸ਼ਹਾਦਤ ਦਾ ਜਾਮ ਪੀਂਦਾ। ਸੋ ਕਹਿਣ ਤੋਂ ਭਾਵ ਕਿ ਜਿਹਦੇ ਉੱਪਰ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ, ਸਤਿਗੁਰੂ ਜੀ ਉਹਨੂੰ ਬਖਸ਼ਿਸ਼ ਕਰਦੇ ਨੇ, ਆਪਣੇ ਚਰਨਾਂ ਦੀ, ਆਪਣੇ ਤਖਤਾਂ ਦੀ, ਆਪਣੇ ਅਸਥਾਨਾਂ ਦੀ ਸੇਵਾ ਬਖਸ਼ਿਸ਼ ਕਰਦੇ ਨੇ। ਅਤੇ ਜਿਹੜੀ ਸ਼ਹਾਦਤ ਹੈ ਉਹ ਬਹੁਤ ਹੀ ਰਿਜ਼ਰਵਡ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਹਿੱਸੇ ਝੋਲੀ 'ਚ ਪੈਂਦੀ ਹੈ। ਪਰ ਉਹ ਵਿਚਾਰ ਸੋ ਅੱਗੇ ਚੱਲ ਕੇ ਜਿਵੇਂ ਜਿਵੇਂ ਉਹਨਾਂ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਜੀ ਸੁੱਖਾ ਉਹਨਾਂ ਨੇ ਫਿਰ ਜਨਰਲ ਵੈਦਿਆ ਦਾ ਜਿਹੜਾ ਖਾਤਮਾ ਕਰਨ ਦਾ ਸੋਚਿਆ, ਮਨ ਵਿੱਚ ਠਾਣ ਲਈ ਕਿ ਹੁਣ ਭਾਈ ਇਹਨੂੰ ਜਿਉਂਦਾ ਨਹੀਂ ਛੱਡਣਾ, ਕਿਉਂਕਿ ਜਿਸਨੇ ਸਾਡੇ ਤਖਤ ਦੇ ਉੱਪਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਹੋਵੇ ਜਿਸ ਦੇ ਆਰਡਰਾਂ ਦੇ ਨਾਲ, ਕਿਉਂਕਿ ਮਹਾਰਾਜ ਦਾ ਫਰਮਾਨ ਹੈ ਸਾਧ ਸੰਗਤ ਜੀ, ਜੇ ਜੀਵੈ ਪਤ ਲੱਥੀ ਜਾਏ, ਜੇ ਜੀਵੈ ਪਤ ਲੱਥੀ ਜਾਏ, ਜੇ ਜਿਉਂਦੇ ਜੀ ਕਹਿੰਦੇ ਇੱਜ਼ਤ ਨਾ ਨਾ ਰਹੇ, ਸਭ ਹਰਾਮ ਜੇ ਤਾਂ ਕਿਛ ਖਾਏ। ਬੰਦੇ ਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ, ਪਾਣੀ ਵੀ ਨਹੀਂ ਚੰਗਾ ਲੱਗਦਾ, ਸਭ ਚੀਜ਼ਾਂ ਭੈੜੀਆਂ ਲੱਗਣ ਲੱਗ ਜਾਂਦੀਆਂ ਨੇ। ਕਿਉਂ? ਕਿਉਂਕਿ ਜਦੋਂ ਇੱਜ਼ਤ ਜਦੋਂ ਬੇਇੱਜ਼ਤੀ ਹੋ ਜਾਵੇ ਨਾ ਬੰਦੇ ਨੂੰ, ਸਭ ਤੋਂ ਵੱਡੀ ਮਨੁੱਖ ਦੇ ਕੋਲ ਤਾਕਤ ਕਿਹੜੀ ਹੈ? ਉਹ ਹੈ ਬੰਦੇ ਦੀ ਇੱਜ਼ਤ, ਜੋ ਕਮਾਈ ਕੀਤੀ ਹੈ ਉਹਨੇ। ਅਤੇ ਜੇ ਉਹਦੀ ਇੱਜ਼ਤ ਉੱਪਰ ਕੋਈ ਹਮਲਾ ਹੋ ਜਾਵੇ, ਮਹਾਰਾਜ ਕਹਿੰਦੇ ਸਭ ਚੀਜ਼ਾਂ ਹਰਾਮ ਲੱਗਦੀਆਂ ਨੇ। ਉਸ ਤਰੀਕੇ ਦੇ ਨਾਲ ਕੌਮ ਦੇ ਜਿਹੜੀ ਇੱਜ਼ਤ ਸੀ ਸਤਿਸੰਗ ਜੀ, ਸਾਡਾ ਸਭ ਤੋਂ ਸੁਪਰੀਮ ਤਾਕਤ ਹੈ, ਜਦੋਂ ਉਹ ਹੀ ਢਹਿ ਢਹਿਰੀ ਹੋ ਗਿਆ ਤਾਂ ਸਾਡੇ ਮਨ ਅੰਦਰ ਚੈਨ ਕਿਵੇਂ ਪੈ ਸਕਦਾ? ਉਹਦਾ ਬਦਲਾ ਫਿਰ ਇਹਨਾਂ ਨੇ ਲੈਂਦੇ ਨੇ। ਅਗਲੀ ਸਲਾਈਡ। ਸੋ ਜਿਹੜਾ ਜਨਰਲ ਵੈਦਿਆ ਸੀ ਇਹ ਫਿਰ ਪੂਨੇ ਆ ਕਰਕੇ ਕੋਠੀ ਦੇ ਵਿੱਚ ਇਹਦਾ ਪਹਿਲਾਂ ਟ੍ਰਾਂਸਫਰ ਹੋ ਜਾਂਦਾ। ਉੱਥੇ ਫਿਰ ਆਪਣੇ ਜੋ ਗੁਰਸਿੱਖ ਹਨ ਪਿੱਛੇ ਚੱਲ, ਹਾਂਜੀ, ਸੋ ਆਪਣੇ ਜੋ ਭਾਈ ਜਿੰਦਾ ਸੀ ਅਤੇ ਭਾਈ ਸੁੱਖਾ ਜੀ, ਇਹ ਪਹਿਲਾਂ ਦੇਖ ਕੇ ਵੀ ਆਉਂਦੇ ਨੇ ਕਿ ਕਿੱਥੇ ਰਹਿੰਦਾ। ਉਹਦੇ ਕੋਲ ਇੱਕ ਮਰੂਤੀ ਗੱਡੀ ਹੁੰਦੀ ਹੈ ਜਿਹਦਾ ਨੰਬਰ ਇਹ ਨੋਟ ਕਰ ਲੈਂਦੇ ਨੇ, ਅਤੇ ਇੱਕ ਵਾਰੀ ਮੋਟਰਸਾਈਕਲ ਇਹ ਖਰੀਦਦੇ ਨੇ, ਫਿਰ ਜਾ ਕੇ ਗਸ਼ਤ ਕਰਕੇ ਆਉਂਦੇ ਨੇ, ਅਤੇ ਫਿਰ ਜਾ ਕੇ ਦੇਖ ਕੇ ਆਉਂਦੇ ਨੇ ਕਿ ਭਾਈ ਇੱਥੇ ਕੁ ਰਹਿੰਦਾ। ਅਤੇ ਫਿਰ ਸਮਾਂ ਜਦੋਂ ਇਹ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਿਕਿਉਰਿਟੀ ਫੋਰਸਿਸ ਬਹੁਤ ਜ਼ਿਆਦਾ ਹੁੰਦੀਆਂ ਨੇ, ਨਿਸ਼ਾਨਾ ਨਹੀਂ ਲਾ ਪਾਉਂਦੇ, ਮੌਕਾ ਨਹੀਂ ਮਿਲਦਾ। ਫਿਰ ਕਹਿੰਦੇ ਕੋਈ ਨਹੀਂ, ਫਿਰ ਕਦੇ ਮੌਕਾ ਮਿਲੇਗਾ। ਉਸ ਤੋਂ ਬਾਅਦ 'ਚ ਅਗਲੀ ਵਾਰੀ ਜਦੋਂ ਜਾਂਦੇ ਨੇ ਉਦੋਂ ਦੇਖਦੇ ਨੇ ਕਿ ਘਰੇ ਕੋਈ ਹੁੰਦਾ ਨਹੀਂ, ਉਹ ਕਿਤੇ ਛੁੱਟੀ ਕੱਟਣ ਕਿਤੇ ਬਾਹਰ ਕੋਈ ਵਿਕੇਸ਼ਨ ਵਗੈਰਾ 'ਤੇ ਚਲੇ ਜਾਂਦੇ ਨੇ। ਫਿਰ ਕਾਫੀ ਸਮਾਂ ਇਹ ਫਿਰ ਮੁੜ ਕੇ ਫਿਰ ਪੰਜਾਬ ਆ ਜਾਂਦੇ ਨੇ, ਅਤੇ ਕਾਫੀ ਦਿਨਾਂ ਬਾਅਦ ਫਿਰ ਕਹਿੰਦੇ ਫਿਰ ਦੁਬਾਰਾ ਟ੍ਰਾਈ ਮਾਰਾਂਗੇ, ਫਿਰ ਦੁਬਾਰਾ ਫਿਰ ਜਾਂਦੇ ਨੇ, ਕਦੇ ਬੰਬੇ ਚਲੇ ਗਏ, ਫਿਰ ਕਦੇ ਪੂਨੇ ਚਲੇ ਗਏ। ਸੋ ਇੱਕ ਦਿਨ ਕੀ ਹੁੰਦਾ, ਜਦੋਂ ਦੇਖਦੇ ਨੇ ਜਾ ਕੇ ਜਿਹੜਾ ਜਨਰਲ ਵੈਦਿਆ ਹੁੰਦਾ ਉਹਦਾ, ਉਹ ਕਿਤੇ ਰਿਟਾਇਰ ਹੋ ਜਾਂਦਾ, ਉਹਦੀ ਜਗ੍ਹਾ ਨਵਾਂ ਜਨਰਲ ਉਸ ਕੋਠੀ ਦੇ ਵਿੱਚ ਆ ਜਾਂਦਾ। ਜਦੋਂ ਜਾ ਕੇ ਦੇਖਦੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਭਾਈ ਜਨਰਲ ਵੈਦਿਆ ਤਾਂ ਹੁਣ ਇੱਥੇ ਨਹੀਂ ਰਹਿੰਦਾ, ਫਿਰ ਇਹਨਾਂ ਦੇ ਮਨ ਦੇ ਵਿੱਚ ਆਉਂਦਾ ਕਿ ਹੁਣ ਅਸੀਂ ਕੀ ਕਰੀਏ, ਕਿੱਥੇ ਲੱਭੀਏ। ਮਹਾਰਾਜ ਦੇ ਚਾਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਮਹਾਰਾਜ ਜੀ ਆਪੇ ਮਾਰਗ ਦਿਖਾਉਣਗੇ। ਸੋ ਇੱਕ ਗਾਰਡ ਜਿਹੜਾ ਨਵਾਂ ਜਿਹੜਾ ਉੱਥੇ ਰਹਿਣ ਆਇਆ ਹੁੰਦਾ ਅਫਸਰ, ਉਹਦੇ ਨੂੰ ਪੁੱਛਦੇ ਨੇ ਕਿ ਭਾਈ ਇਹ ਸਰਕਾਰੀ ਕੋਠੀ ਦੇ ਵਿੱਚ ਜਿਹੜੇ ਰਹਿੰਦੇ ਸੀ ਉਹ ਕਿੱਥੇ ਗਏ? ਤਾਂ ਭਾਈ ਸਾਹਿਬ ਜੀ ਹੋਰਾਂ ਨੂੰ ਜਿਹੜਾ ਗਾਰਡ ਜਵਾਬ ਦਿੰਦਾ, ਕਿਉਂਕਿ ਉਹਦੇ ਲਈ ਬੋਲੀ ਹੈ, ਇਹਨਾਂ ਨੂੰ ਜਿੰਨਾ ਕੁ ਸਮਝ ਆਉਂਦਾ, ਉਹ ਦੱਸਦਾ ਵੀ ਕਿ ਅਗਾਂਹ ਜਾ ਕੇ ਥੋੜ੍ਹੇ ਕੁ ਦੂਰੀ ਦੇ ਉੱਤੇ ਇੱਕ ਅਸਥਾਨ ਕੋਠੀ ਬਣੀ ਹੋਈ ਆ, ਉੱਥੇ ਰਹਿੰਦੇ ਨੇ। ਸੋ ਭਾਈ ਸਾਹਿਬ ਜੀ ਜਾ ਕੇ ਦੇਖਦੇ ਨੇ ਕਿ ਗੱਡੀ ਖੜ੍ਹੀ ਹੁੰਦੀ ਹੈ, ਮਰੂਤੀ ਗੱਡੀ, ਗੱਡੀ ਟੇਢੀ ਲੱਗੀ ਹੁੰਦੀ, ਨੰਬਰ ਨਹੀਂ ਪਛਾਣ ਪਾਉਂਦੇ। ਥੋੜ੍ਹਾ ਚਿਰ ਵੇਟ ਕਰਦੇ ਨੇ, ਫਿਰ ਚਲੇ ਜਾਂਦੇ ਨੇ। ਦੁਬਾਰਾ ਫਿਰ ਵਾਪਸ ਆਉਂਦੇ ਨੇ, ਦੇਖਦੇ ਨੇ ਕੀ ਹੁੰਦਾ ਵੀ ਕਿ ਉਹਨਾਂ ਦੀ ਜਿਹੜੀ ਜੋ ਜਨਰਲ ਵੈਦਿਆ ਹੈ ਉਹਦੀ ਘਰਵਾਲੀ, ਮੌਸਮ ਥੋੜ੍ਹਾ ਜਿਹਾ ਕੁ ਬਾਰਿਸ਼ ਵਾਲਾ ਹੁੰਦਾ, ਉਹ ਛੱਤਰੀ ਲੈ ਕੇ ਬਾਹਰ ਖੜ੍ਹੀ ਹੁੰਦੀ ਹੈ, ਵੇਟ ਕਰਦੀ ਹੁੰਦੀ ਹੈ, ਗਾਰਡ ਵੀ ਦੋ ਖੜ੍ਹੇ ਨੇ ਨਾਲ। ਭਾਈ ਸਾਹਿਬ ਜੀ ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਕਿ ਵੀ ਹੁਣ ਇਹਨਾਂ ਨੇ ਬਾਹਰ ਨਿਕਲਣਾ ਹੈ, ਦਿਸ ਇਜ਼ ਅ ਸਾਈਨ ਵੀ ਹੁਣ ਇਹ ਬਾਹਰ ਆਉਣਗੇ ਅਤੇ ਹੁਣ ਇਹਨਾਂ 'ਤੇ ਪਿੱਛਾ ਕੀਤਾ ਜਾਵੇ। ਸੋ ਜਨਰਲ ਵੈਦਿਆ ਆਉਂਦਾ, ਗੱਡੀ ਦੇ ਵਿੱਚ ਬੈਠਦੇ ਨੇ ਅਤੇ ਉਹ ਦੋਨੋਂ ਮਾਰਕੀਟ ਜਾਂਦੇ ਨੇ, ਬਾਜ਼ਾਰ ਜਾਂਦੇ ਨੇ, ਕੋਈ ਸਬਜ਼ੀ ਭਾਜੀ ਖਰੀਦਣੀ ਹੁੰਦੀ ਹੈ, ਉੱਥੇ ਜਾ ਕਰਕੇ ਉਹ ਆਪਣਾ ਜੋ ਸੌਦਾ ਪਤਾ ਉਹ ਖਰੀਦਦੇ ਨੇ।
ਭਾਈ ਹਰਜਿੰਦਰ ਸਿੰਘ ਜਿੱਦਾਂ ਅਤੇ ਸੁੱਖਾ, ਇਹ ਦੋਨੋਂ ਮੋਟਰਸਾਈਕਲ ਦੇ ਉੱਤੇ ਹੁੰਦੇ ਨੇ, ਮੋਟਰਸਾਈਕਲ ਖੜਾ ਲੈਂਦੇ ਨੇ, ਦੁਕਾਨ ਉੱਪਰ ਨਜ਼ਰ ਰੱਖਦੇ ਨੇ, ਇੰਨੇ ਨੂੰ ਇੱਕ ਜਿਹੜਾ ਪਾਰਕਿੰਗ ਵਾਲਾ ਭਾਈ ਹੁੰਦਾ ਉਹ ਆਉਂਦਾ ਕਿ ਤੁਸੀਂ ਇੱਥੇ ਮੋਟਰਸਾਈਕਲ ਨਹੀਂ ਖੜਾ ਕਰ ਸਕਦੇ, ਤੁਸੀਂ ਕਿਤੇ ਹੋਰ ਲਾ ਕੇ ਆਓ। ਉਹ ਕਹਿੰਦੇ ਸਾਡਾ ਕੰਮ 2 ਮਿੰਟ ਦਾ ਹੀ ਹੈ, ਲੈਟ ਇਟ ਬੀ, ਉਹਨਾਂ ਨੂੰ ਆ ਜਾਣ, ਅਸੀਂ ਕਿਸੇ ਦੀ ਡੀ ਕਰ ਰਹੇ ਹਾਂ। ਉਹ ਸਾਈਡ 'ਤੇ ਕਰਦੇ, ਉਹਨਾਂ ਨੂੰ ਉਹ ਨਿਕਲਦੇ ਨੇ ਬਾਹਰ, ਜਦੋਂ ਆ ਕੇ ਗੱਡੀ ਦੇ ਵਿੱਚ ਬੈਠਦੇ ਨੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜਿੰਦਾ ਇਹ ਤਸਦੀਕ ਕਰਦੇ ਨੇ ਕਿ ਉਹੀ ਹੈ। ਕਹਿੰਦੇ ਹਾਂਜੀ ਉਹੀ ਹੈ। ਫਿਰ ਭਾਈ ਸੁਖਦੇਵ ਸਿੰਘ ਜੀ ਮੇਰੇ ਖਿਆਲ ਨਾਲ ਮੋਟਰਸਾਈਕਲ ਚਲਾਉਂਦੇ ਹੁੰਦੇ ਨੇ, ਭਾਈ ਹਰਜਿੰਦਰ ਸਿੰਘ ਜੀ ਨਿਸ਼ਾਨਾ ਬਿੰਨਦੇ ਨੇ ਅਤੇ ਉਸ ਨੂੰ ਉਸ ਦੀ ਗੱਡੀ ਦੇ ਵਿੱਚ ਮਾਰ ਦਿੱਤਾ ਜਾਂਦਾ ਅਤੇ ਉਹਦਾ ਸਿਰ ਜਿਹੜਾ ਉਹ ਜਾ ਕੇ ਸਟੀਅਰਿੰਗ ਵੀਲ ਦੇ ਉੱਤੇ ਲਾ ਕੇ ਉਹ ਡਿੱਗ ਜਾਂਦਾ। ਸਾਰੇ ਪਾਸੇ ਰੌਲਾ ਪੈ ਜਾਂਦਾ। ਇਹਨਾਂ ਨੂੰ ਕੀ ਕਰਦੇ ਨੇ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਇਹ ਦੋਨੋਂ ਮੋਟਰਸਾਈਕਲ ਲੈ ਕੇ ਫਿਰ ਉੱਥੋਂ ਬਾਹਰ ਆ ਜਾਂਦੇ ਨੇ। ਆਉਂਦੇ ਆਉਂਦੇ ਫਿਰ ਇਹ ਕਲਕੱਤੇ ਵੱਲ ਨੂੰ ਆ ਜਾਂਦੇ ਨੇ, ਇੱਕ ਰਾਤ ਰਸਤੇ ਵਿੱਚ ਵੀ ਰੁਕਦੇ ਨੇ, ਫਿਰ ਕਲਕੱਤੇ ਆ ਜਾਂਦੇ ਨੇ। ਉਸ ਤੋਂ ਬਾਅਦ ਫਿਰ ਵੱਖੋ ਵੱਖ ਸਥਾਨਾਂ 'ਤੇ ਉੱਪਰ ਹੀ ਵੱਖ ਹੋ ਜਾਂਦੇ ਨੇ। ਅਤੇ ਫਿਰ ਕੁਛ ਸਮੇਂ ਦੇ ਬਾਅਦ ਜਦੋਂ ਜਨਰਲ ਵੈਦਿਆ ਮਾਰਿਆ ਜਾਂਦਾ, ਉਸ ਤੋਂ ਬਾਅਦ 'ਚ ਫਿਰ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਭਾਈ ਨਿਰਮਲ ਸਿੰਘ ਜੀ, ਇਹ ਦੋ ਜਾਣੇ ਫਿਰ ਦੁਬਾਰਾ ਜਾਂਦੇ ਨੇ ਕਿ ਜਿਸ ਘਰ ਦੇ ਵਿੱਚ ਰਹਿੰਦੇ ਹੁੰਦੇ ਨੇ ਨਾ, ਸਾਡੇ ਇਹਨਾਂ ਦੇ ਸ਼ਸਤਰ ਪਏ ਹੁੰਦੇ ਨੇ, ਜੋ ਪਿਸਤੌਲ ਵਗੈਰਾ ਜਾਂ ਮੋਟਰਸਾਈਕਲ ਜਿਹੜਾ ਹੁੰਦਾ ਵੀ ਉਹਨੂੰ ਲੈ ਕੇ ਆਈਏ। ਇਹ ਲੈਣ ਜਾਂਦੇ ਨੇ ਅਤੇ ਰਸਤੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ। ਜਦੋਂ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਤਾਂ ਫਿਰ ਜਿਹੜੇ ਇਹਨਾਂ ਦੇ ਕੋਲ ਬੰਦੂਕ ਪਿਸਤੌਲ ਵਗੈਰਾ ਹੁੰਦੇ ਨੇ, ਬੈਗ ਹੁੰਦੇ ਨੇ, ਉਹਦੇ 'ਚ ਗੋਲੀਆਂ ਵਗੈਰਾ ਹੁੰਦੀਆਂ ਨੇ, ਉਹ ਖਿੰਡ ਜਾਂਦੀਆਂ ਨੇ ਫਟਾਫਟ। ਜਿੰਨੀਆਂ ਕੁ ਵੀ ਇਕੱਠੀਆਂ ਕਰ ਹੁੰਦੇ ਨੇ ਉਹ ਇਕੱਠੇ ਕਰਕੇ ਫਿਰ ਇਹ ਗਾਂ ਫਿਰ ਮੋਟਰਸਾਈਕਲ ਲੈ ਕੇ ਭੱਜ ਜਾਂਦੇ ਨੇ। ਇੰਨੇ 'ਚ ਨੂੰ ਸਾਰਾ ਜਿਹੜਾ ਭੀੜ ਇਕੱਠੀ ਹੋ ਜਾਂਦੀ ਹੈ, ਜਦੋਂ ਕੁਛ ਨਾ ਕੁਛ ਘਟਨਾ ਵਾਪਰ ਜਾਵੇ। ਉਹਨਾਂ ਦੇ ਵਿੱਚੋਂ ਇੱਕ ਬੰਦਾ ਫਿਰ ਪੁਲਿਸ ਨੂੰ ਰਿਪੋਰਟ ਕਰ ਦਿੰਦਾ, ਰਿਪੋਰਟਿੰਗ ਕੀਤੀ ਜਾਂਦੀ ਹੈ। ਅਤੇ ਫਿਰ ਜਿਹੜੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ, ਉਹ ਨਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਫਿਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ। ਭਾਈ ਹਰਜਿੰਦਰ ਸਿੰਘ ਜੀ ਜਿੰਦਾ ਹਾਲੇ ਗ੍ਰਿਫਤਾਰ ਨਹੀਂ ਹੋਏ, ਕੇਵਲ ਭਾਈ ਸੁਖਦੇਵ ਸਿੰਘ ਜੀ ਸੁੱਖਾ ਹੋਏ ਨੇ। ਉਸ ਤੋਂ ਬਾਅਦ 'ਚ ਅਗਲੇ ਸਾਲ ਦੀ ਗੱਲ ਹੈ, ਫਿਰ ਉਸ ਤੋਂ ਅਗਲੇ ਸਾਲ ਫਿਰ ਭਾਈ ਜਿਹੜੇ ਨੇ ਹਰਜਿੰਦਰ ਸਿੰਘ ਜੀ ਜਿੰਦਾ 1987 ਦੇ ਵਿੱਚ ਗੁਰਦੁਆਰਾ ਮਜਨੂੰ ਘਾਟੀ ਲਾਲ ਦਿੱਲੀ ਵਿਖੇ ਹੈ ਅਸਥਾਨ ਸਤਿਗੁਰਾਂ ਦਾ, ਉੱਥੇ ਜਾ ਕਰਕੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਤੋਂ। ਅਤੇ ਫਿਰ ਇਹਨਾਂ ਦੇ ਜਿਹੜੇ ਨੇ ਟ੍ਰਾਇਲ ਉਹ ਕੀਤੇ ਜਾਂਦੇ ਨੇ। ਫਿਰ ਜਦੋਂ ਗ੍ਰਿਫਤਾਰ ਹੋ ਜਾਂਦੇ ਸਤਸੰਗ ਜੀ, ਫਿਰ ਇਹਨਾਂ ਵੱਲੋਂ, ਵੈਸੇ ਸਿੰਘਾਂ ਵੱਲੋਂ ਇਹਨਾਂ ਨੇ ਕਹਿੰਦੇ, ਇਹਨਾਂ ਨੇ ਕੋਲ ਕੋਈ ਇਹਨਾਂ ਦੇ ਮਨ ਅੰਦਰ ਕੋਈ ਰਿਗਰੈਟ ਨਹੀਂ ਸੀ। ਇਹ ਪ੍ਰਮਾਣ ਸਾਨੂੰ ਮਿਲਦਾ ਕਿਉਂਕਿ ਭਾਈ ਸੁਖਦੇਵ ਸਿੰਘ ਜੀ ਸੁੱਖਾ ਉਹਨਾਂ ਵੱਲੋਂ ਆਪਣੀ ਭੈਣ ਨੂੰ ਲਿਖੀ ਹੋਈਆਂ ਚਿੱਠੀਆਂ ਦੇ ਵਿੱਚ ਇਹ ਸਾਰਾ ਕੁਛ ਉਹਨਾਂ ਨੇ ਅੱਖੀਂ ਜੋ ਉਹਨਾਂ ਨੇ ਆਪ ਹੰਡਾਇਆ ਹੁੰਦਾ ਹੈ ਆਪਣੇ ਸਰੀਰ ਦੇ ਉੱਪਰ, ਕਿਵੇਂ ਕਿਵੇਂ ਉਹ ਪਲੈਨਿੰਗ ਕਰਦੇ ਨੇ, ਉਹ ਸਾਰਾ ਕੁਛ ਉਹ ਚਿੱਠੀਆਂ ਦੇ ਵਿੱਚ ਲਿਖ ਕੇ ਆਪਣੀ ਭੈਣ ਨੂੰ ਸੌਂਪ ਦਿੰਦੇ ਨੇ। ਅਤੇ ਜੋ ਕਿ ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਉਹ ਚਿੱਠੀਆਂ ਦੇ ਬਾਰੇ, ਉੱਥੋਂ ਸਾਨੂੰ ਸਾਰਾ ਪਤਖ ਪਤਾ ਲੱਗਦਾ ਕਿ ਉਹਨਾਂ ਦੇ ਵਿਊ ਪੁਆਇੰਟ ਕੀ ਸੀ ਅਤੇ ਕਿਵੇਂ ਕਿਵੇਂ ਸਾਰੀ ਘਟਨਾਵਾਂ ਹੁੰਦੀਆਂ ਨੇ। ਸੋ ਸਾਰੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਸਤਸੰਗਤ ਜੀ, ਭਾਈ ਸਾਹਿਬ ਜੀ ਆਪ ਲਿਖ ਕੇ ਜਾਂਦੇ ਨੇ ਅਤੇ ਫਿਰ ਸਾਰੀ ਕੌਮ ਜਿਹੜੀ ਹੈ ਉਹਨਾਂ ਨੂੰ ਵੀ ਮਾਣ ਹੁੰਦਾ ਕਿ ਸਾਡੇ ਇਹ ਦੋ ਸਤਿਗੁਰਾਂ ਦੇ ਸਪੁੱਤਰ ਹੋਏ ਨੇ, ਕਿ ਜਿਨ੍ਹਾਂ ਨੇ ਜ਼ੁਰਤ ਕੀਤੀ ਕਿ ਸਤਿਗੁਰਾਂ ਦੇ ਜੋ ਅਸਥਾਨ ਦੀ ਬੇਅਦਬੀ ਹੋਈ ਸੀ ਉਸ ਦੇ ਬਾਰੇ ਇਹਨਾਂ ਨੇ ਕੁਛ ਨਾ ਕੁਛ ਐਕਸ਼ਨ ਲਿਆ। ਸੋ ਕੋਰਟ ਦੇ ਕੇਸ ਚੱਲਦੇ ਨੇ, ਟ੍ਰਾਇਲ ਹੁੰਦੇ ਨੇ, ਜੱਜਾਂ ਵੱਲੋਂ ਸਵਾਲ ਕੀਤੇ ਜਾਂਦੇ ਨੇ, ਵਕੀਲਾਂ ਵੱਲੋਂ ਸਵਾਲ ਕੀਤੇ ਜਾਂਦੇ ਨੇ। ਪਰ ਭਾਈ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਜੀ ਸੁੱਖਾ ਉਹ ਕਹਿੰਦੇ ਨੇ ਕਿ ਅਸੀਂ ਜੋ ਕਰਨਾ ਸੀ ਅਸੀਂ ਕਰ ਦਿੱਤਾ, ਸਾਨੂੰ ਇਸ ਦਾ ਕੋਈ ਵੀ ਰਿਗਰੈਟ ਨਹੀਂ, ਸਾਡੇ ਮਨ ਅੰਦਰ ਇਸ ਦਾ ਕੋਈ ਵੀ ਡਰ ਨਹੀਂ। ਤੁਸੀਂ ਜੋ ਆਪਦੀ ਸਜ਼ਾ ਹੈ ਤੁਸੀਂ ਸਾਨੂੰ ਦੇਣੀ ਹੈ, ਸਾਨੂੰ ਦਿਓ। ਸਾਨੂੰ ਪਤਾ ਸਾਨੂੰ ਫਾਂਸੀ ਦੀ ਸਜ਼ਾ ਹੋਣੀ ਹੈ, ਅਸੀਂ ਉਸ ਚੀਜ਼ ਨੂੰ ਬੜੇ ਹੱਸ ਕੇ ਖਿੜੇ ਮੱਥੇ ਅਸੀਂ ਪ੍ਰਵਾਨ ਕਰਦੇ ਹਾਂ, ਸਾਨੂੰ ਮਰਨੇ ਦਾ ਕੋਈ ਡਰ ਨਹੀਂ। ਗੁਰਬਾਣੀ ਦਾ ਫਰਮਾਨ ਆਉਂਦਾ ਨਾ, ਮੋਹੇ ਮਰਨੇ ਕਾ ਚਾਉ ਹੈ, ਕਿ ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨਾ ਸਾਧ ਸੰਗਤ ਜੀ ਸਾਰੇ ਨਹੀਂ ਹੈ, ਸਾਨੂੰ ਨਹੀਂ ਪਤਾ ਕਿਆ ਜਾਣਾ ਕਿ ਮਰਹੇਂਗੇ ਕੈਸਾ ਮਰਨਾ ਹੋਏ। ਵੀ ਡੋਨਟ ਨੋ ਦ ਕਾਜ਼ ਆਫ ਅ ਡੈਥ, ਵੀ ਡੋਨਟ ਨੋ ਦ ਰੀਜ਼ਨ ਟਾਈਮ ਪਲੇਸ ਫੋਰ ਅ ਡੈਥ, ਬਟ ਵਨ ਥਿੰਗ ਇਜ਼ ਸਰਟਨ ਦੈਟ ਦਿਸ ਇਜ਼ ਗੋਇੰਗ ਹੈਪਨ ਟੂ ਈਚ ਵਨ ਆਫ ਅਸ। ਸਾਡੇ ਸਾਰਿਆਂ ਦੇ ਉੱਪਰ ਇਹ ਹੋਣਾ ਹੈ ਕਿ ਇੱਕ ਦਿਨ ਅਸੀਂ ਇੱਕ ਨਾ ਇੱਕ ਦਿਨ ਉਹ ਬਕਸੇ ਦੇ ਅੰਦਰ ਆਪਾਂ ਸਾਰਿਆਂ ਨੇ ਪੈਣਾ ਹੈ।
ਚਾਹੇ ਭਰ ਜਵਾਨੀ ਦੇ ਵਿੱਚ ਭਾਵੇਂ ਚਾਹੇ ਬਚਪਨ ਦੇ ਵਿੱਚ ਬੁਢੇਪੇ ਵਿੱਚ ਤਾਂ ਸਾਰਿਆਂ ਨੇ ਜਾਣਾ। ਪਰ ਸਾਧ ਸੰਗਤ ਜੀ ਵਿਰਲੇ ਹੀ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਕੁਛ ਐਸਾ ਕਰ ਜਾਂਦੇ ਨੇ ਜਿਹਨਾਂ ਨੂੰ ਸਾਰੀ ਉਮਰ ਫਿਰ ਕੌਮ ਯਾਦ ਕਰਦੀ ਹੈ। ਐਸੇ ਹੀ ਦੋ ਮਹਾਨ ਸ਼ਹੀਦ ਹੋਏ ਨੇ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ। ਸੋ ਜਦੋਂ ਉਹਨਾਂ ਦਾ ਅਖੀਰਲਾ ਸਮਾਂ ਆਉਂਦਾ ਹੈ ਤਾਂ ਫਿਰ ਜਦੋਂ ਅਖੀਰਲੀ ਮਿਲਣੀ ਪਰਿਵਾਰ ਦੇ ਨਾਲ ਹੁੰਦੀ ਹੈ, ਬਹੁਤ ਭਾਵਪੂਰਵਕ ਮਿਲਣੀ ਹੁੰਦੀ ਹੈ। ਇਹਨਾਂ ਦੇ ਜੋ ਪਿਤਾ ਜੀ ਹਨ ਉਹ ਇਹਨਾਂ ਨੂੰ ਮਿਲਦੇ ਨੇ, ਜਾ ਕੇ ਇੱਕੋ ਇੱਕ ਬੇਨਤੀ ਕਰਦੇ ਨੇ ਕਿ ਪਿਤਾ ਜੀ ਸਾਨੂੰ ਬੜੀ ਖੁਸ਼ੀ ਹੈ। ਉਹਨਾਂ ਨੂੰ ਲੱਗਦਾ ਕਿਤੇ ਵੀ ਰਿਹਾਈ ਨਾ ਹੋ ਗਈ ਹੋਵੇ ਜਾਂ ਕੁਛ ਜੱਜ ਨੇ ਸਜ਼ਾ ਮਾਫ਼ ਨਾ ਕਰ ਦਿੱਤੀ ਹੋਵੇ ਜਾਂ ਫਾਂਸੀ ਨਾ ਕੈਂਸਲ ਕਰ ਦਿੱਤੀ ਹੋਵੇ। ਕਹਿੰਦੇ ਸਾਡੇ 'ਤੇ ਸਤਿਗੁਰਾਂ ਨੇ ਕਿਰਪਾ ਕਰਤੀ। ਕਹਿੰਦੇ ਕੀ ਗੱਲ, ਵੀ ਸਜ਼ਾ ਮਾਫ਼ ਹੋ ਚੱਲੀ ਜਾਂ ਕੁਛ ਘੱਟ ਹੋ ਗਿਆ? ਵਕੀਲ ਸਾਹਿਬ ਨੂੰ ਪੁੱਛਦੇ ਨੇ। ਕਹਿੰਦੇ ਨਹੀਂ ਜੀ, ਸਾਨੂੰ ਖੁਸ਼ੀ ਹੈ ਕਿ ਅਸੀਂ ਹੁਣ ਸਾਹਿਬਜ਼ਾਦਿਆਂ ਨੂੰ ਜਾ ਕੇ ਮਿਲਾਂਗੇ, ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਨਿਵਾਵਾਂਗੇ, ਉਹਨਾਂ ਦੀ ਗੋਦ ਵਿੱਚ ਆਪਣਾ ਸਿਰ ਰੱਖਾਂਗੇ ਕਿ ਅਸੀਂ ਵੀ ਆਪਣਾ ਜਿਹੜਾ ਜੀਵਨ ਹੈ ਉਹ ਸ਼ਹੀਦਾਂ ਦੇ ਵਿੱਚ ਅਸੀਂ ਉਹਨਾਂ ਦੇ ਚਰਨਾਂ ਉੱਪਰ ਵਾਰ ਚੱਲੇ ਹਾਂ, ਆਪਣਾ ਜਿਹੜਾ ਨਾਮ ਹੈ ਅਸੀਂ ਵੀ ਸ਼ਹੀਦਾਂ ਦੇ ਵਿੱਚ ਆਪਣਾ ਐਡ ਆਨ ਕਰਨ ਚੱਲੇ ਹਾਂ। ਅਤੇ ਇੱਕ ਬੇਨਤੀ ਕਰਦੇ ਨੇ ਕਿ ਤੁਸੀਂ ਜਦੋਂ ਜਾਣਾ ਨਾ ਜੇਲ੍ਹ ਤੋਂ, ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਸਾਡੀ ਜਿਹੜੀ ਹੈ ਸ਼ਹਾਦਤ ਹੋ ਰਹੀ ਹੈ ਜਾਂ ਸਾਨੂੰ ਫਾਂਸੀ ਦਿੱਤੀ ਜਾ ਰਹੀ ਹੈ, ਤੁਸੀਂ ਨੇ ਕਿਸੇ ਨੇ ਵੀ ਘਬਰਾਉਣਾ ਨਹੀਂ, ਹਾਏ ਨਹੀਂ ਕਰਨੀ, ਅੱਖਾਂ ਦੇ ਵਿੱਚੋਂ ਕਿਸੇ ਦੇ ਵੀ ਅੱਥਰੂ ਨਹੀਂ ਆਉਣਾ ਚਾਹੀਦਾ, ਕਿਸੇ ਨੇ ਰੋਣਾ ਨਹੀਂ, ਬੈਰਾਗ ਨਹੀਂ ਕਰਨਾ, ਸਾਰਿਆਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਅਤੇ ਜੈਕਾਰੇ ਲਾਉਣੇ ਨੇ। ਸੋ ਬੋਲੇ ਸੋਨੇ ਹਾਲ ਦੇ ਜੈਕਾਰੇ ਉਹਨਾਂ ਨੂੰ ਬੇਨਤੀ ਕਰਦੇ ਨੇ ਅਤੇ ਖਾਲਿਸਤਾਨ ਜਿੰਦਾਬਾਦ ਦੇ ਜੈਕਾਰੇ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਜਿਹੜੀ ਸਾਡੀ ਮਨ ਦੀ ਭਾਵਨਾ ਹੈ ਜਾਂ ਜੋ ਸਾਡਾ ਮਨ ਦਾ ਸੁਪਨਾ ਹੈ ਉਸ ਨੂੰ ਹੁਣ ਅੱਗੇ ਪੂਰਾ ਕਰਨਾ। ਸੋ ਸਮਾਂ ਆਉਂਦਾ ਜੇਲ੍ਹ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ, ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸ਼ਾਇਦ ਇੰਨੇ ਲੱਡੂ ਵੰਡੇ ਜਾ ਰਹੇ ਨੇ, ਖੁਸ਼ੀ ਹੋਣੀ ਆ ਵੀ ਕਿਹਨਾਂ ਦੀ ਸਜ਼ਾ ਕੈਂਸਲ ਹੋ ਗਈ। ਪਰ ਉਹ ਕਹਿੰਦੇ ਨਹੀਂ, ਸਜ਼ਾ ਕੈਂਸਲ ਨਹੀਂ ਹੋਈ, ਸਾਨੂੰ ਤਾਂ ਚਾਅ ਬੜਾ ਸਾਡੀ ਸ਼ਹਾਦਤ ਦਾ, ਅਸੀਂ ਤਾਂ ਸ਼ਹੀਦਾਂ ਦੇ ਵਿੱਚ ਜਾ ਕੇ ਸਾਡਾ ਨਾਂ ਲਿਖਿਆ ਜਾਣਾ ਹੈ, ਵੀ ਮਾੜੀ ਤੇੜੀ ਗੱਲ ਹੈ। ਲੱਡੂ ਵੰਡੇ ਜਾਂਦੇ ਨੇ, ਸਾਰੇ ਜਾਣੇ ਉਹਨਾਂ ਦੀ ਸ਼ਹਾਦਤ ਉੱਪਰ ਹੈਰਾਨ ਹੁੰਦੇ ਨੇ ਕਿ ਇਹ ਕੈਸੇ ਕਿਹੜੀ ਮਿੱਟੀ ਦੇ ਬਣੇ ਨੇ, ਮੌਤ ਤੋਂ ਤਾਂ ਸਾਰੇ ਡਰਦੇ ਨੇ, ਇਹ ਕੈਸੀ ਮਿੱਟੀ ਦੇ ਬਣੇ ਨੇ ਕਿ ਇਹਨਾਂ ਨੂੰ ਮੌਤ ਤੋਂ ਵੀ ਇਹਨਾਂ ਨੂੰ ਖੁਸ਼ੀ ਹੋ ਰਹੀ ਹੈ। ਸੋ ਸਵੇਰ 4 ਵਜੇ ਦਾ ਸਮੇਂ ਤੈਅ ਕੀਤਾ ਜਾਂਦਾ ਹੈ ਕਿ ਅੰਮ੍ਰਿਤ ਵੇਲੇ 4 ਵਜੇ ਇਹਨਾਂ ਨੂੰ ਸ਼ਹਾਦਤ ਜੋ ਹੈ ਫਾਂਸੀ ਦੇ ਕੇ ਦਿੱਤੀ ਜਾਵੇਗੀ। ਆਪਣਾ ਇਸ਼ਨਾਨ ਕਰਦੇ ਨੇ ਅਤੇ ਜੱਜ ਨੂੰ ਫਿਰ ਜਿਹੜੇ ਜਲਾਦ ਹੁੰਦਾ ਨਾ ਉਹਨੂੰ ਇੱਕ ਬੇਨਤੀ ਕਰਦੇ ਨੇ ਕਿ ਸਾਡੇ ਗਲਾਂ 'ਚ ਰੱਸਾ ਅਸੀਂ ਆਪ ਪਾਉਣਾ, ਇਹ ਸਾਡੇ ਮੂੰਹ ਢੱਕਣ ਦੀ ਕੋਈ ਲੋੜ ਨਹੀਂ, ਅਸੀਂ ਆਪਦਾ ਮੂੰਹ ਜਿਹੜਾ ਹੈ ਕੋਈ ਢੱਕਣ ਦੀ ਲੋੜ ਨਹੀਂ, ਅਸੀਂ ਐਸਾ ਕੰਮ ਕਰਕੇ ਚੱਲੇ ਕਿ ਸਾਨੂੰ ਕੋਈ ਰਿਗਰੈਟ ਨਹੀਂ, ਸਾਡਾ ਮੂੰਹ ਨਹੀਂ ਕਿਸੇ ਨੇ ਢੱਕਣਾ। ਅਤੇ ਸਾਡੀ ਇੱਕ ਬੇਨਤੀ ਹੋਰ ਹੈ ਜੇ ਅੰਤਮ ਇੱਛਾ ਕਹਿ ਲਓ ਕਿ ਅਸੀਂ ਰੱਸਾ ਜਿਹੜਾ ਆਪ ਆਪਦੇ ਗਲ 'ਚ ਪਾਉਣਾ। ਸੋ ਰੱਸਾ ਚੁੰਮ ਕੇ ਆਪ ਆਪਣੇ ਗਲ ਦੇ ਵਿੱਚ ਪਾਉਂਦੇ ਨੇ। ਸਮਾਂ ਆਉਂਦਾ ਹੈ, ਫੱਟਾ ਖਿੱਚਿਆ ਜਾਂਦਾ ਅਤੇ ਜਿਹੜੇ ਦੋਨੋਂ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਦੋਨੋਂ ਵੀਰ ਇਕੱਠੇ ਜੋ ਹੈ ਸ਼ਹਾਦਤ ਜਾਂ ਪੀਂਦੇ ਨੇ। ਸੋ ਐਸੇ ਮਹਾਨ ਗੁਰਸਿੱਖ ਹੋਏ ਨੇ ਸਾਧ ਸੰਗਤ ਜੀ। ਅੱਜ ਕੱਲ੍ਹ ਵੀ ਥੋੜ੍ਹਾ ਜਿਹਾ ਸਿਹਤ ਢਿੱਲੀ ਹੋਣ ਕਰਕੇ ਮੈਂ ਮਾਫ਼ੀ ਚਾਹੁੰਦਾ। ਸਾਧ ਸੰਗਤ ਜੀ, ਐਸੇ ਮਾਡਰਨ ਯੁੱਗ ਦੇ ਵਿੱਚ ਵੀ ਵਿਰਲੇ ਵਿਰਲੇ ਗੁਰਸਿੱਖ ਹੁੰਦੇ ਨੇ ਅਤੇ ਸਦਾ ਰਹਿਣਗੇ। ਮਹਾਰਾਜ ਜਿਵੇਂ ਬਚਨ ਆਉਂਦੇ ਨੇ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਿ ਪਰਮੇਸ਼ੁਰ ਦਾ ਨਾਮ ਸਦਾ ਟਲ ਰਹੇਗਾ ਅਤੇ ਉਹਦੇ ਪਿਆਰੇ ਜਿਹੜੇ ਨੇ ਉਹ ਵੀ ਸਦਾ ਟਲ ਰਹਿਣਗੇ। ਦੁਨੀਆ ਆਵੇਗੀ ਚਾਹੇ ਲੱਖ ਪਾਪੀ ਆਉਣ, ਪਰ ਉਹਨਾਂ ਨੂੰ ਜੇ ਰਾਵਣ ਆਉਂਦਾ ਤਾਂ ਉਹਨਾਂ ਨੂੰ ਮਾਰਨ ਵਾਸਤੇ ਰਾਮਚੰਦਰ ਵੀ ਆਏਗਾ, ਜੇ ਕੰਸ ਆਉਣਗੇ ਜਿੰਨੇ ਮਰਜ਼ੀ ਕੰਸ ਆ ਜਾਣ ਉਹਨਾਂ ਨੂੰ ਮਾਰਨ ਵਾਸਤੇ ਕ੍ਰਿਸ਼ਨ ਦਾ ਅਵਤਾਰ ਵੀ ਕੋਈ ਨਾ ਕੋਈ ਮਨੁੱਖ ਇਸ ਧਰਤੀ ਉੱਪਰ ਲੈਂਦੇ ਰਹਿਣਗੇ। ਇਸ ਕਰਕੇ ਸਾਧ ਸੰਗਤ ਜੀ, ਅੱਜ ਤੱਕ ਜਿਨ੍ਹਾਂ ਨੇ ਵੀ ਖਾਲਸੇ ਉੱਪਰ ਵਧੀਕੀਆਂ ਕਰਨ ਦਾ ਕੋਸ਼ਿਸ਼ ਕੀਤੀ ਹੈ, ਖਾਲਸੇ ਨੇ ਕਦੇ ਵੀ ਆਪਣੇ ਸਿਰ ਦੇ ਉੱਪਰ ਕਰਜ਼ਾ ਨਹੀਂ ਰੱਖਿਆ। ਜਿਵੇਂ ਕਹਿੰਦੇ ਭਾਜੀ ਜੇ ਚਾੜ ਦਿੱਤੀ ਜਾਵੇ ਨਾ, ਜਦੋਂ ਵਿਆਹ ਜਾਂਦੇ ਹਾਂ ਆਪਾਂ ਭਾਜੀ ਦਿੰਦੇ ਹਾਂ,
ਤੇ ਜੇ ਸਾਨੂੰ ਕੋਈ ਭਾਜੀ ਦੇਵੇ ਸਾਡਾ ਫਰਜ਼ ਬਣਦਾ ਹੁੰਦਾ ਕਿ ਅਸੀਂ ਹੁਣ ਜਦੋਂ ਸਾਡਾ ਕੋਈ ਕਾਰਜ ਆਵੇ ਅਸੀਂ ਉਹਨਾਂ ਨੂੰ ਭਾਜੀ ਜਿਹੜੀ ਰਿਟਰਨ ਕਰਨੀ ਹੁੰਦੀ ਹੈ ਸੋ ਭਾਜੀ ਇਟਸ ਲਾਈਕ ਕਰਜ਼ਾ ਕਹਿ ਲਓ ਇਟਸ ਲਾਈਕ ਵੀ ਓ ਦੈਮ ਖਾਲਸਾ ਆਪਣੇ ਸਿਰ ਦੇ ਉੱਪਰ ਕਰਜ਼ਾ ਨਹੀਂ ਰੱਖਦਾ ਜਿਨ੍ਹਾਂ ਨੇ ਵੀ ਖਾਲਸੇ ਉੱਪਰ ਵਧੀਕੀ ਕਰਨ ਦੀ ਕੋਸ਼ਿਸ਼ ਕਰਨ ਦੀ ਯਤਨ ਕੀਤੇ ਨੇ ਸੋ ਖਾਲਸੇ ਨੇ 21-51 ਕਰਕੇ ਮੋੜੇ ਨੇ ਸੋ ਐਸੇ ਮਹਾਨ ਗੁਰਸਿੱਖ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ ਜਿਹੜੇ ਸਾਡੇ ਲਈ ਪ੍ਰੇਰਣਾ ਸਰੋਤ ਨੇ ਜਿਨ੍ਹਾਂ ਵੱਲੋਂ ਕੌਮ ਦੀ ਡਿੱਗੀ ਪੱਗ ਦੁਆਰਾ ਸੀਸ ਦੇ ਉੱਪਰ ਰੱਖੀ ਗਈ ਅਤੇ ਸ਼ਹਾਦਤ ਦਾ ਜਾਮ ਪੀਂਦੇ ਨੇ ਅੱਜ ਉਹਨਾਂ ਦਾ ਪਾਵਨ ਸ਼ਹੀਦੀ ਦਿਹਾੜ ਹੈ ਐਸੇ ਮਹਾਨ ਸ਼ਹੀਦਾਂ ਨੂੰ ਸਾਡੇ ਸਾਰਿਆਂ ਵੱਲੋਂ ਆਪਾਂ ਉਹਨਾਂ ਨੂੰ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਸੋ ਸਤਿਸੰਗ ਜੀ ਉਹਨਾਂ ਤੋਂ ਆਪਣੇ ਜੀਵਨ ਦੇ ਅੰਦਰ ਇਹ ਪ੍ਰੇਰਣਾ ਲੈਣੀ ਹੈ ਕਿ ਜਦੋਂ ਵੀ ਕਦੇ ਸਾਡੇ ਮਨ ਅੰਦਰ ਜਾਂ ਸਾਡੇ ਜੀਵਨ ਦੇ ਅੰਦਰ ਕੋਈ ਹਾਰਡਸ਼ਿਪ ਬਣ ਜਾਵੇ ਨਾ ਕੋਈ ਔਖਾ ਸਮਾਂ ਆਵੇ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦੇ ਅਕੋਰਡਿੰਗ ਐਕਟ ਕਰਨਾ ਅਤੇ ਕਦੇ ਵੀ ਸਤਿਸੰਗ ਜੀ ਯਾਦ ਰੱਖਣਾ ਕਿ ਰਾਈਟ ਅਵੇ ਕਦੇ ਵੀ ਰੀਐਕਟ ਨਹੀਂ ਕਰਨਾ ਬੱਚੇ ਬੈਠੇ ਨੇ ਇਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਲਾਈਫ ਦੇ ਵਿੱਚ ਕਦੇ ਵੀ ਇਹ ਚੀਜ਼ ਧਿਆਨ ਰੱਖਣਾ ਕਿ ਨੈਵਰ ਐਵਰ ਰੀਐਕਟ ਰਾਈਟ ਅਵੇ ਟੇਕ ਯੂ ਟਾਈਮ ਟੂ ਰੀਐਕਟ ਦਸਵੇਂ ਪਾਤਸ਼ਾਹ ਦਾ ਬਚਨ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਮਹਾਰਾਜ ਸਾਡੇ ਉਸਤਾਦ ਜੀ ਨੇ ਸਿਖਾਇਆ ਸੀ ਕਿ ਦਸਵੇਂ ਪਾਤਸ਼ਾਹ ਆਪਣੀ ਬਾਣੀ 'ਚ ਜ਼ਿਕਰ ਕਰਦੇ ਨੇ ਕਿ ਉਹ ਬੰਦਾ ਮੂਰਖ ਹੈ ਜਿਹੜਾ ਬੰਦਾ ਰਾਈਟ ਅਵੇ ਰੀਐਕਟ ਕਰ ਜਾਵੇ ਉਹਨੂੰ ਦਸਵੇਂ ਪਾਤਸ਼ਾਹ ਮੂਰਖ ਗਿਣਦੇ ਨੇ ਸੋ ਸਤਿਸੰਗਤ ਜੀ ਇਹ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਵੀ ਕੋਈ ਐਕਸ਼ਨ ਲੈਣਾ ਸੋਚ ਸਮਝ ਕੇ ਉਹਦੇ ਕੋਨਸੀਕੁਐਂਸਿਸ ਜਾਣ ਕੇ ਆਪਾਂ ਐਕਟ ਕਰਨਾ ਅਤੇ ਐਸੇ ਜੋ ਗੁਰਸਿੱਖ ਹੋਏ ਨੇ ਇਹਨਾਂ ਦੇ ਜੀਵਨ ਤੋਂ ਅਸੀਂ ਪ੍ਰੇਰਣਾ ਲੈਂਦੇ ਰਹਿਣਾ ਕਿਉਂਕਿ ਸਾਡੇ ਧਰਮ ਦੇ ਉੱਪਰ ਕਦੇ ਵੀ ਕੋਈ ਬੁਰੀ ਅੱਖ ਰੱਖੇ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਨਾ ਕਰਨਾ ਹੀ ਚਾਹੀਦਾ ਸੋ ਸਤਿਗੁਰੂ ਕਿਰਪਾ ਕਰਨ ਸਾਡਾ ਆਇਆ ਹੋਇਆ ਸਫਲਾ ਹੋਵੇ ਅਸੀਂ ਆਉਣੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਬਾਣੀ ਕੰਠ ਮੁਕਾਬਲਾ ਆ ਰਿਹਾ ਸੋ ਹੁਣ ਤੋਂ ਹੀ ਕਮਰ ਕਸੇ ਕਰ ਲਈਏ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਜਵਾਨੀ ਕੰਠ ਕੀਤੇ ਜਾਣ ਤਾਂ ਕਿ ਬੱਚਿਆਂ ਨੂੰ ਅਸੀਂ ਪ੍ਰੇਰਨਾ ਅਤੇ ਮਾਂ ਪਿਓ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਤੋਂ ਵੱਧ ਪਾਠ ਆਪ ਸੁਣਿਆ ਕਰੋ ਉਹਦੇ ਨਾਲ ਕੀ ਹੋਏਗਾ ਜਦੋਂ ਸੁਣਾਂਗੇ ਤੁਹਾਡਾ ਆਪਦਾ ਵੀ ਅਭਿਆਸ ਹੁੰਦਾ ਇਹ ਨਹੀਂ ਪਤਾ ਕਿਹੜਾ ਜਪਿਆ ਹੋਇਆ ਸਾਡਾ ਨਾਮ ਕਿਹੜਾ ਜਪਿਆ ਹੋਇਆ ਸਾਡਾ ਪਾਠ ਸਾਨੂੰ ਮੁਕਤ ਕਰ ਦੇਵੇ ਮਹਾਰਾਜ ਕਹਿੰਦੇ ਨੇ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ ਕਿ ਇੱਕ ਚਿੱਤ ਹੋ ਕੇ ਜੇ ਅਸੀਂ ਉਹਨੂੰ ਧਿਆਵਾਂਗੇ ਕਾਲ ਫਾਸ 'ਤੇ ਅਸੀਂ ਜੰਮਣ ਮਰਨ ਦੇ ਵਿੱਚ ਨਹੀਂ ਆਵਾਂਗੇ 84 ਲੱਖ ਜਿਹੜੇ 'ਚੋਂ ਜਿਹੜਾ ਹੈ ਅਸੀਂ ਮੁਕਤ ਹੋ ਜਾਵਾਂਗੇ ਸੋ ਆਓ ਹੁਣ ਸਮੇਂ ਦੀ ਸਮਾਪਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੇਰੇ ਵੀ ਕੱਪ ਸਾਰਿਆਂ ਜਿੱਥੇ ਆ ਪਾਉਣਾ ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ ਸੋ ਸਤਿਗੁਰਾਂ ਦੇ ਸੁਖਾਸਨ ਦੀ ਸੇਵਾ ਬੱਚਿਆਂ ਵੱਲੋਂ ਕੀਤੀ ਜਾਣੀ ਹੈ ਸੋ ਜਿਹੜੇ ਪੇਰੈਂਟਸ ਨਵੇਂ ਵੀ ਆਉਂਦੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਤੁਹਾਡੇ ਮਨ ਦੇ ਵਿੱਚ ਚਾਹੇ ਨਾ ਕਿ ਸਾਡੇ ਬੱਚੇ ਸੇਵਾ ਕਰਨ ਤਾਂ ਜ਼ਰੂਰ ਸਾਨੂੰ ਆ ਕੇ ਮਿਲ ਲਿਆ ਕਰੋ ਜਿੱਥੇ ਤੁਸੀਂ ਆਉਂਦੇ ਹੋ ਉੱਥੇ ਬੱਚਿਆਂ ਨੂੰ ਜ਼ਰੂਰ ਲਿਆਇਆ ਕਰੋ ਸੋ ਐਸੇ ਉਪਰਾਲੇ ਜਿਹੜੇ ਫਰਾਈਡੇ ਯੂਥ ਦਰਬਾਰ ਦੇ ਨੇ ਦਿਸ ਇਜ਼ ਮੇਨਲੀ ਟੂ ਹੈਵ ਮੋਰ ਕਿਡਸ ਮਹਾਰਾਜ ਦੀ ਸੇਵਾ ਕਰਨ ਵਾਸਤੇ ਅਤੇ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਅਸੀਂ ਇਹ ਉਪਰਾਲੇ ਕਰਦੇ ਹਾਂ ਸੋ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਐਸੇ ਕਾਰਜਾਂ ਦੇ ਵਿੱਚ ਆਪ ਵੀ ਆਇਆ ਕਰੀਏ ਹੋਰਨਾਂ ਨੂੰ ਪ੍ਰੇਰ ਕੇ ਲਾਇਆ ਕਰੀਏ ਆਓ ਹੁਣ ਅਨੰਦ ਸਾਹਿਬ ਦਾ ਪਾਠ ਕਰਕੇ ਆਪਾਂ ਸਮਾਪਤੀ ਕਰੀਏ ਉਪਰੰਤ ਅਰਦਾਸ ਬੇਨਤੀ ਬੱਚੇ ਕਰਨਗੇ

ਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦਵਸ ਕੀਤੇ ਕਾਲ ਕੰਠ ਕੁਮਾਰਿਆ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਮੁਕਦੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗਤ ਅਮਰਦਾਸ ਦਾਸ ਹਸਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਕ੍ਰਿਸ਼ਨ ਧਿਆਈਐ ਸਿੱਠਾ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਨਕ ਦਾ ਵਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾ ਪਾਤਸ਼ਾਹੀ ਦੀ ਜੋਤ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਭਲੇ ਜੀ। ਪੰਜਾਬ ਪਿਆਰਿਆ, ਚੌਹ ਸਾਹਿਬਜ਼ਾਦਿਆ, ਚਾਲੀਆਂ ਮੁਕਤਿਆ, ਹੱਠੀਆਂ ਜੱਪੀਆਂ ਤੱਪੀਆਂ, ਜਿਹੜਾ ਨਾਮ ਜਪਿਆ ਵੰਡ ਛਕਿਆ, ਦੇਖ ਲਾਈ ਦੇਖ ਪਾਈ ਦੇਖ ਕੇ ਅੰਡਠ ਕੀਤਾ, ਅਤੇ ਨਾ ਪਿਆਰਿਆ ਸੱਚਿਆਰੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭਲੇ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਅਤੇ ਬੰਦ ਬੰਦ ਕਟਾਏ, ਖੋਪੜੀਆਂ ਲਹਾਈਆਂ, ਚਰਖਿਆਂ ਦੇ ਚੜ੍ਹੇ, ਧਨ ਆਰਿਆਂ ਨਾਲ ਚੜਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸ ਸਵਾਸਨਾ ਨਿਭਾਈ, ਅਤੇ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭਲੇ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਭਲੇ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲੇ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ, ਚੌਂਕੀਆਂ ਝੰਡੇ ਵੰਗੇ, ਜਗ ਜਗ ਢਾਲ ਧਮਕਾ ਜੈਕਾਰ, ਖਾਲਸਾ ਜੀ ਭਲੇ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਜੀ ਮਤ ਪਤਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ, ਸ਼੍ਰੀ ਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਕਰਤਾਵਾਂ ਦੇ ਜਿਨ੍ਹਾਂ ਤੋਂ ਪਤ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ, ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਦਾਨ ਨਿਉਟਨ ਦੀ ਉਸ ਜਪਿਤਾ ਵਾਹਿਗੁਰੂ, ਆਪ ਜੀ ਹਜ਼ੂਰੀ ਵਿੱਚ ਛੇ ਪੌੜੀ ਨਾਥ ਸਾਹਿਬ ਜੀ ਦੇ ਪਾਠ ਹੋਏ ਹਨ, ਪੋਚਕਾਂ ਦੀ ਖਿਮਾ ਬਖਸ਼ਣੀ, ਅੱਗ ਦਰਸ਼ਨ ਅਤੇ ਸਪਸ਼ਟ ਮਾਈ ਦਾ ਬਲ ਬਖਸ਼ਣਾ ਜੀ, ਆਪ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਵਿਚਾਰਿਆ ਹੋਈਆਂ ਹਨ, ਪੋਚਕਾਂ ਦੀ ਖਿਮਾ ਬਖਸ਼ਣੀ, ਹੁਕਨਾਵਾਂ ਬਖਸ਼ ਕੇ ਨਿਹਾਲ ਕਰਨਾ ਜੀ, ਅੱਖਰ ਵਾਧਾ ਘਾਟਾ ਪੋਚਕ ਮਾਫ਼ ਕਰਨੀ, ਸਰਬੱਤ ਕਾਜ ਰਾਸ ਕਰਨੇ, ਸਹੀ ਪਿਆਰ

ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਤਖਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਨ ਦੀ ਸੇਵਾ ਹੋਈ। ਸਤਿਗੁਰੂ ਜੀਓ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨ

ਸਾਧ ਸੰਗਤ ਦੇ ਸਿਰ ਤੇ ਮੇਰ ਭਰੇ ਹੱਥ ਰੱਖਣਾ, ਆਪ ਜੀਆਂ ਦੇ ਸੁਖਾਸਨ ਤਿਆਰ ਹਨ ਚੱਲ ਕਰਕੇ ਵਿਸ਼ਰਾਮ ਕਰਨੇ, ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇੜੇ ਦੇ ਜਾਗਣੇ, ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਦੇ ਕਾਰਜ ਰਾਸਕਾਂ ਨੇ ਕਿਰਪਾ ਕਰੋ, ਨਿਜ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼

ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ

saw the jap of sat jugad sat happy sat nanak husi pi sat ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਬੁਰੀਆਂ ਬਾਹਰ ਸਹਿਸ ਸਿਆਣਪਾਂ ਲੱਖ ਹੋ ਹਿਤੈ ਇੱਕ ਨਾ ਚਲੈ ਨਾਲ ਕੇਵਲ ਸੱਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨੂੰ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾ ਹੇ ਜੁਗਾ ਜੁਗੰਤਰ ਖਾਹੀ ਖਾ ਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਗ ਭਾਖਿਆ ਭਾਉ ਅਪਾਰੋ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆ ਅਰਥ ਆਪਿਆ ਨਾ ਨਿਆਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੁਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰੇ ਠੋ ਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਉ ਰਖਾਏ ਕਹਿ ਜਾ ਸਕੀਰਤ ਜਗ ਲੇ ਜੇ ਤਸਨਰ ਨਾ ਆਵੀ ਤਾਂ ਵੱਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣੇ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾਇਨ ਸੁਣਿਆ ਮੁਕਸਲਾ ਹਨੁਮੰਤ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਾਵੈ ਰਾਹ ਸੁਣਿਆ ਹਾਥ ਹਾਥ ਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸੁ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਮਾਣ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੁਹ ਹਿਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ, ਕਵਣ ਜੋਰ ਜੀ ਜਾਓ, ਤਿਰੰਗਾ ਕਿਨਾਵ ਸਭ ਨਾ ਲਿਖਿਆ, ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ, ਕੋਈ ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾ, ਜਾਣੇ ਕੌਣ ਪੂਤ ਕੀਤਾ ਪਸਾਉ, ਇੱਕ ਕਵਾਉ ਤਿਸਤੇ ਹੋਏ ਲੱਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਭਗਤ ਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜਬੜ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰ ਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹਿ, ਅਸੰਖ ਮਲੇਸ਼ ਮਲ ਪਖ ਕਾਹਿ, ਅਸੰਖ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ ਗਮ ਗਮ, ਅਸੰਖ ਲੋ ਅਸੰਖ ਕਹਿ ਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਵੇਂ ਲਿਖੇ ਤਿਸ ਸਿਰ ਨਾਹਿ, ਜਿਵ ਫੁਰਮਾਏ ਤਿਵ ਤਿਵ ਪਾਹਿ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾ ਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ,

ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਤਰਸ ਸੁਖੇ ਮੂੰਹ ਪਲੀਤੀ ਕੱਪੜੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ।

ਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨ ਸੋਹੈ ਪਾਤਾਲਾਂ ਪਾਤਾਲ ਲਾਖੂ ਆਗਾ ਸਾਂ ਆਗਾ ਸੂੜ ਕੂੜ ਭਾਲ ਥਕੀ ਵੀਤ ਕਹਿਨਕ ਵਾਤ ਸਹਿ ਸਠਾ ਰਹਿ ਕਹਿਨਕ ਤੇ ਬਾਸ ਨੂੰ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੇ ਸਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਣੀ ਜੇ ਤਿਸ ਮਨ ਹੋ ਨ ਵਿਸਰਹਿ ਅੰਤ ਨ ਸਿਫਤੀ ਕਹਿਣੇ ਅੰਤ ਅੰਤ ਨ ਕਰਣੇ ਦੇਣੇ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ

ਦਾਨ ਕਰਨਾ ਤਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਦ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਟੁੱਟਹਿ ਵਿਕਾਰ ਕੇਤੇ ਲੈ ਲੈ ਮੁਕਰ ਪਾਹਿ ਕੇਤੇ ਮੂਰਖ ਖਾਹਿ ਖਾਹਿ ਕੇਤੇ ਦੁੱਖ ਭੁੱਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਹੋ ਜਾਣੇ ਜੇਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ।

ਆਖੈਨ। ਆਖੈ ਗੋਪੀ ਤੈ ਗੋਵਿੰਦ, ਆਖੇ ਇਸਰਾ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨੂ, ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ।

ਦਰ ਤੇਰਾ ਕੇ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਬਾਵਣਹਾਰ ਕੇ ਤੇਰਾ ਪਰੀ ਸੁ ਕਹੀਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲੇਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮੋਹਨ ਸੁਰਗਾ ਮੱਚ ਪਏ ਆਲੇ ਗਾਵਨ ਨਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਂਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਔਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤੇ ਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ

ਮੁੰਦਾਸ ਸੰਤੋਖ ਧਰਮ ਪਤ ਝੋੜੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਤਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨਜੀਤਾ ਜਗਜੀਤ ਆਦੇਸ ਤਸਾਇਆ ਦੇ ਸਵਾਦਾ ਨੀਲਾ ਨਾਦਾ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖਿਆ ਵਹਿ ਭਾਗਾ ਦੇਸ ਤਸਾਇਆ ਦੇ ਸਵਾਦ ਨੀਲਾ ਨਾਦ ਨਾਥ ਜੁਗ ਜੁਗ ਏਕੋ ਵੇ ਸੇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਵਾਣ ਜਿਵ ਤਸ ਭਾਵੈ ਤੇ ਵਹਿ ਚਲਾਵੈ।

ਹਸਣ ਲੋਏ ਲੋਏ ਭੰਡਾਰ ਜੁਗ ਛਪਾਇਆ, ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇ ਸਵਾਦਾ ਨੀਨਾ ਨਾਦਾ ਨਾਥ ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਤਰਾਹੇ ਪਤ ਭਵਣੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ। ਨਾਨਕ ਨਦਰੀ ਪਾਈਐ ਕੁੜੀ ਕੂੜੈ ਠੀਸਾ ਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਨ ਮਨ ਸੁਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ। ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾ ਤਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖਹੁ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਐ।

ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵਦਾਨ ਉਮਨ, ਕਿਤੇ ਕਿਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕਿਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾਏ, ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ, ਘਾਟ ਘੜੀਏ ਬਹੁਤਾ ਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹ, ਜੇ ਕੋ ਕਹਿ ਪਿਛੈ ਪਛਤਾਏ ਤਥਾਏ, ਘੜੀਐ ਸੁਰਤ ਮਤ ਮਨ ਬੁੱਧ ਤਥਾ, ਘੜੀਐ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ।

ਥਾਇ ਸੀਤੋ ਸੀਤਾ ਮਹਿਮਾ ਮਾਹਿਤਾ ਕੇ ਰੂਪ ਨ ਕਥਨੇ ਜਾਹਿ ਨਾ ਹਿਮਰਹਿ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਈ ਸਚਖੰਡ ਵਸੈ ਨਿਰੰਕਾਰ।

ਰੱਖੈ ਵੇਖੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ। ਅਹਰਣ ਮਤ ਵੇਦ ਹਥਿਆਰ, ਭਉ ਹਲਾਗਨ ਤਪਤਾਉ, ਭਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀਐ ਸਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ।

ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ, ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤਵੈ ਪ੍ਰਸਾਦ, ਚੱਕਰ ਚਿਹਨ ਅਰਬਰਨ ਜਾਉ ਤ੍ਰਿਪਾਤਨਾ ਹਿੰਜੇ ਹਿਰੂ ਪਰੰਗਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮੇਂ ਤੂੰ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮੀਪ ਸੁਰ ਨਰ ਸੁਰ ਨੇਤ ਨੇਤ ਮੰਤਰਣ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਾਂ ਰੂਪੇ, ਨਮਸਤਾਂ ਰੂਪੇ, ਨਮਸਤਾਂ ਭੇਖੇ, ਨਮਸਤਾਂ ਲੇਖੇ, ਨਮਸਤਾਂ ਕਾਏ, ਨਮਸਤਾਂ ਜਾਏ, ਨਮਸਤਾਂ ਗੰਜੇ, ਨਮਸਤਾਂ ਭੰਜੇ, ਨਮਸਤਾਂ ਨਾਮੇ, ਨਮਸਤਾਂ ਠਾਮੇ, ਨਮਸਤਾਂ ਕਰਮੰਗ, ਨਮਸਤਾਂ ਧਰਮੰਗ, ਨਮਸਤਾਂ ਨਾਮੰਗ, ਨਮਸਤਾਂ ਧਾਮੰਗ, ਨਮਸਤਾਂ ਜੀਤੇ, ਨਮਸਤਾਂ ਪੀਤੇ, ਨਮਸਤਾਂ ਬਾਹਿ, ਨਮਸਤਾਂ ਢਾਹਿ, ਨਮਸਤਾਂ ਨੀਲੇ, ਨਮਸਤਾਂ ਨਾਦੇ, ਨਮਸਤਾਂ ਛੇਦੇ, ਨਮਸਤਾਂ ਗਾਧੇ, ਨਮਸਤਾਂ ਗੰਜੇ, ਨਮਸਤਾਂ ਭੰਜੇ, ਨਮਸਤਾਂ ਉਦਾਰੇ, ਨਮਸਤਾਂ ਪਾਰੇ, ਨਮਸਤਾਂ ਸੋਏਕੈ, ਨਮਸਤਾਂ ਨੇਕੈ, ਨਮਸਤਾਂ ਭੂਤੇ, ਨਮਸਤਾਂ ਜੂਪੇ, ਨਮਸਤਾਂ ਨਿਰਕਰਮੇ, ਨਮਸਤਾਂ ਨਿਰਭਰਮੇ, ਨਮਸਤੋ ਨਿਰਦੇਸ਼ੇ, ਨਮਸਤੋ ਨਿਰਭੇਸੇ, ਨਮਸਤੋ ਨਿਰਨਾਮੇ, ਨਮਸਤੋ ਨਿਰਕਾਮੇ, ਨਮਸਤੋ ਨਿਰਧਾਤੇ, ਨਮਸਤੋ ਨਿਰਘਾਤੇ, ਨਮਸਤੋ ਨਿਰਧੂਤੇ, ਨਮਸਤਾਂ ਭੂਤੇ, ਨਮਸਤਾਂ ਲੋਕੇ, ਨਮਸਤਾਂ ਸੋਕੇ, ਨਮਸਤੋ ਨਿਰਤਾਪੇ, ਨਮਸਤਾਂ ਥਾਪੇ, ਨਮਸਤੋ ਤ੍ਰਿਮਾਨੇ, ਨਮਸਤਾਂ ਨਿਧਾਨੇ, ਨਮਸਤਾਂ ਗਾਹੇ, ਨਮਸਤਾਂ ਬਾਹੇ, ਨਮਸਤੋ ਤ੍ਰਿਵਰਗੇ, ਨਮਸਤਾਂ ਸਰਗੇ, ਨਮਸਤੋ ਪ੍ਰਭੋਗੇ, ਨਮਸਤੋ ਸੰਯੋਗੇ, ਨਮਸਤਾਂ ਰੰਗੇ, ਨਮਸਤਾਂ ਭੰਗੇ, ਨਮਸਤਾਂ ਗੰਮੇ, ਨਮਸਤਾਂ ਸਰਮੇ, ਨਮਸਤੋ ਨਿਰਾਸਰੇ, ਨਮਸਤੋ ਨਿਰਾਸਰੇ, ਨਮਸਤਾਂ ਜਾਤੇ, ਨਮਸਤਾਂ ਪਾਤੇ, ਨਮਸਤਾਂ ਮਜਵੇ, ਨਮਸਤਾਂ ਸਤਜਵੇ, ਆਦੇਸਾਂ ਦੇਸੇ, ਨਮਸਤਾਂ ਭੇਸੇ, ਨਮਸਤੋ ਨਿਰਧਾਮੇ, ਨਮਸਤੋ ਨਿਰਭਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤਾਂ ਭੇਵੈ, ਨਮਸਤਾਂ ਜਨਮੇ, ਨਮਸਤਾਂ ਸੁਬਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤਾਂ ਵਰਨੇ, ਨਮਸਤਾਂ ਮਰਨੇ, ਨਮਸਤਾਂ ਗਿਰਾਰੰਗ, ਨਮਸਤਾਂ ਕਿਰਤਾਰੰਗ, ਨਮੋ ਸਰਵ ਧੰਦੇ, ਨਮੋ ਅਬੰਧੇ, ਨਮਸਤੰ ਨਿਰਸਾਕੇ, ਨਮਸਤੰ ਨਿਰਭਾਕੇ, ਨਮਸਤਾਂ ਰਹੀਮੇ, ਨਮਸਤਾਂ ਕਰੀਮੇ, ਨਮਸਤਾਂ ਅਨੰਤੇ, ਨਮਸਤਾਂ ਮਹੰਤੇ, ਨਮਸਤ ਨਮਸਤਸਤ ਰਾਗੇ, ਨਮਸਤੋ ਸੁਹਾਗੇ, ਨਮੋ ਸਰਵ ਸੋਖ, ਨਮੋ ਸਰਵ ਪੋਖ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛੰਦ ਤੁਐ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਵਰਨ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭੰਜ ਹੈ।

ਨਾਮੇਤ੍ਰ ਭੰਗੀ ਤ੍ਰਿਕਾਮੇਤ੍ਰ ਬਰਗਮ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ, ਛਿਜ ਹੈ, ਛੂਤ ਹੈ ਕਿ ਨਰਕਮ ਪ੍ਰਣਾਸ ਹੈ, ਪ੍ਰਥਵੀ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵ ਸਦਾ ਹੈ, ਮੈਂ ਭੁਗਤ ਸਰੂਪ ਹੈ, ਪਰਯੋਗ ਅਨੂਪ ਹੈ, ਨਿਰੁਕਤ ਸਦਾ ਹੈ, ਮੈਂ ਭੁਗਤ ਪ੍ਰਵਾਹ ਹੈ।

ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖਿਆ ਦੇਖਿਆ ਲੇਖਿਆ ਭੇਖਿਆ ਢਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਸ਼ੰਤ ਹੈ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ

ਸਿਸਦੇ ਵੰਗ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਮੇ ਭੂਤੇ ਪਰਮਾਥਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਮੇ ਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸਰੀ ਕੈ ਅਮਿਤੁ ਆਮੀਕ ਹੈ ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸੰਤੁਐ ਪ੍ਰਸਾਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤ ਉਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕੁਸ ਨਲ ਚਿਰਾਗ ਹੈ ਕਿ ਕਾਮ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹਾਂ ਦੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸੂਲ ਜਮਾਲ ਹੈ ਗਰੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਸ ਹੈ ਹਰੀ ਫੁਲ ਸਿਕੰਨ ਹੈ ਹਿਰਾਸ ਉਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਉਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇ ਰਹੀਮ ਹੈ ਸਮਸਤ ਉਲ ਜੁਮਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕ ਪ੍ਰਣਾਸ ਹੈ ਬਹਿਸ਼ਤ ਉਲ ਨਿਵਾਸ ਹੈ ਕਿ ਸਰਬ ਉਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤ ਉਲ ਅਜੀਨ ਹੈ ਪਰਮ ਪਰਮੀਸ ਹੈ ਸਮਸਤ ਉਲ ਅਦੀਸ ਹੈ ਆਦੇਸ ਉਲ ਅਲੇਖ ਹੈ ਹਮੇ ਸੁਲ ਅਭੇਖ ਹੈ ਜਮੀਨ ਉਲ ਜਮਾ ਹੈ ਅਮੀਕ ਉਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਦੂਰਤ ਜਮਾਲ ਹੈ ਕਿ ਅਚਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅੱਜ ਸਰੂਪ ਹੈ ਕਿ ਅੱਜ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਐ ਪ੍ਰਸਾਦ

ਤੇ ਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਭੈ ਅਭੈ ਭੂਅਜੁ ਅਨਾਸ ਅਕਾਸ ਗੰਜ ਪੰਜ ਲਖ ਭਖ ਕਾਲ ਦਿਆਲ ਅਲੇਖ ਭੇਖ ਨਾਮ ਅਕਾਮ ਅਗਾ ਹਟਾ ਅਨਾਥੇ ਪਰਮਾਥੇ ਅਜੋ ਨਿਯਮੋ ਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮ ਅਪਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਪੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਤਰਮੰ ਬੇਪੂਤੇ ਸਦਾ ਸਚਦਾਨੰਦ ਸਤਰਮ ਪ੍ਰਣਾਸੀ ਕ੍ਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਪੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕ੍ਰੀਮੁਲ ਰਹੀਮੇ

ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਦਨ ਸ਼ੁੱਧ ਸੁਧਾਦਨ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ਮਤਿ ਮਤੰਗ ਜਰੇ ਜਰ ਸੰਗ ਅਨੂਪੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂ ਭਲੀ ਬੇਦ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੁਕਾ ਪੈ ਭੂਪ ਤੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਰੈ ਸਬਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਕੂੜ ਗਿਆਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕਉ ਅੰਤ ਕੇ ਤਾਂ ਸਿਧਾਰੇ ਤੀਰਥ ਨਹਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਪਸੇਖਾ ਬੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ ਸ਼ੁੱਧ ਸੁਪਹਾ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਨਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖਾ ਲੀ ਨਹਾ ਲੈਂਗੇ ਤੁਰ ਅਰੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰੇ ਆਵਰ ਵਿਚਾਰੈ ਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਵ ਨਵਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ ਸਾਧ

ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿ ਉਬਾਚ ਬੇਨਤੀ ਚੌਪਈ ਹਮ ਵੀ ਕਰੋ ਹਾਦੈ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਪ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕਵਾ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਸ਼ਾਡ ਕੋਈ ਅਵਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ

ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ, ਜਬ ਆਕਰਖ ਕਰ ਤੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ ਸਭ ਧਾਰਾ ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇਰੈ ਤਿਰਾਲਮ ਜਾਨ ਵੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ ਆਦਾ ਨੀਲ ਅਨਾਦਾ ਸੰਪਤਾ ਕਾ, ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ। ਤਾ ਕਉ ਕਰ

ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾ ਦੈਲੇ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ ਦੁਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿੱਚ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ਼੍ਰੀ ਅਸਤੁਜਾ ਪਹਿ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹਿ ਸੁਰ ਸੁਨਾ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾ ਆਵਈ ਦੁਖ ਤਰਦ ਭਾਉ ਨਿਕ ਨ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਇੱਕ ਵਾਰ ਚਉ ਪਈ ਕੋ ਕਹੈ ਚਉ ਪਈ ਸੰਬਤ ਸਤਰਾ ਸਹਿਸ ਭਣਜੈ ਅਰਥ ਸਹਿਸ ਫੁਨਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸੁਤੁਦਰੁ ਗ੍ਰੰਥ ਸੁਧਾਰਾ ਸੋਈਆ

ਕਾਰਜ ਸਭ ਸਵਾਰਨਾ ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਾਉ ਸਿਨਾਮ ਹਰ ਕਹਿ ਲਾਗੇ, ਕਹਿ ਨਾ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ।

ਸੱਚੇ ਸਵਾਰਿਆ ਕਹੇ ਨਾਨਕ ਆਨੰਦ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਸ ਹੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੇ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਰਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਏ ਮਾਇਆ ਮੋਹਣੀ ਜਿਹਨੂੰ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ

ਮਨ ਪਿਆਰਿਆ ਤੁਸ ਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾ ਇਹ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵੈ ਚਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹਿ ਸੇ ਹਰਿ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ

ਜੋ ਭਾਵੈ ਤਿਵੈ ਚਲਾਵਹਿ। ਇਹ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿਨ ਕੈ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿ ਨ ਉਪਜੇ ਬਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸਾ ਜੀ ਉਮਰੀਣ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸੁਰਉ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਜਾਏ।

ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ, ਕਰਨੀ ਕਮਾਣੀ ਕੂੜ ਕਿਸੋਏ ਪਹੁੰਚੈ ਨਾਹੀ ਮਨ ਸਚ ਸਚ ਸਮਾਣੀ। ਜਨਮ ਰਤਨ

ਵਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨੇ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀ ਆ ਜਾਵੇ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾ ਆਵਹੋ ਸਿੱਖ ਸਤਿਗੁਰੂ

ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵੇਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵੇਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਏ ਮਨਹੋ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨਹੋ ਵਿਸਾਰੀਏ ਜੈਸੀ ਅਗਨ ਉਦਰ

ਕਰਤੈ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਜਿਤ ਹਰ ਵਿਸਰੈ ਮੋਹ ਉਪਜੈ।

ਤਿਸ ਨੂੰ ਸਿਰ ਸੌ ਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਵਾਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ

ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰ

ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਉ ਹਰ ਵਸੈ ਮਨੁਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਓ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ

ਧਰੀ ਹਰ ਬਿਨਿਅਵਰ ਨ ਦੇਖੋ ਕੋਈ ਹਰ ਬਿਨਿਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਵਿਸ ਸੰਸਾਰ ਤੁਮ ਦੇਖਦੇ ਏ ਵਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਿਅਵਰ ਨ ਕੋਈ ਕਹਿ ਨਾਨਕ ਨੇਤਰ ਅੰਦਸੇ ਸਤਿਗੁਰ ਮਿਲਿਐ ਦਿਵ ਦ੍ਰਿਸ਼ਟ ਹੋਇ ਏ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ

ਜਾਇਆ। ਇਹੋ ਸੱਚਾ ਸੁਹਿਲਾ ਸੱਚ ਹੈ, ਘਰ ਗਾਵਹੁ ਗਾਵਹੁ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਗੋਬਿੰਦ ਨਾਮ ਸਿਮਰਨ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਪਜਾਰੇ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਸੁਣ ਕੇ ਅਨੰਡਿਤ ਕੀਤਾ ਤਿਨਾਂ ਪਿਆਰਿਆਂ ਸਤਿਆਰ

ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ, ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ,

ਜਿੱਥੇ ਆਵੇ ਚਿੱਤਾ ਮਨ ਕਾ ਸਤਿਕਾਰ ਸਭ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ।

ਸਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਪੋ ਵਾਹਿਗੁਰੂ ਹੇ ਅਕਾਲ ਪੁਰਖ ਅੰਤ ਜਾਮੀ ਆਪਣੇ ਪੰਥ ਦੇ ਸਦਾ ਸਹਾਰੀ ਦਾਤਾ ਜੀ ਕੋ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ

ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਉਪਰੰਤ ਆਪ ਜੀ ਦੀਆਂ ਗੁਰਮਤਿ ਪਿਆਰੀਆਂ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ, ਪਾਵਨ ਬਾਣੀ ਦੇ ਸ਼ਬਦ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ। ਸਤਿਗੁਰੂ ਜੀ ਕਿਰਪਾ ਕਰਨੀ, ਸਮੁੱਚੇ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ, ਸਿਰ 'ਤੇ ਮਿਹਰ ਭਲਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਆਪ ਜੀ ਦੇ ਦਰ ਘਰ ਦੇ ਸੇਵਕ ਸਮੂਹ ਹੁੰਜਨ ਪਰਿਵਾਰ ਵੱਲੋਂ ਆਪਣੇ ਬੱਚਿਆਂ ਮਨਦੀਪ ਸਿੰਘ, ਬੀਬਾ ਨਵਜੀਤ ਕੌਰ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਰਿਜ ਐਨਵਰਸਰੀ ਦੀ ਖੁਸ਼ੀ ਅੰਦਰ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਕਿਰਪਾ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਜੀਵਨ ਖੇਤਰ ਵਿੱਚ ਆਪਣੀ ਅਗਵਾਈ ਬਖਸ਼ਦਿਆਂ ਹੋਇਆਂ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਵਡਿਆਈਆਂ ਦੇ ਨਾਲ ਨਿਵਾਜਦੇ ਹੋਏ ਬੱਚਿਆਂ ਨੂੰ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਹਰਕੀਆ ਕੌਰ ਬੈਂਸ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ, ਕਿਰਪਾ ਕਰਨੀ, ਸੇਵਕ ਪਰਿਵਾਰ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀ ਜੀ। ਦਰੋਂ ਘਰੋਂ ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ,

ಜುಕು ಜುಗಟಲು ಚವರ ಶತ್ರು ತಪ್ತ ದಿ ಮಾಲಕ್ ತಾನು ಸತ್ಗುರು ಸಾಹಿಬ್ ಶ್ರೀ ಗುರು ಗ್ರಂಥ ಸಾಹಿಬ್ ಸ್ಥಿತಿ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਗੁਰੂ ਸਵਾਰੀ ਗੁਰੂ ਸਤਿਕਾਰੀ ਸਤਸੰਗੀ ਜਨੋ ਵਡਭਾਗੀ ਹਾਂ ਜੋ ਸਤਿਗੁਰਾਂ ਨੇ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਈਆਂ ਦਾਰਾਈਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਨਾਮ ਦਾਨ ਭਗਤੀ ਦੀਆਂ ਦਾਤਾਂ ਦੇ ਨਾਲ ਨਿਹਾਲ ਕੀਤਾ ਹੈ, ਜਿਸ ਦੇ ਅਨੁਸਾਰ ਆਪ ਜੀ ਨੇ ਇਲਾਹੀ ਬਾਣੀ ਅਕਾਲੀ ਬਾਣੀ ਦੇ ਨਿਤਨੇਮ ਦੇ ਜਾਪ ਉਪਰੰਤ ਤੁਰਕੀ ਬਾਣੀ ਇਲਾਹੀ ਬਾਣੀ ਦੇ ਕੀਰਤਨ ਨਾਮ ਸਿਮਰਨ ਦੀ ਦਾਤ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਬੇਨਤੀ ਜੋਦੜੀ ਕਰਦਿਆਂ ਹੋਇਆਂ ਸ਼ੁਭ ਅਸ਼ੀਸ਼ਾਂ ਦੇ ਵਾਸਤੇ ਜੋ ਮੰਗ ਕੀਤੀ ਸੀ, ਅਸੀਸ ਰੂਪ ਦੇ ਅੰਦਰ ਸਤਿਗੁਰਾਂ ਨੇ ਆਪਣਾ ਮੁੱਖ ਵਾਕ ਸਾਨੂੰ ਬਖਸ਼ ਕੇ ਸਾਡਾ ਮਾਰਗ ਦਰਸ਼ਨ ਕਰਦਿਆਂ ਹੋਇਆਂ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਜਿਵੇਂ ਆਪ ਜੀ ਨੇ ਪਾਵਨ ਮੁੱਖ ਵਾਕ ਦੇ ਮੂਲ ਪਾਠ ਸਰਵਣ ਕੀਤੇ ਨੇ, ਕੁਝ ਸਮਾਂ ਇਹਨਾਂ ਪਾਵਨ ਸ਼ਬਦਾਂ ਨੂੰ ਵਿਚਾਰਨ ਦਾ ਆਪਾਂ ਯਤਨ ਕਰੀਏ। ਅੱਜ ਦੇ ਜੋ ਮੁੱਖ ਵਾਕ ਦੇ ਰੂਪ ਅੰਦਰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਨਿਵਾਜਿਆ ਹੈ, ਇਹ ਪਾਵਨ ਉਪਦੇਸ਼ ਸੂਹੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੇ ਹੋਏ ਪਾਵਨ ਮੁਬਾਰਕ ਬਚਨ ਨੇ। ਅੱਜ ਦੇ ਜੋ ਬਚਨਾਂ ਦੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਜੀ ਉਪਦੇਸ਼ ਦੇ ਕੇ ਨਿਵਾਜਦੇ ਨੇ।

ਸਤਿਗੁਰੂ ਜੀ ਇਹਨਾਂ ਬਚਨਾਂ ਦੁਆਰਾ ਸਮਝਾਉਂਦੇ ਨੇ ਕਿ ਇਹ ਸੰਸਾਰ ਇੱਕ ਭਿਆਨਕ ਸਾਗਰ ਦੇ ਰੂਪ ਦੇ ਵਿੱਚ ਹੈ, ਜਿਸ ਸਾਗਰ ਦੇ ਵਿੱਚ ਤ੍ਰਿਸ਼ਨਾ ਦਾ, ਵਿਕਾਰਾਂ ਦਾ, ਵਕੀਲੀ ਦਾ, ਸੰਸਾਰ ਦੇ ਰਸਾਂ ਦਾ ਪਾਣੀ ਜਿਹੜਾ ਨਕਾਨਕ ਭਰਿਆ ਹੈ, ਇਹਦੇ ਅੰਦਰ ਸੰਸਾਰਕ ਜੀਵਨ ਦਾ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਪਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਸਫ਼ਰ, ਉਹ ਇਹ ਸਮੁੰਦਰ ਸਾਗਰ ਦੇ ਵਿਚਾਲੋਂ ਦੀ ਹੈ, ਇਹਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਣਾ ਹੈ। ਅਤੇ ਰਹਿਰਾਜ ਸਾਹਿਬ ਜੀ ਦੇ ਅੰਦਰ ਵੀ ਅਸੀਂ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ, ਉੱਥੇ ਵੀ ਗੁਰਦੇਵ ਜੀ ਕਹਿੰਦੇ ਅਸੀਂ ਦੇਖਦੇ ਪਏ ਆਪਣੀਆਂ ਅੱਖਾਂ ਦੇ ਨਾਲ ਕਿ ਬਹੁਤ ਸਾਰੇ ਜੀਵ ਜਿਹੜੇ ਇਹ ਸਮੁੰਦਰ 'ਚੋਂ ਤਰਦਿਆਂ ਤਰਦਿਆਂ ਦੁਨੀਆਂ ਦੇ ਰਸਾਂ ਦੇ ਵਿੱਚ ਡੁੱਬ ਕੇ ਖਤਮ ਹੋ ਜਾਂਦੇ ਨੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਹਮ ਦੇਖਾ ਤਹਿ ਡੂਬੀ ਅਲੇ, ਸਤਿਗੁਰੂ ਜੀ ਸਮਝਾਉਂਦੇ ਵੇਂਦਿਆਂ ਵੇਂਦਿਆਂ ਹੀ ਸਾਰਾ ਸੰਸਾਰ ਜਿਹੜਾ ਕੋਈ ਵਿਰਲਾ ਹੀ ਅਗਲੇ ਕਿਨਾਰੇ 'ਤੇ ਲੱਗਦਾ ਹੈ, ਨਹੀਂ ਤਾਂ ਇਸ ਵਿਕਾਰਾਂ ਭਰੇ, ਤ੍ਰਿਸ਼ਨਾ ਭਰੇ, ਜੰਮ ਜੰਮ ਮਰੇ ਮਰੇ ਫਿਰ ਜੰਮੇ ਵਾਲੇ ਗੇੜ ਦੇ ਵਿੱਚ ਹੀ ਸਾਰੇ ਜਿਹੜੇ ਨੇ ਉਹ ਪਏ ਰਹਿੰਦੇ ਨੇ। ਅਤੇ ਇਸ ਸਮੁੰਦਰ ਨੂੰ ਤੈਰਨਾ ਵੀ ਜ਼ਰੂਰੀ ਹੈ, ਕਿਉਂਕਿ ਹੋਰ ਕੋਈ ਰਸਤਾ ਵੀ ਨਹੀਂ ਹੈ, ਇਸ ਸੰਸਾਰ ਦੇ ਸਮੁੰਦਰ ਦੇ ਰਸਤੇ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਣਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਜਿਨ੍ਹਾਂ ਦੇ ਕੋਲ ਬੇੜਾ ਜਹਾਜ਼ ਹੋਵੇ ਉਹ ਫਿਰ ਆਰਾਮ ਦੇ ਨਾਲ ਉਹਦੇ ਉੱਪਰ ਸਵਾਰ ਹੋ ਕੇ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਂਦੇ। ਜਦੋਂ ਅਸੀਂ ਭਗਤ ਸਾਹਿਬਾਨਾਂ ਦੇ ਬਚਨ ਪੜ੍ਹਦੇ ਹਾਂ ਤਾਂ ਭਗਤ ਨਾਮਦੇਵ ਜੀ ਵੀ ਇਹੀ ਗੱਲ ਸਮਝਾਉਂਦੇ ਨੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ, ਮੇਰੇ ਵਾਹਿਗੁਰੂ ਜੀ ਇਸ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਕਰ ਦੇਵੋ। ਅਤੇ ਸਤਿਗੁਰੂ ਜੀ ਫਿਰ ਅੱਜ ਸਮਝਾਉਂਦੇ ਨੇ ਕਿ ਇੱਥੋਂ ਪਾਰ ਉਤਾਰਾ ਕਰਨ ਦੇ ਵਾਸਤੇ ਸਾਨੂੰ ਸਾਧ ਸੰਗਤ ਰੂਪੀ ਬੇੜਾ ਜੋ ਸਤਿਗੁਰਾਂ ਨੇ ਬਖਸ਼ਿਆ ਹੈ, ਜਿਹੜਾ ਜੀਵ ਇਸ ਬੇੜੇ ਦੇ ਉੱਪਰ ਤਿਆਰ ਸਵਾਰ ਹੋ ਜਾਂਦਾ ਹੈ, ਸਤ ਸੰਗਤ ਦੇ ਵਿੱਚ ਬੈਠਦਾ ਹੈ ਅਤੇ ਬੈਠ ਕੇ ਹਰ ਹਰ ਨਾਮ ਸਿਮਰ ਰਤਨਾਗਰ, ਰਤਨਾਗਰ ਦਾ ਭਾਵ ਹੁੰਦਾ ਰਤਨਾਂ ਦੇ ਭੰਡਾਰੇ, ਰਤਨਾਂ ਦੀ ਖਾਨ, ਰਤਨਾਂ ਦੇ ਸੋਮੇ ਵਾਹਿਗੁਰੂ ਜੀ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਸਾਰੇ ਹੀ ਨਿੱਧ ਦੇ ਮਾਲਕ ਨੇ, ਜਿੰਨੇ ਵੀ ਖਜ਼ਾਨੇ ਨੇ ਨਾ ਦੁਨੀਆ ਵਿੱਚ, ਨੌ ਤਰ੍ਹਾਂ ਦੀ ਦੌਲਤ ਮੰਨੀ ਗਈ ਹੈ ਜਾਂ ਨਾਮ ਭਗਤੀ ਦੇ ਖਜ਼ਾਨੇ, ਕੇਵਲ ਅਤੇ ਕੇਵਲ ਪਰਮਾਤਮਾ ਵਾਹਿਗੁਰੂ ਜੀ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਜੋ ਗੁਣਾਂ ਦੇ ਖਜ਼ਾਨੇ ਰਤਨਾਗਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਸਾਧ ਸੰਗਤ ਦੇ ਵਿੱਚ ਬੈਠ ਕੇ, ਸਾਧ ਸੰਗਤ ਤਰੈ ਭੈ ਸਾਗਰ, ਭੈ ਦਾ ਭਾਵ ਹੁੰਦਾ ਡਰ ਵਾਲਾ, ਇਹ ਭਿਆਨਕ ਡਰ ਵਾਲਾ ਸਮੁੰਦਰ ਜਿਹਦੇ ਵਿੱਚ ਗੁਰਦੇਵ ਜੀ ਸਮਝਾਉਂਦੇ ਤਿੱਤ ਸਰਵਰੜਾ ਭੈਲੇ ਨੀ ਵਾਸਾ, ਪਾਣੀ ਪਾਵਕ ਤਿੰਨ ਹੀ ਕੀ ਹੈ, ਤ੍ਰਿਸ਼ਨਾ ਦੀ ਅੱਗ ਦਾ ਪਾਣੀ ਇਹਦੇ ਵਿੱਚ ਹੈ, ਪੰਕ ਜੋ ਮੋਹ ਪਾਗ ਨਹੀਂ ਚੱਲ ਹੈ, ਮੋਹ ਦਾ ਚਿੱਕੜੇ ਦੇ ਪੈਰਾਂ ਨੂੰ ਫੜ ਕੇ ਰੱਖਦਾ ਹੈ, ਤ੍ਰਿਸ਼ਨਾ ਦੀ ਅਗਨ ਦਾ ਪਾਣੀ ਉਹਦੇ ਵਿੱਚੋਂ ਦੀ ਲੰਘਣਾ ਔਖਾ ਹੁੰਦਾ ਹੈ। ਅਤੇ ਫਿਰ ਗੁਰਦੇਵ ਜੀ ਸਮਝਾਉਂਦੇ ਨੇ ਕਿ ਜੇ ਸਤ ਸੰਗਤ ਰੂਪੀ ਜਹਾਜ਼ ਬੇੜਾ ਮਿਲ ਜਾਵੇ ਫਿਰ ਸਾਡਾ ਪਾਰ ਉਤਾਰਾ ਹੋ ਜਾਂਦਾ, ਜਿਵੇਂ ਗੌੜੀ ਬਾਵਣਕਰੀ ਦੇ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਆ, ਉੱਥੇ ਵੀ ਜੀਵ ਜਦੋਂ ਇਹ ਸਵਾਲ ਕਰਦਾ ਇਹ ਸਾਜਨ ਕਛ ਕਹੋਂ ਉਪਾਇਆ, ਜਾਤਿ ਤਰੋਂ ਬਿਖਮੇ ਮਾਇਆ, ਕਿ ਇਹ ਸੰਸਾਰ ਰੂਪੀ ਬਿਖ ਦੇ ਭਵਜਲ ਨੂੰ ਤਰਨ ਵਾਸਤੇ, ਪਾਰ ਹੋਣ ਵਾਸਤੇ ਮੇਰੇ ਸੱਜਣ ਗੁਰੂ ਜੀ ਕੋਈ ਉਪਾਅ ਦੱਸੋ, ਇਹ ਸਾਜਨ ਕਛ ਕਹੋਂ ਉਪਾਇਆ, ਕੋਈ ਉਪਾਅ ਦੱਸੋ, ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਾਂ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਬਚਨਾਂ ਦਾ ਵੀ ਫਿਰ ਜਵਾਬ ਦਿੰਦੇ ਆ, ਅੱਗੇ ਲਿਖਦੇ ਨੇ ਕਿ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਂ ਕਹਿ ਨਿਕਟ ਨਾਮ ਆਏ, ਕਿ ਜਿਨ੍ਹਾਂ ਨੂੰ ਸਤਸੰਗਤ ਰੂਪੀ ਜਹਾਜ਼ ਮਿਲ ਜਾਂਦਾ ਹੈ, ਗੁਰਦੇਵ ਜੀ ਸਮਝਾਉਂਦੇ ਉਹਨਾਂ ਦੇ ਲਾਗੇ ਇਹ ਮਾਇਆ ਰੂਪੀ ਪਦਾਰਥ ਜਿਹੜੇ ਨੇ ਦੁਨੀਆਂ ਦੇ ਰਸ ਰੂਪੀ ਇਹ ਨਹੀਂ ਆਉਂਦੇ, ਇਹ ਉਹਨੂੰ ਨਹੀਂ ਰੋਕ ਸਕਦੇ। ਅਤੇ ਅੱਜ ਦੇ ਬਚਨਾਂ ਦੁਆਰਾ ਵੀ ਸਤਿਗੁਰੂ ਜੀ ਇਹੀ ਸਮਝਾ ਰਹੇ ਨੇ, ਸਾਧ ਸੰਗ ਤਰੈ ਭੈ ਸਾਗਰ, ਕਿ ਜਿਹੜਾ ਵੀ ਪਰਮਾਤਮਾ ਦੇ ਨਾਮ ਦੇ ਰੰਗਿਆਂ ਹੋਈਆਂ ਦੀ ਸੰਗਤ ਕਰਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਇਸੇ ਕਰਕੇ ਭਗਤ ਕਬੀਰ ਜੀ ਨੇ ਵੀ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਹੈ। ਅਸੀਂ ਜਦੋਂ ਬਚਨ ਪੜ੍ਹਦੇ ਹਾਂ ਕਿ ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇ, ਕਹਿੰਦੇ ਕਿ ਇਹ ਜਿਹੜੀ ਸੰਗਤ ਹੈ ਨਾ ਪਰਮਾਤਮਾ ਦੇ ਸੇਵਕਾਂ ਦੀ, ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ, ਕਿ ਜਿਹੜੇ ਰੱਬ ਦੇ ਪਿਆਰਿਆਂ ਦੀ ਜਦੋਂ ਸੰਗਤ ਕਰਦੇ ਹਾਂ ਅਸੀਂ ਅਤੇ ਦਿਨ ਦਿਨ ਦਿਨੋਂ ਦਿਨ ਭਗਤੀ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਦੂਣਾ ਹੇਤ ਪਿਆਰ ਪਰਮਾਤਮਾ ਦੇ ਨਾਲ ਦੁੱਗਣਾ ਬਣਦਾ ਹੈ। ਕਿਉਂਕਿ ਜਿੰਨਾ ਕੋਈ ਸਤਸੰਗਤ ਵਿੱਚ ਆ ਕੇ ਪਰਮਾਤਮਾ ਨੂੰ ਗਾਵੇਗਾ ਉਨਾ ਹੀ ਉਹਦਾ ਪਿਆਰ ਬਣਦਾ ਜਾਂਦਾ ਹੈ। ਜੇ ਕੋਈ ਇੱਕ ਦਿਨ ਆਵੇਗਾ, ਦੋ ਦਿਨ, ਜਿੰਨੇ ਦਿਨ ਵੀ ਜ਼ਿਆਦਾ ਸੰਗਤ, ਜਿੰਨਾ ਸਮਾਂ ਵੀ ਜ਼ਿਆਦਾ ਸੰਗਤ ਕਰੇਗਾ, ਉਹਦਾ ਪਿਆਰ ਉਨਾ ਹੀ ਵਧੇਗਾ ਜਿੰਨਾ ਉਹ ਪਰਮਾਤਮਾ ਦੇ ਨੇੜੇ ਹੋਵੇਗਾ। ਅਤੇ ਗੁਰਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਜੀ ਦੇ ਬਚਨ ਨੇ ਕਿ ਜਿੱਥੇ ਸਾਧੂ ਦੀ ਸੰਗਤ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਦੁੱਗਣਾ ਪਿਆਰ ਪੈਂਦਾ ਹੈ, ਨਾਲ ਪਰਮਾਤਮਾ ਤੋਂ ਟੁੱਟਿਆਂ ਹੋਇਆਂ ਦੀ ਸੰਗਤ ਤੋਂ ਬਚਣ ਵਾਸਤੇ ਵੀ ਕਿਹਾ ਹੈ। ਜਿਹੜੇ ਪਰਮਾਤਮਾ ਦੀ ਭਗਤੀ ਤੋਂ ਵਿਹੂਣੇ ਨੇ ਉਹਨਾਂ ਨੂੰ ਸਾਕਤ ਸ਼ਬਦ ਕਿਹਾ ਹੈ ਭਗਤ ਜੀ ਨੇ। ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ, ਕਹਿੰਦੇ ਕਿ ਉਹ ਸਾਕਤ ਜਿਹੜਾ ਹੈ ਨਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨ ਵਾਲਾ, ਉਹ ਇੱਕ ਕਾਲੀ ਕੰਬਲੀ ਦੀ ਤਰ੍ਹਾਂ ਹੈ, ਕਾਲੀ ਭੂਰੀ ਦੀ ਤਰ੍ਹਾਂ ਹੈ। ਹੁਣ ਕਾਲੇ ਕੱਪੜੇ ਨੂੰ ਜੇ ਧੋਣ ਦਾ ਯਤਨ ਕਰੀਏ, ਜਿੰਨਾ ਮਰਜ਼ੀ ਧੋਈ ਜਾਈਏ, ਅਤੇ ਭਗਤ ਜੀ ਕਹਿੰਦੇ ਕਾਲਾ ਕੱਪੜਾ ਕਦੀ ਧੋਣ ਦੇ ਨਾਲ ਚਿੱਟਾ ਨਹੀਂ ਹੋ ਸਕਦਾ, ਸਫੈਦ ਨਹੀਂ ਹੋ ਸਕਦਾ, ਉਹਦੇ ਅੰਦਰਲੀ ਮੈਲ ਤਾਂ ਜ਼ਰੂਰ ਨਿਕਲ ਸਕਦੀ ਹੈ, ਪਰ ਜੇ ਯਤਨ ਕਰੀਏ ਕਾਲੇ ਕੱਪੜੇ ਨੂੰ ਧੋ ਕੇ ਚਿੱਟਾ ਕਰਨ ਦਾ, ਇਹ ਕਦੀ ਮੁਨਾਸਿਬ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਸਾਕਤ ਮਨੁੱਖ ਜਿਹੜਾ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਮਨੁੱਖ ਇੱਕ ਕਾਲੇ ਕੱਪੜੇ ਦੀ ਤਰ੍ਹਾਂ, ਕਾਲੀ ਕੰਬਲੀ ਦੀ ਤਰ੍ਹਾਂ, ਅਤੇ ਉਹ ਉੱਥੇ ਫਿਰ ਜਿਹੜਾ ਮਨੁੱਖ ਉਹਦੇ ਨਾਲ ਜਾ ਕੇ ਬੈਠੇਗਾ ਉਹ ਵੀ ਉਹਦੀ ਵੀ ਸੁਰਤ ਜਿਹੜੀ ਉਹ ਕਾਲੀ ਕਰ ਦੇਵੇਗਾ ਵਿਕਾਰਾਂ ਦੇ ਰਸਾਂ ਦੇ ਨਾਲ। ਇਸ ਕਰਕੇ ਪਰਮਾਤਮਾ ਦੇ ਨਾਮ ਵਿੱਚ ਰੰਗਿਆਂ ਹੋਈਆਂ ਦੀ ਸੰਗਤ ਕਰਨ ਦਾ ਸਾਨੂੰ ਹੁਕਮ ਹੈ, ਅਤੇ ਮਾੜਿਆਂ ਦੀ ਸੰਗਤ ਜਿਹਨੂੰ ਕੁਸੰਗਤ ਭੈੜੀ ਸੰਗਤ ਕਿਹਾ ਜਾਂਦਾ ਉਹਦੇ ਤੋਂ ਗੁਰੇਜ਼ ਕਰਨ ਦਾ ਵੀ ਸਾਨੂੰ ਹੁਕਮ ਹੈ। ਇਸੇ ਕਰਕੇ ਗੁਰਦੇਵ ਜੀ ਗੁਣਾਂ ਵਾਲਿਆਂ ਦੀ ਸੰਗਤ ਅੱਜ ਸਾਨੂੰ ਕਰਦੇ ਹਾਂ, ਕਹਿੰਦੇ ਕਿ ਤੁਹਾਡੇ ਜੀਵਨ ਦੇ ਵਿੱਚ ਇਹੋ ਜਿਹਾ ਉਚੇਚਪਨ ਆ ਜਾਵੇਗਾ ਕਿ ਤੁਸੀਂ ਸੰਸਾਰ ਦੇ ਭਿਆਨਕ ਰੂਪੀ ਸਾਗਰ ਤੋਂ ਪਾਰ ਹੋ ਸਕਦੇ ਹੋ, ਪਰ ਸ਼ਰਤ ਇਹ ਹੈ ਨਾਲ ਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਅਤੇ ਗੁਣਾਂ ਦੀ ਖਾਣ ਪਰਮਾਤਮਾ ਦੇ ਗੁਣ ਗਾਉਣੇ ਨੇ। ਕਿਉਂਕਿ ਸਤ ਸੰਗਤ ਹੈ ਕਿਹੜੀ ਹੈ ਇਹਦੇ ਬਾਰੇ ਵੀ ਫਿਰ ਸਾਨੂੰ ਦੱਸਿਆ ਨਾ, ਇੱਕ ਕੁਸੰਗਤ ਭੈੜਿਆਂ ਦੀ ਹੈ, ਇੱਕ ਸਤ ਸੰਗਤ ਹੈ। ਸਤ ਸੰਗਤ ਕਰਨ ਦਾ ਸਾਨੂੰ ਹੁਕਮ ਹੈ, ਅਤੇ ਸਤ ਸੰਗਤ ਦੇ ਬਾਰੇ ਗੁਰਦੇਵ ਜੀ ਸਮਝਾਉਂਦੇ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾੜੀਏ। ਸਤ ਸੰਗਤ ਉਹ ਹੈ ਜਿੱਥੇ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਹੈ, ਅਤੇ ਉਸ ਸੰਗਤ ਦੇ ਬਾਰੇ ਭਗਤ ਰਵਿਦਾਸ ਜੀ ਸਾਨੂੰ ਸਮਝਾਉਂਦੇ ਨੇ ਇੱਕ ਬੜੀ ਪਿਆਰੀ ਉਦਾਹਰਣ ਦੇ ਕੇ। ਕਹਿਣ ਲੱਗੇ ਭਾਈ, ਜਿਵੇਂ ਸ਼ਹਿਦ ਵਾਲੀਆਂ ਮੱਖੀਆਂ ਹਮੇਸ਼ਾ ਹੀ ਆਪਣੇ ਉਹ ਖੱਗੇ ਦੇ ਨਾਲ ਜਿੱਥੇ ਉਹਨਾਂ ਦਾ ਘਰ ਉਹਨਾਂ ਬਣਾਇਆ ਰਹਿਣ ਦਾ, ਕਹਿੰਦੇ ਜਿਵੇਂ ਉੱਥੇ ਸਾਰੀਆਂ ਮੱਖੀਆਂ ਇਕੱਠੀਆਂ ਹੋ ਕੇ ਰਹਿੰਦੀਆਂ, ਮਿਠਾਸ ਇਕੱਠੀ ਕਰਕੇ ਰੱਖਦੀਆਂ ਨੇ ਨਾ, ਇਸੇ ਤਰ੍ਹਾਂ ਹੀ ਤੁਸੀਂ ਵੀ ਭਾਈ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਰਹੋ ਜਿਵੇਂ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਹੋ ਕੇ ਰਹਿੰਦੀਆਂ। ਸਤ ਸੰਗਤ ਦੇ ਵਿੱਚ ਰਹਿਣ ਦੀ ਸਾਨੂੰ ਤਾਕੀਦ ਹੈ, ਸਤ ਸੰਗਤ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਵਾਰਨ ਦੀ ਸਾਨੂੰ ਤਾਕੀਦ ਤਾਂ ਸਾਨੂੰ ਹੁਕਮ ਹੈ ਸਤਿਗੁਰਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮੱਖੀ ਦਾ, ਜਿਵੇਂ ਮਧੂ ਮੱਖੀਆਂ ਹਮੇਸ਼ਾ ਹੀ ਇੱਕ ਜਗ੍ਹਾ 'ਤੇ ਇਕੱਠੀਆਂ ਹੋ ਕੇ ਆਪਣਾ ਨਿਵਾਸ ਰੱਖਦੀਆਂ, ਇੱਦਾਂ ਸਾਡਾ ਵੀ ਸੰਸਾਰ ਵਿੱਚ ਵਿਚਰਦਿਆਂ ਪਰਮਾਤਮਾ ਦੇ ਨਾਮ ਦੇ ਰਸ ਮਿਠਾਸ ਦੇ ਨਾਲ ਰਹਿ ਕੇ ਉਹਦੇ ਵਿੱਚ ਰਹਿ ਕੇ ਉਹ ਮਿਠਾਸ ਦੇ ਗੁਣਾਂ ਦੇ ਵਿੱਚ ਅਤੇ ਸਾਰਿਆਂ ਦੇ ਨਾਲ ਇਕੱਠੀਆਂ ਹੋ ਕੇ ਰਹਿਣਾ। ਸਾਨੂੰ ਸਤਸੰਗਤ ਦਾ ਸਿਧਾਂਤ ਮਿਲ ਇਕੱਠੇ ਬੈਠਣ ਦਾ ਜਿਹੜਾ ਉਹ ਸਤਿਗੁਰਾਂ ਨੇ ਬਖਸ਼ਿਆ ਹੈ, ਅਤੇ ਆਪਾਂ ਚਾਹੇ ਪਰਿਵਾਰ ਵਿੱਚ ਵੀ ਹੈ ਚਾਹੇ ਸੰਸਾਰ ਵਿੱਚ ਵੀ ਹੈ, ਸਾਨੂੰ ਕਿਤੇ ਵੀ ਇਕੱਲਿਆਂ ਦਾ ਰਹਿਣ ਦੇ ਵਾਸਤੇ ਜਿਹੜਾ ਹੈ ਉਹ ਕਿਤੇ ਵੀ ਤਾਕੀਦ ਨਹੀਂ, ਸਾਨੂੰ ਸੰਸਾਰ ਨਾਲ ਮਿਲ ਬੈਠ ਕੇ
ਪਰਮਾਤਮਾ ਦੇ ਨਾਮ ਰੰਗ ਵਿੱਚ ਆਪਣੀ ਸੁਰਤ ਨੂੰ ਰੰਗਣ ਦੇ ਵਾਸਤੇ ਸਾਨੂੰ ਸਤਿਗੁਰਾਂ ਨੇ ਸਮਝਾਇਆ ਹੈ। ਇਸੇ ਕਰਕੇ ਇੱਥੇ ਵੀ ਗੁਰਦੇਵ ਜੀ ਸਮਝਾਉਂਦੇ, ਗੁਣਾਂ ਦੀ ਖਾਣ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਰੰਗ ਜੀਵ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ, ਉਹ ਫਿਰ ਇਸ ਸੰਸਾਰ ਦੇ ਵਿੱਚ ਭੈ ਸਾਗਰ ਦਾ ਜਿਹੜਾ, ਜਿਹਦੇ ਤੋਂ ਬਹੁਤ ਲੋਕ ਡੁੱਬਦੇ ਵੀ ਨਹੀਂ ਅਤੇ ਡਰਦੇ ਵੀ ਨਹੀਂ, ਇਹਨੂੰ ਫਿਰ ਬੜੇ ਆਰਾਮ ਦੇ ਨਾਲ ਇਹ ਪਾਰ ਕਰ ਲੈਂਦਾ ਹੈ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਿਮਰ ਸਿਮਰ ਜੀਵਾ ਨਾਰਾਇਣ। ਕਹਿਣ ਲੱਗੇ ਭਾਈ, ਜਦੋਂ ਦਾ ਸਾਨੂੰ ਗੁਰੂ ਦੇ ਰਾਹੀਂ ਇਹ ਪਤਾ ਲੱਗਿਆ ਹੈ ਕਿ ਸਤਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਅਸੀਂ ਤਾਂ ਉਦਣ ਦੇ ਸਿਮਰ ਸਿਮਰ ਜੀਵਾ ਨਾਰਾਇਣ, ਅਸੀਂ ਤਾਂ ਨਾਰਾਇਣ ਪਰਮਾਤਮਾ ਨੂੰ ਉਦਣ ਦੇ ਜਪ ਜਪ ਕੇ ਜੀਵਨ ਬਤੀਤ ਕਰ ਰਹੇ ਹਾਂ। ਹੁਣ ਤਾਂ ਸਾਡੇ ਜੀਵਨ ਦਾ ਆਧਾਰ ਹੀ ਪਰਮਾਤਮਾ ਦਾ ਨਾਮ ਹੋ ਗਿਆ ਹੈ, ਅਤੇ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਗੁਰਦੇਵ ਜੀ ਕਹਿੰਦੇ ਜਪਣ ਵਾਲੇ ਨੂੰ ਬਰਕਤਾਂ ਕੀ ਮਿਲਦੀਆਂ ਨੇ, ਦੁੱਖ ਰੋਗ ਸੋਗ ਸਭ ਬਿਣਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਉ। ਕਿ ਜਦੋਂ ਪੂਰੇ ਗੁਰੂ ਨੂੰ ਮਿਲ ਕੇ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ ਨਾ, ਉਦੋਂ ਫਿਰ ਉਹਦੇ ਅੰਦਰੋਂ ਦੁੱਖ ਰੋਗ ਸੋਗ ਭਾਵ ਕਿ ਦੁੱਖ ਬਿਮਾਰੀ ਚਿੰਤਾ ਸਾਰਾ ਕੁਝ ਜਿਹੜਾ ਹੈ ਨਾ ਉਹ ਬਿਣਸ ਜਾਂਦਾ ਹੈ, ਖਤਮ ਹੋ ਜਾਂਦਾ ਹੈ ਉੱਥੋਂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਅਸੀਂ ਸੱਚੀ ਬਾਣੀ ਨੂੰ ਸੁਣਦੇ ਹਾਂ, ਦੁੱਖ ਰੋਗ ਸੰਤਾਪ ਸਾਰੇ ਦਵੈਸ਼ ਅੰਦਰੋਂ ਖਤਮ ਹੋ ਜਾਂਦੇ। ਇਸੇ ਤਰ੍ਹਾਂ ਹੀ ਇੱਥੇ ਵੀ ਦੁੱਖ ਰੋਗ ਸੋਗ ਸਭ ਬਿਣਸੇ, ਦੁੱਖ ਰੋਗ ਚਿੰਤਾ ਇਹ ਤਾਂ ਖਤਮ ਹੁੰਦੀਆਂ ਹੁੰਦੀਆਂ ਹੈ, ਪਾਪ ਤਜਾਇਨ ਪਾਪ ਵੀ ਖਤਮ ਹੋ ਜਾਂਦੇ ਜਦੋਂ ਅਸੀਂ ਗੁਰੂ ਦੇ ਰਾਹੀਂ ਸਤਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਹਾਂ। ਜੀਵਨ ਪਦਵੀ ਹਰ ਕਾ ਨਾਮੋ, ਮਨ ਤਨ ਨਿਰਮਲ ਸਾਚ ਸੁਭਾਵੋ। ਫਿਰ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਤਿਗੁਰੂ ਜੀ ਦੱਸਦੇ ਕਿ ਜਿਹੜਾ ਅਹੁਦਾ ਮਿਲਦਾ ਹੈ, ਆਸਰਾ ਮਿਲਦਾ ਹੈ, ਪਿਆਰ ਮਿਲਦਾ ਹੈ, ਉਹ ਕੀ ਹੈ? ਜੀਵਨ ਪਦਵੀ ਹਰ ਕਾ ਨਾਮ। ਜੀਵਨ ਪਦਵੀ ਦਾ ਭਾਵ ਹੈ ਉਹ ਪਿਆਰ ਪਰਮਾਤਮਾ ਦੇ ਦਰ 'ਤੇ ਮਿਲਿਆ ਨੂੰ ਜਿਹੜਾ ਮਿਲਦਾ ਹੈ, ਪਰਮਾਤਮਾ ਦੇ ਦਰ 'ਤੇ ਪਹੁੰਚਿਆ ਨੂੰ ਜਿਹੜਾ ਆਸਰਾ ਮਿਲਦਾ ਹੈ, ਮਿਲਾਪ ਹੁੰਦਾ ਹੈ, ਪਿਆਰ ਮਿਲਦਾ ਹੈ ਨਾ, ਉਹ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਿਲਦਾ ਹੈ। ਇਸ ਕਰਕੇ ਕਹਿੰਦੇ ਅਸੀਂ ਸਾਡੇ ਵਾਸਤੇ ਪਰਮਾਤਮਾ ਦਾ ਨਾਮ ਹੀ ਸਾਡਾ ਉਹ ਆਤਮਿਕ ਜੀਵਨ ਉਹ ਆਸਰਾ ਹੈ, ਪਰਮਾਤਮਾ ਦੇ ਨਾਮ ਦਾ ਹੀ ਸਾਨੂੰ ਸਹਾਰਾ ਹੈ। ਅਤੇ ਇਹ ਪਰਮਾਤਮਾ ਦਾ ਨਾਮ ਦਾ ਸਹਾਰਾ ਜਦੋਂ ਦਾ ਅਸੀਂ ਬਣਾ ਲਿਆ ਹੈ, ਉਦੋਂ ਦਾ ਮਨ ਤਨ ਨਿਰਮਲ, ਸਾਡਾ ਮਨ ਵੀ ਸਾਡਾ ਤਨ ਵੀ ਪਰਮਾਤਮਾ ਦੇ ਨਾਮ ਦੇ ਨਾਲ ਬਿਲਕੁਲ ਨਿਰਮਲ ਹੋ ਗਿਆ ਹੈ, ਸਾਚ ਸੁਭਾਓ। ਅਤੇ ਸਾਡਾ ਜਿਹੜਾ ਇੱਥੇ ਆਉਣ ਦਾ ਸਵਾਰਥ ਵੀ ਜਿਹੜਾ ਸੀ, ਮਿਸ਼ਨ ਵੀ ਜਿਹੜਾ ਸੀ, ਉਹਦੀ ਵੀ ਪੂਰਤੀ ਹੋ ਜਾਂਦੀ ਹੈ ਕਿ ਅਸੀਂ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਮਿਲ ਕੇ ਆ ਜਦੋਂ ਜੀਵਨ ਨੂੰ ਸਵਾਰ ਲੈਂਦੇ, ਮਨ ਤਾਂ ਨਿਰਮਲ ਹੋ ਜਾਂਦਾ ਹੈ ਅਤੇ ਸਾਡਾ ਆਉਣ ਦਾ ਮਕਸਦ ਵੀ ਇੱਥੇ ਪੂਰਾ ਹੋ ਜਾਂਦਾ ਹੈ। ਕਿਉਂਕਿ ਸਾਡਾ ਮਕਸਦ ਇੱਥੇ ਤਾਂ ਹੈ ਇਹੀ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਪਰਮਾਤਮਾ ਨੂੰ ਮਿਲਣ ਦਾ ਹੀ ਇਹ ਸਮਾਂ ਹੈ। ਅਤੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਨ ਤਨ ਜਦੋਂ ਨਿਰਮਲ ਹੋ ਗਿਆ ਅਤੇ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਠ ਪਹਿਰ ਪਾਰ ਬ੍ਰਹਮ ਤੇ ਆਈ ਹੈ। ਕਿ ਭਾਈ ਇਸ ਕਰਕੇ ਆਪਣਾ ਮਨ ਤਨ ਨਿਰਮਲ ਕਰਨ ਲਈ ਆਇਆ ਹੋਇਆ ਸਫਲਾ ਕਰਨ ਦੇ ਵਾਸਤੇ ਗੁਰਦੇਵ ਜੀ ਸਮਝਾਉਂਦੇ, ਅੱਠੇ ਪੈਰ ਭਾਵ ਹਰ ਵੇਲੇ। ਆਪਾਂ ਚਾਰ ਪੈਰ ਦਾ ਦਿਨ ਅਤੇ ਚਾਰ ਪੈਰ ਦੀ ਰਾਤ ਗਿਣਦੇ ਨਾ, ਤਿੰਨ ਤਿੰਨ ਘੰਟੇ ਦਾ ਪੈਰ ਅਸੀਂ ਗਿਣਦੇ ਹਾਂ, ਬਾਰ੍ਹਾਂ ਘੰਟਿਆਂ ਦੇ ਚਾਰ ਪੈਰ ਦਿਨ ਦੇ ਅਤੇ ਚਾਰ ਪੈਰ ਰਾਤ ਦੇ, ਚੌਵੀ ਘੰਟਿਆਂ ਦੇ ਅੱਠ ਪੈਰ ਅਸੀਂ ਮਿਥਦੇ ਹਾਂ। ਅਤੇ ਗੁਰਦੇਵ ਜੀ ਸਮਝਾਉਂਦੇ ਨੇ ਕਿ ਅੱਠੇ ਪੈਰ ਹੀ ਆਠ ਪੈਰ ਪਾਰ ਬ੍ਰਹਮ ਤੇ ਆਈਏ, ਹਰ ਵੇਲੇ ਉਸ ਵਾਹਿਗੁਰੂ ਦਾ ਨਾਮ ਸਿਮਰਨਾ ਚਾਹੀਦਾ ਹੈ। ਪਰ ਨਾਲ ਹੀ ਫਿਰ ਅੱਗੇ ਸਤਿਗੁਰੂ ਜੀ ਲਿਖਦੇ, ਪੂਰਬ ਲਿਖਤ ਹੋਏ ਤਾਂ ਪਾਈ ਹੈ, ਕਿ ਭਗਤੀ ਕਰਨੀ ਤਾਂ ਚਾਹੀਦੀ ਹੈ ਸਾਰਿਆਂ ਨੂੰ, ਪਰ ਇਹ ਦਾਤ ਸਾਰਿਆਂ ਨੂੰ ਮਿਲਦੀ ਪੂਰਬ ਲਿਖਤ, ਜਿਹਨੂੰ ਕਿਤੇ ਪਰਮਾਤਮਾ ਵੱਲੋਂ ਧੁਰ ਲਿਖੇ ਅਨੁਸਾਰ ਭਗਤੀ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਇਹ ਭਗਤੀ ਦੀ ਦਾਤ ਨੂੰ ਪਾਉਂਦਾ ਹੈ। ਸ਼ਰਨ ਪਏ ਜਪ ਦੀਨ ਦਿਆਲਾ, ਨਾਨਕ ਜਾਚੈ ਸੰਤਰ ਵਾਲਾ। ਆਖਰੀ ਪੰਕਤੀਆਂ ਅੰਦਰ ਸਤਿਗੁਰੂ ਸਮਝਾਉਂਦੇ, ਸ਼ਰਨ ਪਏ ਜਪ ਦੀਨ ਦਿਆਲਾ। ਕਹਿਣ ਲੱਗੇ ਕਿ ਭਾਈ ਜਿਹੜੇ

ਜੀ ਦੁਆਰਾ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਜਦੋਂ ਜੀਵ ਸਤ ਸੰਗਤ ਦੇ ਵਿੱਚ ਬੈਠ ਕੇ ਜਪਦਾ ਹੈ, ਆਰਾਧਨ ਕਰਦਾ ਹੈ, ਉਹਦਾ ਇਸ ਸੰਸਾਰ ਵਿੱਚ ਭੈ ਸਾਗਰ ਤੋਂ ਪਾਰ ਉਤਾਰਾ ਵੀ ਹੋ ਜਾਂਦਾ ਹੈ ਅਤੇ ਪਰਮਾਤਮਾ ਦੀ ਸ਼ਰਨ ਵਿੱਚ ਮਿਲ ਕੇ ਅੱਠੇ ਪੈਰ ਉਹ ਆਪਣੇ ਪ੍ਰੀਤਮ ਨੂੰ ਗਾ ਕੇ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਂਦਾ ਹੈ, ਉਹਦਾ ਆਇਆ ਹੋਇਆ ਸਫਲਾ ਹੋ ਜਾਂਦਾ ਹੈ। ਅਤੇ ਜਿਹੜੇ ਇਹੋ ਜਿਹਾ ਜੀਵਨ ਬਤੀਤ ਕਰਦੇ ਸਤਿਗੁਰੂ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ।

ਵਾਹਿਗੁਰੂ ਜੀ ਕੀ ਫਤਿਹ।

ਮਹਿਮਲ ਧੋਈ ਕਹੁ ਨਾਨਕ ਮੇਰੀ ਪਰਮ ਗਤ ਹੋਈ। ਸੂਹੀ ਮਹੱਲਾ ਪੰਜਵਾ। ਕੀਤਾ ਲੋੜ ਹੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾ ਸਪਨੇ ਕੀ ਰੱਖੋ ਲਾਜ। ਤੇਰੀ ਸਰਨ ਪੂਰਨ ਦਇਆਲਾ, ਤੁਝ ਬਿਨ ਕਵਨ ਕਰੇ ਪ੍ਰਥ ਪਾਲਾ ਰਹਾਉ। ਜਲ ਥਲ ਮਹੀ ਹਲ ਰਹਿਆ ਭਰ ਪੂਰੇ, ਨਿਕਟ ਵਸੈ ਨਾਹੀ ਪ੍ਰਭ ਦੂਰੇ। ਲੋਕ ਪਤੀਆ ਰਹਿ ਕਛੂ ਨਾ ਪਾਈਐ, ਸਾਚ ਲੱਗੈ ਤਾਂ ਹੋਮੈ ਜਾਈਐ। ਜਿਸਨੂੰ ਲਾਏ ਲੈ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਧਿਆਏ। ਦੋਇ ਕਰ ਜੋੜੇ ਕਰੋ ਅਰਦਾਸ, ਤੁਦ ਭਾਵੈ ਤਾਂ ਆਣੇ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੂਹੀ ਮਹੱਲਾ ਪੰਜਵਾ। ਧਨ ਸੋਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰੇ ਸਿਉ ਰਾਤੀ ਅਰਲੀਆ ਮਾਨੈ, ਸੁਨ ਸਖੀਏ ਪ੍ਰਭ ਮਿਲਣ ਨੀਸਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਸਖੀ ਸਹੇਲੀ ਕਉ ਸਮਝਾਵੈ, ਸੋਈ ਕੁਮਾਵੈ ਜੋ ਪ੍ਰਭਾਵੈ। ਸਾ ਸੋਹਾਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨਾ ਪਾਵੈ। ਫਿਰ ਪਛਤਾਵੈ ਜਪ ਰਹਿਣ ਬਿਹਾਵੈ, ਕਰਮਹੀਣ ਮਨ ਮੁਖ ਦੁਖ ਪਾਵੈ। ਬਿਨਾਉ ਕਰੀ ਜੇ ਜਾਣਾ ਦੂਰ, ਪ੍ਰਭ ਅਭਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ। ਸੂਹੀ ਮਹੱਲਾ ਪੰਜਵਾਂ। ਗ੍ਰਹਿਓ ਵਾਸੈ ਗੁਰ ਕੀ ਨਾ ਹੋ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਧਾਰ। ਸਗਲ ਸਮੱਗਰੀ ਮੈਂ ਕਰਕੀ ਜੋੜੀ, ਆਸ ਪਿਆਸੀ ਫਿਰ ਕਉ ਲੋੜੀ। ਕਵਨ ਕਾਹਾ ਗੁਣ ਕੰਤ ਪਿਆਰੇ, ਸੁਗੜ ਸਰੂਪ ਦੇ ਆਲ ਮੁਰਾਰੇ। ਰਹਾਉ ਸਤ ਸਿਗਾਰ ਭਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਕੰਗਨ ਬਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁਖ ਪਾਵੈ ਜਾਂ ਪਿਰ ਘਰੇ ਆਵੈ। ਗੁਣ ਕਾਮਣ ਕਰ ਕੰਤ ਰੀ ਜਾਇਆ, ਵਸ ਕਰ ਲੀਨਾ ਗੁਰ ਭਰਮ ਚੁਕਾਇਆ। ਸਭ ਤੇ ਉੱਚਾ ਮੰਦੁਰ ਮੇਰਾ, ਸਭ ਕਾਮਣ ਤਿਆਗੀ ਪ੍ਰਯੋ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰਦ ਅਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖੋ ਪਾਇਆ। ਸੂਹੀ ਮਹੱਲਾ ਪੰਜਵਾਂ। ਓਮ ਕਿਉ ਹੀਓ ਮਿਲਨ ਪ੍ਰਭਤਾਈ, ਖੋਜ ਤਰਿਓ ਦੇਖੋ ਪ੍ਰੇ ਜਾਈ। ਸੁਨਤ ਸਦੇ ਸੁਰਪ੍ਰੇ, ਗ੍ਰਹਿ ਸੇ ਵਿਛਾਈ। ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ, ਕਿਨ ਬਿਧ ਹੀਏ ਰੋ ਧੀਰੈ ਨਿਮਾਨੋ। ਮਿਲ ਸਾਜਨ ਹੋ ਤੁਜ ਕੁਰਬਾਨੋ, ਰਹਾਓ ਏਕਾ ਸੇਜ ਵਿੱਚ ਹੀ। ਧਨ ਕੰਤਾ ਧਨ ਸੂਤੀ ਫਿਰ ਸਤ ਜਾਗੰਤਾ। ਪੀਓ ਮਧਰੋ ਧਨ ਮਤਵੰਤਾ, ਧਨ ਜਾਗੈ ਜੇ ਫਿਰ ਬੋਲੰਤਾ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਿਸੰਤਰ ਮੈਂ ਸਗਲੇ ਝਾਗੇ। ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੋਏ ਕਿਰਪਾਲੂ ਪ੍ਰਭ ਮਿਲੇ ਸੁਭਾਗੇ। ਭਇਓ ਕਿਰਪਾਲੂ ਸਤਸੰਗ ਮਿਲਾਇਆ, ਬੂਜੀ ਤਪਤ ਕਰੇ ਫਿਰ ਪਾਇਆ। ਸਗੋ ਸਿਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਜਹ ਦੇਖਾ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ। ਸੂਹੀ ਮਹੱਲਾ ਪੰਜਵਾਂ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹੇ ਨਿਰਗੁਣ ਕੇ ਦਾ ਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹੋ ਜੀਓ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤ ਮਨ ਮੋਹਨ, ਤੇਰੇ ਦਾਸਨ ਕਹੋ ਹਮ ਬਾਰੇ। ਰਹਾ ਪ੍ਰਭਦਾਤਾ ਮੋਹ ਦੀਨ, ਪੇਖਾਰੀ ਤੁਮ ਸਦਾ ਸਦਾ ਉਪਕਾਰੇ। ਸੋ ਕਿਸ਼ਨਾ ਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਅਪਾਰੇ। ਕਿਆ ਸੇਵ ਕਮਾਵੋ, ਕਿਆ ਕਹਿਰੀ ਜਾਵੋ, ਬਿਦ ਕਿਤ ਭਾਵੋ ਦਰਸਾਰੇ। ਮਿਤ ਨਹੀਂ ਪਾਈ ਅੰਤ ਨਾ ਲਹੀਏ, ਮਨ ਤਰਸੈ ਚਰਨਾਰੇ। ਪਾਵੋ ਦਾਨ ਠੀਠ ਹੋਏ ਮਾਗੋ, ਮੁਖ ਲਾਗੈ ਸੰਤ ਨੇਰਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭਾਤ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ। ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਣ ਬਹੁਤਾ, ਮਹਿਲੋ ਨਾ ਪਾਵੈ ਕਹਿਤੋ ਬਹੁਤਾ। ਜੋ ਪ੍ਰੇ ਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾ ਠੀਸਾ। ਰਹਾਓ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿਤੋ ਮਹਿਲੀ ਨਿਕਟ ਨਾ ਆਵੈ। ਅਤੀਤ ਸਦਾਏ ਮਾਇਆ ਕਾ ਪਾਤਾ, ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ। ਕਹੋ ਨਾਨਕ ਪ੍ਰਭਿਨੋ ਸੁਨੀਜੈ, ਕੁਚਲ ਕੋ ਕਠੋਰ ਕਾਮੀ ਮੁਕਤ ਕੀਜੈ। ਦਰਸ਼ਨ ਦੇਖੇ ਕੀ ਵੜਿਆਏ, ਤੁਮ ਸੁਖਦਾ ਤੇ ਪੁਰਖ ਸੁਭਾਈ। ਰਹਾਉ ਦੂਜਾ। ਸੂਹੀ ਮਹੱਲਾ ਪੰਜਵਾਂ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਵਸਰ ਆਪਣਾ ਬੂਝੈ ਨਾ ਏਆਨਾ, ਮਾਇਆ ਮੋਹ ਰੰਗ ਲਪਟਾਨਾ। ਰਹਾਓ ਲੋਭ ਲਹਿਰ ਕੋ ਬਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸਨਾ ਡੀਠਾ। ਕਬੂ ਨਾ ਸਮਝੈ ਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ। ਰਹਾਓ ਵਿਖੈ ਨਾਦ ਕਰਨ ਸੁਣ ਪੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਦ੍ਰਿਸ਼ਟ ਨਾਹੀ ਰਿਪੇਖਤ ਅੰਧੇ, ਛੁੜ ਜਾਹੇ ਝੂਠੇ ਸਭ ਧੰਦੇ। ਰਹਾਓ ਕਹੋ ਨਾਨਕ ਪ੍ਰਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਤੋ ਕਿਛੁ ਪਾਈਐ ਜੋ ਹੋਈਐ ਰੇਨਾ, ਜਿਸਹੇ ਬੁਝਾਏ ਤਿਸ ਨਾਮ ਲੈਨਾ। ਰਹਾਓ ਸੂਹੀ ਮਹੱਲਾ ਪੰਜਵਾਂ। ਘਰ ਮਹਿ ਠਾਕੁਰ ਨਦਰ ਨਾ ਆਵੈ, ਗੱਲ ਮਹਿ ਪਾਹਣ ਲੈ ਲਟਕਾਵੈ। ਭਰਮੇ ਭੂਲਾ ਸਾਖ ਤੇ ਫਿਰਤਾ ਨੀਰ, ਬਿਰੋਲੈ ਖੱਪ ਖੱਪ ਮਰਤਾ। ਰਹਾਓ
ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਨਹਿਕਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀ ਅਲਪੁਨ ਬਿਦਾਤਾ ਸੂਹੀ ਮਹੱਲਾ ਪੰਜਵਾ ਲਾਲ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕਹਿ ਰੰਗਰਤੀ ਰਹਾਓ ਪਾਵ ਮਿਲੋਵੋ ਸੰਗਨੈਨ ਪਤੀਰੀ ਜਹਾਂ ਪਠਾਵਹੋ ਜਾਉ ਤਤੀਰੀ ਜਬ ਤਬ ਸੰਜਮ ਦਿਓ ਜਤੀਰੀ ਇੱਕ ਨਿਮਿਕ ਮਿਲਾਵਹੋ ਮੋਹਿ ਪ੍ਰਾਨ ਪਤੀਰੀ ਮਾਣ ਤਾਣ ਅਹੰਬਦ ਹਤੀਰੀ ਸਾ ਨਾਨਕ ਸੋ ਹਾਗਵਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਅਧਾਰਾ ਤੁਝੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨਾ ਬਿਸਰਹਿ ਕਾਹੂ ਬੇਰਾ ਰਹਾਉ ਬੈ ਖਰੀਦ ਹੋਂਦਾ ਸਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਿਖ ਨਿਮਿਖ ਵਸੈ ਤਿੰਨ ਨਾਲੇ ਹੋਂ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮਹਿਵਾ ਸਹਿ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤਿ ਮੀਠੀ ਵਿਲੈ ਕਾਹੂ ਨੇਤਰੋ ਡੀਠੀ ਰਹਾਉ ਤਹਿ ਗੀਤ ਨਾਦ ਖਾਰੇ ਸੰਗਾ ਊਹਾ ਸੰਤ ਕਰੇ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾਇ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਓ ਤਾਰੇ ਭੇਟ ਸੰਗ ਇਹ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬੇਦਾਰੇ ਜਾ ਕੀ ਧੀਰ ਕਿਸ ਮਨੇ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸਨ ਪਾਇਆ ਰਹਾਉ ਬਾਲ ਸਹ ਸਹ ਵਾਪਾਰੀ ਮੰਨਾ ਜੋ ਦੀਸੈ ਸੋ ਕਲ ਹੇ ਖੰਨਾ ਕੂੜੈ ਮੋਹੇ ਲਪਟ ਲਪਟਾਨ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕੌਰ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾਂ ਘੱਟ ਘੱਟ ਅੰਤਰ ਤੁਮੇ ਬਸਾਰੇ ਸਗੋ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮੀ ਪੇਖ ਪੇਖ ਮਨ ਬਿਗਸਾਰੇ ਰਹਾਓ ਅਨੇਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ ਓਟ ਗਹੀ ਅਬਸਾਦ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਵਨ ਕਾਜ ਮਾਇਆ ਬੜਿਆਈ ਜਾ ਕੋ ਬਿਨਸਤ ਬਾਰ ਨਾ ਕਾਈ ਉਹ ਸੁਪਨਾ ਸੋਵਤ ਨਹੀਂ ਜਾਣੈ ਚੇਤ ਬਿਵਸਥਾ ਮਹਿ ਲਪਟਾਨੈ ਰਹਾਓ ਮਾਹਾ ਮੋਹੇ ਮੋਹਿ ਹੋ ਗਾਵਾਰਾ ਪੇਖਤ ਪੇਖਤ ਊਚ ਸਿਧਾਰਾ ਊਚ ਤੇ ਊਚਤਾ ਕਾ ਦਰਬਾਰਾ ਕਈ ਜੰਤ ਬਿਨਾ ਹੇ ਉਪਾਰਾ ਦੂਸਰ ਹੋਆ ਨਾ ਕਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾ ਕਹੋਂ ਜੀਵਾਂ ਚਰਨ ਕਮਲ ਤਰੇ ਧੋਏ ਧੋਏ ਪੀਵਾ ਸੋ ਹਰ ਮੇਰਾ ਅੰਤਰਜਾਮੀ ਭਗਤ ਜਨਾ ਕਹਿ ਸੰਗ ਸੁਆਮੀ ਰਹਾ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਆਠ ਪਹਿ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਪਰਮ ਆਨੰਦਾ ਜਾ ਕੈ ਸਿਮਰਨ ਕਛ ਭਾਉ ਨਾ ਬਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਦੇ ਧਿਆਨ ਧਾਰੀ ਰਸਨਾ ਜਾਪ ਜਪਾਉ ਬਨਵਾਰੀ ਸਫਲ ਮੂਰਤ ਦਸਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੁ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਪਤਤ ਭਾਵੈ ਪ੍ਰਮਨਾਮ ਤੁਮਾਰੇ ਰਾਖ ਲੇ ਹੋ ਮੋਹੇ ਨਿਰਗੁਨਿਆਰੇ ਰਹਾਓ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇਹ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਦਾ ਸੁਣੀਅਤ ਸੁਣੀਐ ਨਾਹੀ ਨਿਕਟ ਵਸਤ ਕਉ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਾਰੇ ਜਿਤ ਛੁੱਟੇ ਪ੍ਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗਰਾਤਾ ਸੰਗ ਤੁਮਾਰਾ ਕਛੂ ਨਾ ਜਾਤਾ ਰੱਖੇ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀ ਮਿਲਾ ਜਮਡਾਂਡਾ ਕਾਮ ਕ੍ਰੋਧ ਲੋਭ ਮੋਹਿ ਬਾਧਾ ਮਹਾਂਗਰਤ ਮਹਿ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਏ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨਿ ਉਦੁੱਤ ਤਰੀਐ ਮਿਲ ਸਾਧੂ ਹਰਨਾਮ ਉਚਰੀਐ ਰਹਾਉ
ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਪਾ ਬ੍ਰਹਮ ਪਛਾਣੈ, ਜੋ ਕਿਛ ਕਰੈ ਸੋਈ ਭਲ ਮਾਨੈ, ਆਦਿ ਅੰਤ ਕੀ ਕੀਮਤ ਜਾਣੈ, ਕਹੁ ਨਾਨਕ ਤਿਸ ਜਨ ਬਲਿਹਾਰੀ, ਜਾ ਕੈ ਹਿਰਦੈ ਵਸਹਿ ਮੁਰਾਰੀ। ਸੂਹੀ ਮਹਲਾ ਪੰਜਵਾਂ, ਗੁਰ ਪਰਮੇਸ਼ੁਰ ਕਰਣੈ ਹਾਰ, ਸਗੋ ਸ੍ਰਿਸ਼ਟ ਕਉ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਤੇ ਆਏ, ਦੁਖ ਦਰਦ ਇਸ ਤਨ ਤੇ ਜਾਏ ਰਹਾ, ਭਵਜ ਡੂਬਦ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੈ ਸਾਂਤ, ਸਤਿਗੁਰ ਕੀ ਰੇਣ ਵਡ ਭਾਗੀ ਪਾਵੈ, ਨਾਨਕ ਗੁਰ ਕਉ ਸਦ ਬਲ ਜਾਵੈ। ਸੂਹੀ ਮਹਲਾ ਪੰਜਵਾਂ, ਗੁਰ ਆਪਣੇ ਉਪਰ ਬਲ ਜਾਈਐ, ਆਟ ਪਹਿਰ ਹਰ ਹਰ ਜਸ ਗਾਈਐ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਕਟਾ ਕਾ ਅੰਤਰਜਾਮੀ ਰਹਾਓ, ਚਰਨ ਕਮਲ ਸਿਓ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮਾਗੈ ਸੰਤਰ ਵਾਲਾ। ਸੂਹੀ ਮਹਲਾ ਪੰਜਵਾਂ, ਦਰਸਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰੇ ਆਪਣੇ ਚਿਹਰੇ ਰਹਾਓ, ਆਪਣੀ ਸਰਨ ਰਾਖ ਪ੍ਰਭ ਦਾ, ਤੇ ਪ੍ਰਸਾਦ ਕਿਨਾ ਵੇਲਾ ਜਾਤੇ, ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰਾ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੂਹੀ ਮਹਲਾ ਪੰਜਵਾਂ, ਮੀਤ ਸਾਜਨ ਸੁਤ ਬੰਧ ਭਾਈ, ਜਤ ਕਤ ਪੇਖੋ ਹਰ ਸੰਗ ਸਹਾਈ, ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਸੁਖ ਸਹਿਜ ਆਨੰਦ ਬਿਸਰਾਮ, ਰਹਾਉ ਪਾ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਦ ਤਿਸ ਬੇਦ ਤਨਾਹਿ, ਚਰਨ ਸਰਨ ਗੜ ਕੋਟ ਹਮਾਰੈ, ਕਾਲ ਕੰਟਕ ਜਮ ਤਿਸ ਨਾ ਬਿਦਾਰੈ, ਨਾਨਕ ਦਾਸ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ। ਸੂਹੀ ਮਹਲਾ ਪੰਜਵਾਂ, ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ, ਅਨੰਦ ਬਿਨੋਦ ਮੰਗਲ ਸੁਖਤਾਹਾ, ਚਲ ਸਖੀਏ ਪ੍ਰਭ ਰਾਵਣ ਜਾਹਾ, ਸਾਧਨਾ ਕੀ ਚਰਣੀ ਪਾਹਾ, ਰਹਾਉ ਕਰ ਬੇਨਤੀ ਜਨ ਧੂਰ ਬਾਛਾਹਾ, ਜਨਮ ਜਨਮ ਕੇ ਕਿਲ ਵਿਖ ਲਾਹਾ, ਮਨ ਤਨ ਪ੍ਰਾਣ ਜੀਓ ਅਰਪਾਹਾ, ਹਰੇ ਸਿਮਰੇ ਸਿਮਰੇ ਮਾਨ ਮੋਹ ਕਟਾਹਾ, ਦੀਨ ਦਿਆਲ ਕਰੋ ਉਤਸਾਹਾ, ਨਾਨਕ ਦਾਸ ਹਰ ਸਰਣ ਸਮਾਹਾ। ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮ ਰਿਧ ਮਾਹਿ ਨਿਵਾਸਾ, ਸੁਣ ਮਨ ਤਨ ਤੁਝ ਸੁਖ ਦਿਖਲਾਵਉ, ਹਰ ਅਨਕ ਬਿੰਜਨ ਤੁਝ ਭੋਗ ਪੰਚਾਵਉ, ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਕੇ ਬੰਨੇ ਨਾ ਜਾਹੀ, ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ, ਪਾਪ ਬ੍ਰਹਮ ਕੀ ਸਰਨ ਜਨ ਤਾਕੀ, ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੂਹੀ ਮਹੱਲਾ ਪੰਜਵਾਂ, ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ, ਤੁਮੇ ਛਡਾਏ ਲਿਓ ਜਨ ਆਪਣਾ ਉਰਜ, ਪਰਿਓ ਜਲ ਜਗ ਸੁਪਨਾ ਰਹਾਓ, ਪਰਬਤ ਦੋਖ ਮਹਾਂ ਬਿਕਰਾਲਾ, ਖਿਨ ਮਹਿ ਦੂਰ ਕੀਏ ਦਿਆਲਾ, ਸੋਗ ਰੋਗ ਬਿਪਤ ਭਾਰੀ, ਦੂਰ ਭਈ ਜਪਨ ਅਮ ਮੁਰਾਰੀ, ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਚਰਣ ਗਹਿ ਨਾਨਕ ਸਰਣਾਏ। ਸੂਹੀ ਮਹੱਲਾ ਪੰਜਵਾਂ, ਦੀਨ ਛਡਾਏ ਦੁਨੀ ਜੋ ਲਾਏ, ਦੁਹੀ ਸਰਾਈ ਖੁਨਾਮੀ ਕਹਾਏ, ਜੋ ਤਿਸ ਭਾਵੈ ਸੋ ਪਰਵਾਣੇ, ਆਪਣੀ ਕੁਦਰਤ ਆਪੇ ਜਾਣ, ਰਹਾਓ ਸੱਚਾ ਧਰਮ ਪੁੰਨ ਭਲਾ ਕਰਾਏ, ਦੀਨ ਕਹਿ ਤੋ ਸਹਿ ਤੁਸ ਦੁਨੀ ਨਾ ਜਾਏ, ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੈ ਬੁਲਾਇਆ ਤੇਰਾ। ਸੂਹੀ ਮਹੱਲਾ ਪੰਜਵਾਂ, ਪ੍ਰਾਤਿ ਕਾਲ ਹਰਨਾਮ ਉਚਾਰੀ, ਈਤ ਊਤ ਕੀ ਓਠ ਸਵਾਰੀ, ਸਦਾ ਸਦਾ ਜਪਿਐ ਹਰਨਾਮ, ਪੂਰਨ ਹੋਵੇ ਮਨ ਕੇ ਕਾਮ, ਰਹਾਓ ਪ੍ਰਭ ਅਬਿਨਾਸੀ ਰਹਿਣ ਦਿਨ ਗਾਓ, ਜੀਵਤ ਮਰਤ ਨਿਹਚੁਲ ਪਾਵੇ ਥਾਓ, ਸੋ ਸਾਹੋ ਸੇਵ ਜਿਤ ਤੋਟ ਨਾ ਆਵੈ, ਖਾਤ ਖਰਚਤ ਸੁਖ ਅਨੰਦ ਵਿਹਾਵੈ, ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਸੂਹੀ ਮਹੱਲਾ ਪੰਜਵਾਂ, ਗੁਰ ਪੂਰੇ ਜਾ ਭੈ ਦਿਆਲ, ਦੁੱਖ ਵੰਸੇ ਪੂਨ ਭਈ ਕਾਲ, ਪੇਖ ਪੇਖ ਜੀਵਾ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ, ਤੁਝ ਬਿਨਨ ਠਾਕੁਰ ਕਵਨ ਹਮਾਰਾ, ਰਹਾਓ ਸਾਧ ਸੰਗਤ ਸਿਉਂ ਪ੍ਰੀਤ ਬਣੇ ਆਈ, ਪੂਰਬ ਕਰਮ ਲਿਖਤ ਧੁਰ ਪਾਈ, ਜਪ ਹਰਿ ਹਰਿ ਨਾਮ ਅਚਰਜ ਪ੍ਰਤਾਪ, ਜਾਲ ਨਾਸਾ ਕਹਿਤੀ ਨੇ ਤਾਪ, ਨਿਮਿਖ ਨਾ ਬਿਸਰਹੇ ਹਰ ਚਰਨ ਤੁਮਾਰੇ, ਨਾਨਕ ਮਾਗੈ ਦਾਨ ਪਿਆਰੇ। ਸੂਹੀ ਮਹੱਲਾ ਪੰਜਵਾਂ, ਸੇ ਸੰਜੋ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰਿ ਨਾਮ ਉਚਾਰੇ, ਸੁਣ ਬੇਨਤੀ ਪ੍ਰਭ ਦੀਨ ਦਇਆਲਾ, ਸਾਧ ਗਾਵੇ ਗੁਣ ਸਦਾ ਰਸਾਲਾ, ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੇ ਬਸੇ ਤਿਸ ਨੇਰਾ, ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਨਹਾਰ, ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨਹਾਰ ਸੁਜਾਨਾ। ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਨਾ ਧਾਰ, ਤੇ ਮਿਥਿਆ ਮੋਹ ਬੰਧੇ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ, ਰਹਾਓ
ਕਰਤ ਬੇਕਾਰ ਦਉ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਨ ਸਮਰੱਥ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ, ਸੂਹੀ ਮਹੱਲਾ ਪੰਜਵਾ, ਸਾਧ ਸੰਗ ਤਰੈ ਪੈ ਸਾਗੁਰ, ਹਰਿ ਹਰਿ ਨਾਮ ਸਿਮਰੇ ਰਤਨਾਗੁਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਭ ਬਿਨਸੇ ਗੁਰ, ਪੂਰੇ ਮਿਲ ਪਾਵਤ ਜਾਇਣ ਰਹਾਉ, ਜੀਵਨ ਪਦਵੀ ਹਰ ਕਾ ਨਾਉ, ਮਨ ਤਨੁ ਨਿਰਮਲ ਸਾਚੋ ਸਵਾਉ, ਆਟ ਪਹਿ ਪਾ ਬ੍ਰਹਮ ਧਿਆਈਐ, ਪੂਰਬ ਲਿਖਤੋ ਹੋਏ ਥਪਾਈਐ, ਸਰਣ ਪੈ ਜਪ ਦੀਨ ਦਿਆਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੈ ਤੰਦਾ ਰਚਿਓ ਮੂੜਾ, ਜਿਤ ਤੂੰ ਲਾਵੇ ਤਿਤ ਤਿਤ ਲੱਗਣਾ, ਜਾ ਤੂੰ ਦੇਹ ਤੇਰਾ ਨਾਉ ਜਪਨਾ ਰਹਾਉ, ਹਰ ਕੇ ਦਾਸ ਹਰਸੇ ਤੀਰਾ ਤੇ, ਰਾਮ ਰਸਾਇਣ ਅੰਧਨ ਮਾਤੇ, ਬਾਹਰ ਪੱਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਢੇ, ਉਧਰ ਸਵਾਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਨ ਦੁਆਰੇ, ਸੂਹੀ ਮਹੱਲਾ ਪੰਜਵਾ, ਸੰਤ ਪ੍ਰਸਾਦ ਨਹਿ ਚਲੋ ਕਰ ਪਾਇਆ, ਸਰਬ ਸੂਖ ਫਿਰ ਨਹੀਂ ਡੋਲਾਇਆ, ਗੁਰੂ ਧਿਆਇ ਹਰ ਚਰਨ ਮਨ ਚੀਨੇ, ਤਾਤੇ ਕਰਤੈ ਅਸਥੁਰ ਕਿੰਨੇ ਰਹਾਓ, ਗੁਣ ਗਾਵਤ ਅਚੁਤ ਅਭਿਨਾਸੀ, ਤਾਤੇ ਕਾਟੀ ਜਮਕੀ ਫਾਸੀ, ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ, ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜੋ ਪੈਦਸ ਕੀ ਗਤ ਹੋਵੈ, ਹਰਿ ਹਰਿ ਨਾਮ ਨਿਤ ਰਸਨ ਬਖਾਨੀ ਰਹਾਓ, ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ, ਸਾਧੂ ਧੂਰਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਣਾਈ, ਸੂਹੀ ਮਹੱਲਾ ਪੰਜਵਾਂ, ਕਰ ਤੀਜਾ, ਗੋਬਿੰਦਾ ਗੁਣ ਗਾਓ ਦਇਆਲਾ, ਦਰਸ਼ਨ ਦੇਹੁ ਪੂਰਨ ਕਿਰਪਾਲਾ, ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ, ਜੀਉ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚਲੈ ਜਪਨਾਲਾ, ਨਾਨਕ ਜਾਚਾ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਉਹ ਨਾ ਕੋਈ, ਆਪੇ ਥੰਮੈ ਸੱਚਾ ਸੋਈ, ਹਰਿ ਹਰਿ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ, ਰਹਾਓ ਸਭ ਰੋਗ ਮਿਟਾਵੇ ਨਵਾ ਨਿਰੋਆ, ਨਾਨਕ ਰੱਖਾ ਆਪੇ ਹੋਆ, ਸੂਹੀ ਮਹੱਲਾ ਪੰਜਵਾਂ, ਦਾਸਨ ਕਉ ਲੋਚਾ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ, ਰਹਾਓ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾਂ ਮੋਹਨੀ ਦੂਤਾ ਲਾਈ, ਪ੍ਰੇਮ ਵਿੱਚ ਹੋਹਾ ਕਰਤ ਕਸਾਈ, ਨਿਰਦੈ ਜਨ ਤੋਂ ਦਿਸ ਦਇਆ ਨ ਪਾਈ, ਅਨਕ ਜਨਮ ਬੀਤਿਨ ਭਰਮਾਈ, ਕਰਵਾਸ ਨਾ ਦੇਵੈ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀਆ ਭਾਈ, ਕਿਸ ਦੋਸ ਨਾ ਦੀਜਾ ਕਿਰਤ ਭਵਾਈ, ਸੁਣ ਸਾਜਨ ਸੰਤ ਜਨ ਭਾਈ, ਚਰਨ ਸਰ ਚਰਨ ਸਰਨ ਨਾਨਕ ਗਤ ਪਾਈ, ਰਾਗ ਸੂਹੀ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾ ਪ੍ਰੀਜਾ, ਮਹਿ ਗੁਣ ਗਾਏ ਕੇ ਤੀ ਕਾਮਨਾ, ਧੌਲ ਹਰ ਜਿਤ ਹਰ ਬਿਸਰਾਏ, ਰਹਾਓ ਅਨਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ, ਜਲ ਜਾਓ ਏਹੋ ਬਟਪਨਾ ਮਾਇਆ ਲਪਟਾਏ, ਪੀਸਨ ਪੀਸ ਓਟ ਕਾਮਰੀ, ਸੁਖ ਮਨ ਸੰਤੋਖ ਆਇਆ, ਸੋ ਰਾਜ ਨਾ ਕਿਤੈ ਕਾਜ, ਜਿਤ ਨਹਿ ਤ੍ਰਿਪਤਾਏ, ਨਗਨ ਫਿਰਤ ਰੰਗ ਏਕ ਕਹਿ, ਉਹ ਸੋਭਾ ਪਾਏ, ਪਾਠ ਪਟੰਬਰ ਬਿਥਿਆ ਜਿਹ ਰਚ ਲੁਭਾਏ, ਸਭ ਕਿਛ ਤੁਮਰਾ ਹਾਥ ਪ੍ਰਭਾਵ ਕਰੇ ਕਰਾਏ, ਸਾਸ ਸਾਸ ਸਿਮਰਤ ਰਾਹ ਨਾਨਕ ਦਾਨ ਪਾਏ, ਸੂਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਨਿਹਾਰਾ ਭਾਈ, ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਓ, ਕੇਸਾ ਕਾ ਕਰ ਬੀਜਨਾ ਸੰਤ, ਚੋਰ ਟੁਲਾਵੋ ਸੀਸ ਨਿਹਾਰੋ, ਚਰਨ ਤਲ ਧੂਰ ਮੁਖ ਲਾਵੋ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ ਤਜ ਅਭਮਾਨ ਸਰਣੀ ਪਰੋ, ਹਰ ਗੁਣ ਨਿਵ ਲਿਧ ਪਾਈ, ਅਵਲੋਕਨ ਪੁਨਹੇ ਪੁਨਹੇ ਕਰੋ, ਜਨ ਕਾ ਦਰਸਾਰ, ਅੰਮ੍ਰਿਤ ਬਚਨ ਮਨ ਮਹਿ ਸਿੰਚੋ, ਬੰਧੋ ਬਾਰ ਬਾਰ ਚਿਤ ਵੋ, ਮਨੇ ਆਸਾ ਕਰੋ, ਜਨ ਕਾ ਸੰਗ ਮਾ ਗਾਓ, ਨਾਨਕ ਕਹੋ ਪ੍ਰਭ ਦਇਆ ਕਰ, ਦਾਸ ਚਰਨੀ ਲਾ ਗਾਓ, ਸੂਹੀ ਮਹੱਲਾ ਪੰਜਵਾਂ, ਜਿਨ ਮੋਹੇ ਬ੍ਰਹਿਮੰਡ ਖੰਡ, ਤਾਹੂ ਮਹਿ ਪਾਓ, ਰਾਖ ਲੇਹੋ ਇਹੋ ਬਿਖੇਈ, ਜੀਓ ਦੇਹੋ ਆਪਣਾ ਨਾਓ, ਰਹਾਓ ਜਾਤੇ ਨਾਹੀ ਕੋ ਸੁਖੀ, ਤਾ ਕੈ ਪਾਛੈ ਜਾਓ, ਛੋੜ ਜਾਹੇ ਜੋ ਕਲ ਸਗਲ ਕਹੋ, ਫਿਰ ਲਪਟਾਓ, ਕਰੋ ਕਿਰਪਾ ਕਰੁਣਾਵਤੇ, ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ, ਰਾਗ ਸੂਹੀ ਮਹੱਲਾ ਪੰਜਵਾਂ, ਕਰ ਪੰਜਵਾਂ ਪੜਤਾਲ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨਹੇ ਛਾੜ, ਦੁਬਧਾ ਕੀ ਕੁਰੀਆ ਰਹਾਓ, ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ, ਵਿੱਚ ਮਨ ਕੁਟਵਰੀਆ, ਨਿਜ ਮੰਦਰ ਪ੍ਰਿਆ, ਤਹ ਆਨੰਦ ਕਰੀਆ, ਨਹਿ ਮਰੀਆ ਨਹਿ ਅੰਜਰੀਆ, ਕੀਰਤਨ ਜੁਰੀਆ ਬਹੁ ਵਿਧ ਫਿਰੀਆ, ਪਰ ਕੋ ਹਿਰੀਆ ਬਿਖਨਾ ਘਿਰੀਆ, ਅਬ ਸਾਧੂ ਸੰਗ ਪਰੀਆ, ਹਰਦੁਆਰਾ ਖਰੀਆ ਦਰਸਨ ਕਰੀਆ, ਨਾਨਕ ਗੁਰ ਮਿਰੀਆ ਬਹੁਰ ਨਾ ਫਿਰੀਆ, ਸੂਹੀ ਮਹੱਲਾ ਪੰਜਵਾਂ, ਰਾਸ ਮੰਡਲੋ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾ ਸਾਰਾ, ਰਹਾਓ
ਬਹੁ ਬਿਧ ਰੂਪ ਰੰਗ ਆ ਪਾਰ ਆਪੇ ਕੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸ ਨਿਰਾਰਾ ਬਰਨ ਚਹਿਨ ਨਾਹੀ ਮੁਖ ਨ ਮਾਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨ ਕਰੇਣ ਸੰਤ ਚਨਾਰਾ ਸੂਹੀ ਮਹੱਲਾ ਪੰਜਵਾ ਤੋ ਮੈਂ ਆਇਆ ਸੰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜੋ ਭਾਵੈ ਤਿਉਂ ਰੱਖੋ ਸਵਾਮੀ ਮਾਰਗ ਗੁਰਹਿ ਪਠਾਇਆ ਮਾਹ ਰਹਾਓ ਮਾਹਾਂ ਦੁੱਤਰ ਮਾਇਆ ਜੈਸੇ ਪਵਨ ਝੁਲਾਇਆ ਸੁਨ ਸੁਨਹੀ ਡਰਾਇਆ ਕਰੋਰੋ ਥਰਮਰਾਇਆ ਗ੍ਰਹਿ ਅੰਧ ਕੂਪਾਇਆ ਪਾਵਕ ਸਗਰਾਇਆ ਗਹੀ ਓਠ ਸਾਧਾਇਆ ਨਾਨਕ ਹਰਿ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲਿਆ ਨਾਮ ਆਧਾਰਾ ਤੁੱਠਾ ਸੱਚਾ ਪਾਦ ਸਾਹੋ ਤਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨੀਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਣੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾ ਬ੍ਰਹਮ ਤੇਰਿਆ ਚਰਣਾ ਕਉ ਭਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾ ਹੈ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਦ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ ਰਾਮ ਰਾਏ ਤੂੰ ਸੰਤਾ ਟੇਕ ਤੁਮਾਰੀ ਜੋ ਤੁਦ ਭਾਵੈ ਸੋ ਪ੍ਰਵਾਨ ਮੰਤਨ ਤੂੰ ਹੈ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪੁਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਅਪਾਰ ਅਤ ਊਚਾ ਕੋਈ ਅਵਨਾ ਤੀਰੀ ਭਾਤੇ ਇਹ ਅਰਦਾਸ ਮਾਰੀ ਸਵਾਮੀ ਵਿਸਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾ ਜੇ ਸਵਾਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮਾਗੈ ਸਾਹਿਬ ਤੁਠੈ ਪਾਵਾ ਸੂਹੀ ਮਹੱਲਾ ਪੰਜਵਾਂ ਵਿਸਰਹੇ ਨਾਹੀ ਜਿਤ ਤੂੰ ਕਬਹੂ ਸੋ ਥਾਨ ਤੇਰਾ ਕੇ ਆਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇ ਆਹਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਪਹਿਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾ ਵੇਦ ਪੜੇ ਪੜ ਭਰਮੇ ਹਰ ਇੱਕ ਤਿਲ ਨਹੀਂ ਕੀਮਤ ਪਾਈ ਸਾਧ ਗਿੱਸੇ ਦੇ ਪਿਹੇ ਬਲੇਲਾ ਤੇ ਦੇਪੀ ਮੋਹੇ ਮਾਈ ਦਸ ਓਤਾ ਰਾਜੇ ਹੋਏ ਵਰਤੇ ਮਹਾਂਦੇਵ ਉਹ ਧੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਸੰਤੀ ਮੰਗਲ ਗਾਇਆ ਸਫਲ ਦਸਨ ਭੇਟਿਓ ਗੁਰੂ ਨਾਨਕ ਤਾ ਮੰਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋਤੀ ਸਹਿ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀ ਤੁਨ ਗਾਵੋ ਕਰਤੇ ਕਾ ਨਿਮਿਕ ਸਿਮਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮਜਨ ਇਸਨਾਨਾ ਇਸਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮ੍ਰਿਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹਵੰਨਾ ਕੋ ਸਾਜਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਕਟ ਕਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪਰ ਮਨ ਹੈ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵ ਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਓ ਜਲ ਥਲ ਮਹੀ ਅਲ ਸੋਹੀ ਰਹਾਉ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨੇੜ ਨਾ ਆਵੈ ਜਨਮ ਜਨ ਕਾ ਵਿਛੜਿਆ ਹੋਵੈ ਤਿੰਨ ਹਰਿ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ ਸੰਤ ਸਰਨ ਜੋ ਆਵੈ ਜੇਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇਤਕ ਬਨੋ ਜੋ ਪ੍ਰਭ ਆਪਣੇ ਭਾਣੇ ਕੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪੈ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪੈ ਤੇਰੀ ਸਿਰਣਾਈ ਤੇਰਾ ਮਾਣ ਤਾਣ ਹਿਰਦ ਅੰਤਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਜ ਤੁਧ ਚਿਤੇ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਗੂਪ ਦੇ ਕਾੜ ਲੀਏ ਤੁਮ ਆਪ ਭੈ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਾਪ ਕਰਾਏ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾ ਸੇ ਮਿੱਟਿਆ ਸਗਲ ਵੇਸੂਰਾ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਛਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੁਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਓ
ਗਣਤੀ ਗਣੀ ਨਾ ਛੂਟੈ ਕਤੂ ਕਾਚੀ ਦੇਹ ਆਣੀ। ਕਿਰਪਾ ਕਰੋ ਪ੍ਰਭ ਕਰਨਾ ਹਾਰੇ ਤੇਰੀ ਬਖਸ਼ ਨਿਰਾਲੀ। ਜੀ ਜਨ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਿਆਈਐ। ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀ ਨਾ ਪਾਈਐ। ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ। ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ। ਸੂਹੀ ਮਹੱਲਾ ਪੰਜਵਾਂ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਏ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ। ਰਹਾਉ ਜਨਮ ਮਰਨ ਦੋਹ ਮੈਂ ਨਾਹੀ ਜਨ ਪਰੋ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੀ ਤੀਰਾ ਤੇ ਸੱਚਾ ਸੁੱਖ ਸੱਚੀ ਵੜਿਆਈ ਜਿਸਕੇ ਸੇ ਤਿਨ ਜਾਤੇ। ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਪਾਸ ਬੇਨੰਤੀ ਤੇਰ ਜਨ ਦੇਖਣ ਪਾਵਾ। ਸੂਹੀ ਮਹੱਲਾ ਪੰਜਵਾਂ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਅਪੇ ਕਰਣੈ ਹਾਰਾ। ਚਰਨ ਧੂੜ ਤੇਰੀ ਸੇਵਕ ਮਾ ਗੈ ਤੇਰੇ ਦਾਸਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉਂ ਰਾ ਕਹਿ ਤਿਉਂ ਰਹੀ ਹੈ। ਤੁਧ ਭਾਵੈ ਤਾਂ ਨਾਮ ਜਪਾਵ ਹੈ ਸੁਖ ਤੇਰਾ ਦਿੱਤਾ ਲਹੀ ਹੈ। ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ। ਤਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ। ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਇ ਉਸ ਵੇਲਾ ਸੁਹਾਵੀ ਜੇ ਤੂੰ ਮੇਰਾ ਦੁਆਰਾ ਆਇਆ। ਨਾਨਕ ਕਹੋ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ। ਤੁਧ ਜਿਤਿਆਏ ਮਹਾਂ ਆਨੰਦਾ ਜਿਸ ਵਿਸਰਹੇ ਸੋ ਮਰ ਜਾਏ। ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ। ਮੇਰੇ ਰਾਮ ਮੇਰੇ ਸਾਹਿਬ ਤੂੰ ਮੈਂ ਮਾਣ ਨੇ ਮਾਣੀ ਅਰਦਾਸ ਕਰੀ। ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ। ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਸਨ ਕਉ ਬਲ ਜਾਈ। ਅੰਮ੍ਰਿਤ ਬਚਨ ਹਿਰਦੈ ਔਰ ਧਾਰੀ ਤਉ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਦ ਤੁਧ ਪਹਿ ਸਾਰੀ ਤੁਧ ਜੇਵੜ ਅਵ ਨ ਕੋਈ। ਜਿਸਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ। ਦੋਇ ਕਰ ਜੋੜੇ ਮਾ ਗਉ ਇੱਕ ਦਾਨਾ ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ। ਸੂਹੀ ਮਹੱਲਾ ਪੰਜਵਾਂ। ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਬੋਲ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਦ ਤੇਰੇ। ਤੇਰੇ ਸੇਵਕੋ ਭਉ ਕਿਛੁ ਨਾਹੀ ਜਮ ਨਹੀਂ ਆਵੈ। ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ। ਤਿਨ ਕਾ ਜਨਮ ਮਰਨ ਦੁੱਖ ਨਾਸਾ। ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲ ਆਸਾ। ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ। ਤੇਰੀ ਸਰਨ ਤੇਰਾ ਪਰਵਾਸੈ ਪੰਚ ਦੁਸ ਲੈ ਸਾਧੇ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ। ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ। ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ। ਜਿਤ ਤੂੰ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਬੰਤਰ ਜਾਮੀ ਕਰ ਕਿਰਪਾ। ਗੁਰਦੇਵ ਦੇ ਆਲਾ ਗੁਣ ਗਾਵਾ ਨਿਤ ਸੁਆਮੀ। ਰਹਾਉ ਆਠ ਪਹਿ ਪ੍ਰਭ ਆਪਣਾ ਧਿਆਈਐ। ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਵਰੇਣਾ। ਜੀਵਤਿਆਂ ਇਉ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ। ਸਾ ਸੰਗ ਨਾਮ ਜਾਪੇ ਸਗਮ ਨੋਰ ਤਿਸਕੇ ਪੁੰਜ ਸੁ ਦਇਆ ਕਰੇ ਪ੍ਰਭ ਆਪੇ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ। ਰਾਗ ਸੂਹੀ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮੀਠੇ ਬਹਿਣਾ। ਰਹਾਉ ਸਹਿਜ ਸੀਗਾਰ ਕਾਮਣ ਕਰ ਆਵੈ ਤਾ ਸੁਹਾਗਣ ਜਾਂ ਕੰਤੈ ਭਾਵੈ। ਨਾ ਤੇ ਸਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭਲਾ ਹੋ ਪਾਈ। ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ। ਹੋ ਮੈਂ ਜਾਇ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਧ ਪਾਈ। ਅਨਕ ਜਨਮ ਬਿਸ਼ਰਤ ਦੁੱਖ ਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਇਆ। ਭਣਤ ਨਾਨਕ ਸੋ ਹੈਪੀ ਹੋ ਸੀ ਜੈ ਭਾਵੈ ਪਿਆਰਾ ਤੈ ਰਾਵੇ ਸੀ। ਸੂਹੀ ਮਹੱਲਾ ਪਹਿਲਾ। ਕਰੁਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਚਾ ਰੰਕ ਸੁੰਭਕਾ ਥੋੜੜਿਆ ਦਿਨ ਚਾਰ। ਜਿਉ ਵਿਣ ਨਾ ਵੈ ਭਰਮ ਭੁੱਲੀਆ ਠੱਗ ਮੁੱਠੀ ਕੂੜੇ ਆਰ। ਜਿਉ ਸੱਚੇ ਸੀ ਤੀਏ ਰੱਤਿਆ ਜਨਮ ਨਾ ਦੂਜੀ ਵਾਰ। ਜਿਉ ਰੰਗੇ ਕਾਕਿਆ ਰੰਗੀਐ ਜੋ ਰੱਤੇ ਰੰਗੁ ਲਾਏ। ਜਿਉ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿਤ ਲਾਏ। ਜਿਉ ਰਹਾਉ ਚਾਰੇ ਕੁੰਡਾ ਜੇ ਭਵੇ ਬਿਨ ਭਾਗਾ ਤਨ ਨਾਹੇ। ਜਿਉ ਅਵਗਣ ਮੁੱਠੀ ਜੇ ਫਿਰੇ ਬਦਕ ਥਾਏ ਨ ਪਾਹੇ। ਜਿਉ ਗੁਰ ਰਾਖੇ ਸੇ ਉਬਰੇ ਸਬਦ ਰਤੇ ਮਨ ਮਾਹੇ। ਜਿਉ ਚਿੱਟੇ ਜਿਣਕੇ ਕੱਪੜੇ ਮੈਲੇ ਚਿਤ ਕਠੋਰ। ਜਿਉ ਤਿਨ ਮੁਖ ਨਾ ਮਨ ਨਾ ਉਪਜੈ ਦੂਜੈ ਵਿਆਪੇ ਚੋਰ। ਜਿਉ ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਢੋਰ। ਜਿਉ ਨਿਤ ਨਿਤ ਖੁਸ਼ੀਆ ਮਨ ਕਰੇ ਨਿਤ ਨਿਤ ਮੰਗਿਆ ਸੁੱਖ। ਜਿਉ ਕਰਤਾ ਚਿਤ ਨਾ ਆਵੇ ਫਿਰ ਲੱਗੇ ਦੁੱਖ। ਜਿਉ
ਸੁੱਖ ਦੁੱਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਉ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜੀਉ ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਉ ਸੱਚੇ ਕੀ ਲਿਵ ਉਭਰੈ ਬਖਸੇ ਬਖਸਣਹਾਰ ਜੀਉ ਅਨਕੋ ਕੀ ਜੈ ਮਿੱਤੜਾ ਖਾਕੁਰ ਲੈ ਮਰ ਜਾਏ ਜੀਉ ਬਹੁ ਰੰਗ ਦੇਖ ਭੁਲਾਇਆ ਭੁੱਲ ਭੁਲ ਆਵੈ ਜਾਏ ਜੀਉ ਨਦ ਪ੍ਰਭੂ ਤੇ ਛੁੱਟੀਐ ਨਦਰੀ ਮੇਲ ਮਿਲਾਏ ਜੀਉ ਗਾਫਲ ਗਿਆਨ ਵੇ ਹੂਣਿਆ ਵੇ ਹੂਣਿਆ ਗੁਰਬਿਨ ਗਿਆਨ ਨ ਭਾਲ ਜੀਉ ਖਿੰਚੋ ਤਾਣ ਵੇ ਗੁੱਚੀਐ ਬੁਰਾ ਭਲਾ ਦੁਇ ਨਾਲ ਜੀਉ ਬਿਨ ਸਬਦੈ ਪੈਰ ਅਤਿਆ ਸਭ ਜੋ ਹੀ ਜਮਕਾਲ ਜੀਉ ਜਿਨ ਕਰ ਕਾਰਨ ਧਾਰਿਆ ਸਭ ਸਹਿ ਦੇ ਆਧਾਰ ਜੀਉ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਉ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਉ ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ ਚਲੈ ਜਨਮ ਸਵਾਰ ਵਖਰ ਸਚੁ ਲੈ ਪਤ ਪਾਏ ਦਰਬਾਰ ਸਤਿਗੁਰ ਸਬਦ ਭੈ ਰਹਾਉ ਮਨ ਤਨ ਸਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਾਂ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸਹਿ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤਿਰਦੈ ਸਮਾਲ ਪੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਖਤ ਜੁਨੀ ਪਾਏ ਪਵੈ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹੋਮੈ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣਹਾਰ ਹਰ ਨਾਮ ਤੇ ਆਈਐ ਮੇਲ ਹੇ ਤੁਝੇ ਰਜਾਏ ਸਬਦ ਕਮਾਈਐ ਤੂੰ ਕਰ ਕਰ ਵੇਖੇ ਆਪ ਦੇਹ ਸੁਪਾਈਐ ਤੂੰ ਦੇਖੇ ਥਾਪ ਉਹ ਥਾਪ ਦਰ ਭੀ ਨਾਈਐ ਦੇਹੀ ਹੋਵ ਖਾਕ ਪਵਨ ਓਡਾਈਐ ਇਹੋ ਕਿਥੈ ਕਰ ਉਹ ਤਾਕ ਮਹਿਲ ਨਾ ਪਾਈਐ ਦੇਹੋ ਦੀਵੀ ਅੰਧ ਘੋਰ ਕਬ ਮੁਹਾਈਐ ਗਰਭ ਮੁਸੈ ਕਰ ਚੋਰ ਕਿਸ ਰੂਆਈਐ ਗੁਰਮੁਖੇ ਚੋਰ ਨ ਲਾਗ ਹਰ ਨਾਮ ਜਗਾਈਐ ਸਬਦ ਨਿਵਾਰੀ ਆਗ ਜੋਤ ਦੀਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹਿ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਸੂਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਿਸਾਰ ਨਸਤੀ ਆਈਐ ਜਿਉਰਾ ਕਹਿ ਕਿਰਪਾ ਧਾਰ ਤੇ ਵੈ ਸੁਖ ਹੋ ਪਾਈਐ ਮੈਂ ਅੰਦਲੇ ਹਰ ਨਾਮ ਲੁਕਟੀ ਢੋਹਣੀ ਰੋਹ ਸਾਹਿ ਕੀ ਟੇਕ ਨਾ ਮੋਹ ਹੈ ਮੋਹਣੀ ਰਹਾਉ ਜਹ ਦੇਖੋ ਤਹ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਭਾਲ ਸਭ ਦੇ ਨਿਹਾਲਿਆ ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੈ ਤਿਵੈ ਰਜਾਏ ਪਰਮ ਭਉ ਭੰਜਨਾ ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਏ ਕੈ ਹੋ ਨਾ ਹੀ ਤੂੰ ਹੋਵੇ ਤੁਧ ਹੀ ਸਾਜਿਆ ਆਪੇ ਥਾਪ ਉਥਾਪ ਸਭ ਦੇ ਨਿਵਾਜਿਆ ਦੇਹੀ ਪਸਮਰ ਲਾਏ ਨਾ ਜਾਪੀ ਕਹਿ ਗਇਆ ਆਪੇ ਰਹਿਆ ਸਮਾਏ ਸੋ ਵਿਸਮਾਦ ਭਇਆ ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂਰੇ ਅੰਤਰ ਭੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰਕਾ ਸ਼ਬਦ ਮਹਾਰਸ ਮੀਠਾ ਬਿਨ ਚਾਕੇ ਸਾਧ ਨਾ ਜਾਪੈ ਕੋਢੀ ਬਦਲਾ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹੋਮੈ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉਂ ਲਿਵਲਾਈ ਸਬਦ ਚੀਨਿਆ ਤੁਮ ਪ੍ਰਗਾਸਿਆ ਸਹਿਜ ਰਹਿਆ ਸਮਾਏ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਪੁਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਕੈ ਹੋਮੈ ਵਿੱਚ ਹੁੰਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚਾ ਰੰਗਰਾਤਾ ਗੁਰਕੈ ਸਹਿਲ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਪੁਜਾਏ ਅੱਠ ਸੱਠ ਤੀਰਥ ਗੁਰਸ਼ਬਦ ਦਿਖਾਏ ਤਿਤ ਨਾ ਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਕਾ ਸਭ ਕਿਛੁ ਹਰ ਤਿਸ ਕੇਰਾ ਦੁਰਮਤ ਕਹਿਣੋ ਨਾ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹੋਮੈ ਵਿੱਚ ਹੁੰ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸਾਗਨ ਬੁਝਾਏ
ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ। ਹਰ ਕਾ ਨਾਮ ਸਤਿਕਰ ਜਾਣੈ ਗੁਰ ਕੈ ਭਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ। ਏਕੋ ਸੱਚਾ ਸਭ ਹੈ ਵਰਤੈ ਵਿਰਲਾ ਕੋ ਵਿਚਾਰੇ। ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ। ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ। ਜੰਮਣ ਮਰਨ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ। ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛੁ ਹੋਵੈ ਜੇ ਵਿੱਚੋਂ ਆਪ ਗਵਾਏ। ਸੂਹੀ ਮਹੱਲਾ ਤੀਜਾ ਕਾਇਆ ਕਾਵਣੇ ਅਤ ਸਵਲਿਓ ਫਿਰ ਵਸੈ ਜਿਸ ਨਾਲੇ। ਪੇਰੇ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗ ਰਾਤਾ ਹੋਮੈ ਵਿੱਚ ਹੁੰਜਾਲੇ। ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਬਜੀ ਸਾਚ ਸਮਾਣੀ ਰਹਾਓ। ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭ ਨਾ ਕਰੇ ਪ੍ਰਤਪਾਲਾ। ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ। ਕਾਇਆ ਅੰਦਰ ਆਪੇ ਵਸੈ ਲਖ ਨਾ ਲਖਿਆ ਜਾਏ। ਮਨਮੁਖ ਮੁਗਦ ਬੂਝੈ ਨਾਹੀ ਬਾਹਰ ਭਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ। ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ। ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਨ ਬਾਜਾਰਾ। ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ। ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ। ਇਹੋ ਮਨ ਰਤਨ ਜਵਾਹਰ ਮਾਨਕ ਤਿਸਕਾ ਮੂਲ ਅਫਾਰਾ। ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ। ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋ ਸਰ ਭਰਮ ਭੁਲਾਈ। ਜਿਸਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਿਤਰਾਈ। ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਈ। ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸਾ ਸਭ ਉਬਤ ਜਿਤ ਸੰਸਾਰਾ। ਸੱਚੈ ਆਪਣਾ ਖੇਲ ਰਚਾਇਆ ਆਵਾ ਗੁਣ ਪਾਸਾਰਾ। ਪੂਰਾ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ। ਸਾ ਕਾਇਆ ਜੋ ਸਤਿਗੁਰ ਸੇਵੈ ਸੱਚੈ ਆਪ ਸਵਾਰੀ। ਵਿਣ ਨਾ ਆਵੈ ਦਰ ਢੋਈ ਨਾਹੀ ਤਾ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ। ਰਾਗ ਸੂਹੀ ਮਹੱਲਾ ਤੀਜਾ ਕਰ ਦਸਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲ ਆਹੇ ਜੋ ਮਨ ਵੰਜਸੀ। ਲੋਕਾ ਨਾ ਸਾਲ ਆਹੇ ਜੋ ਮਰ ਖਾਕ ਥੀ। ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹ। ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ। ਜਮਪੁਰ ਬਧੇ ਮਾਰੀ ਇਹ ਵੇਲਾ ਨਾ ਲਹਨ। ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਨ। ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ। ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਨ। ਤਿਸਨਾ ਪੁਖਨਾ ਉਤਰੈ ਅੰਧ ਜਲਤ ਫਿਰਨ। ਦੋਸਤਾਂ ਨਾਲ ਦੋਸਤੀ ਨਾਲ ਸੰਤਰ ਵੈਰ ਕਰਨ। ਆਪ ਡੁੱਬੇ ਕੁਟੁੰਬ ਸਿਉਂ ਸਗਲੇ ਕੁਲ ਡੋਬਨ। ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ। ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ। ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਇਹ ਕਰਨ ਕਮਾਏ। ਆਪ ਬੀਜ ਆਪ ਹੀ ਖਾਵਣਾ ਕਹਿਣਾ ਕਿਛੁ ਨਾ ਜਾਏ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤੈਨੂੰ ਨਾ ਥਮਾਏ। ਗੁਣਕਾਰੀ ਗੁਣ ਸੰਗ੍ਰਹਿ ਅਵਰਪ ਦੇ ਸੇਨ। ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਅੰਦਰ ਨਾਮ ਲੈਣ। ਦੇ ਸੀਰੇ ਜੁਗ ਸੰਭਾਹੇ ਜਿਨੇ ਉਪਾਈ। ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ। ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ। ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸਮਾਲ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਪ੍ਰਭ ਮੇਲੇ ਤਾਂ ਮਿਲ ਰਹੇ ਹੁਮੈ ਸ਼ਬਦ ਜਲਾਏ। ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ। ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ। ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰ ਧਾਰ। ਮਿਲਿਆ ਹੋਏ ਨਾ ਵਿਚਰੈ ਗੁਰ ਕੈ ਹੇਤ ਪਿਆਰ। ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ। ਮਿਲ ਪੀਤਮ ਸੁਖ ਪਾਇਆ ਸੋ ਭਵੰਤੀ ਨਾਰ। ਮਨਮੁਖ ਮਨ ਨਾ ਭਿੱਜੀ ਅਤ ਮੈਲੇ ਚਿਤ ਕਠੋਰ। ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ। ਆਪ ਕਰੇ ਕੁਸੀ ਆਖਿਆ ਆਪੇ ਬਖਸ਼ਣਹਾਰ। ਗੁਰ ਸ਼ਬਦ ਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ। ਸੱਚਾ ਸਾਹੋ ਸੱਚੇ ਵਣਜਾਰੇ ਉਥੈ ਕੂੜੇ ਨਾ ਟਿਕਨ। ਉਹ ਨਾ ਸੱਚ ਨਾ ਭਾਵੇਈ ਦੁਖੀ ਮਾਹੇ ਪਚੰਨ। ਹੋ ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ। ਪਿਆ ਕਿਰਤ ਕਮਾਵਣਾ ਕੋਏ ਨਾ ਮੇਟਣਹਾਰ। ਸੰਤਾ ਸੰਗਤ ਮਿਲ ਰਹਿ ਤਾਂ ਸੱਚ ਲੱਗਾ ਪਿਆਰ। ਸੱਚ ਸਲਾਹੀ ਸੱਚ ਮਨ ਦਰ ਸੱਚਾ ਸੱਚਿਆਰ। ਗੁਰ ਪੂਰੇ ਪੂਰੀ ਮਤ ਹੈ ਇਹਨੇ ਸੁਨਾਮ ਤੇ ਆਏ। ਹੋ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ। ਗੁਰ ਸਲਾਹੀ ਆਪਣਾ ਨਿਵ ਨਿਵ ਲਾਗੈ ਪਾਏ। ਤਨ ਮਨ ਸੋਪੀ ਆਗੈ ਤਰੀ ਵਿੱਚੋਂ ਆਪ ਗਵਾਏ। ਖਿੰਚੋ ਤਾਣ ਵੇ ਗੁੱਜਿਆ ਇੱਕ ਸਿਉਂ ਲਿਵਲਾਏ। ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ।
ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵੇਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜਹਿ ਗੁਰ ਸ਼ਬਦ ਸਿਉਂ ਲਾਹ ਨਾਮ ਲੈਨ ਸੁਇਨਾ ਰੂਪਾ ਪਾਪ ਕਰ ਕਰ ਸੰਚਿਆ ਚੱਲੈ ਨਾ ਚਲਦਿਆ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹ ਹੋ ਖਰਚ ਅਖੁੱਟ ਹੈ ਗੁਰਮੁਖ ਨਿਬਹਿ ਨਾਲ ਇਹ ਮਨ ਮੁੱਲੋ ਭੁੱਲਿਆ ਜਸੇ ਪਤ ਗਵਾਏ ਇਹੋ ਜਗਤ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸਹੋ ਮੇਰਾ ਰੰਗਲਾ ਰੰਗੇ ਸਹਿਲ ਸੁਭਾਏ ਕਾਮਣ ਰੰਗ ਤਾਂ ਚੜ੍ਹੈ ਜਾ ਫਿਰ ਕੈ ਅੰਕ ਸਮਾਏ ਚਿਰੀ ਵਿਛੁੰਨੇ ਭੀ ਮਿਲਨ ਜੋ ਸਤਿਗੁਰ ਸੇ ਬੰਨੇ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾਨੇ ਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੇ ਨਾ ਓਏ ਹੈ ਨਾ ਓਏ ਜਨਮ ਹੈ ਨਾ ਮਰਹੇ ਨਾ ਓਏ ਦੁੱਖ ਸਹਨ ਗੁਰ ਰਾਕੇ ਸੇ ਉਭਰਿਆ ਸੰਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਰ ਮਿਲੇ ਰਹਨ ਇਸ ਜਗ ਮਹਿ ਵਿਲੇ ਜਾਣੀ ਹੈ ਨਾਨਕ ਸੱਚ ਲਹਨ ਸੂਹੀ ਮਹਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕੱਟੀਐ ਚਿੰਤ ਵਸੈ ਮਨ ਆਏ ਗੁਰਮੁਖ ਹਰ ਹੈ ਨਾਮ ਜਪਨ ਹਉ ਤਿਨਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਦੇ ਨਾਮ ਲਹਨ ਨਾਮ ਧਿਆਇਨ ਰੰਗ ਸਿਉਂ ਗੁਰਮੁਖ ਨਾਮ ਲਗਨ ਧੁਰ ਪੂਬ ਹੋਵੈ ਲਿਖਿਆ ਗੁਰਭਾਣਾ ਮਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰਾ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਨਾ ਕੋਏ ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖਿਆ ਸ਼ਬਦ ਵੇਖ ਹੋ ਲਿਵਲਾਏ ਬੁਰਾ ਭੱਲਾ ਤਿਚਰ ਆਖਦਾ ਜਿਚਰ ਹੈ ਦੁਹ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਪਾਇ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਨੀ ਚਿਤੁ ਲਾਏ ਰਾਗ ਸੂਹੀ ਅਸ਼ਟਪਦੀਆਂ ਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮੇ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸੁਗੁਰ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੈ ਧਿਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲੈ ਹੋ ਵੜਿਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਏ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰੈ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭੈਆ ਦੇਵਾਨਾ ਹਰ ਤੋ ਦਰਸ਼ਨ ਕਹਿਤਾਈ ਝੱਖੜ ਝਾਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗੁਰ ਹੋਵੈ ਬੋਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉਂ ਪੁਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਹੋ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਏ ਜਿਸ ਤੂੰ ਦੇਹੇ ਸੋਈ ਜਨ ਪਾਏ ਹੋ ਨਿਫਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਈ ਗੁਰਮੁਖੇ ਬੋਲਹੇ ਸੋ ਥਾਏ ਪਾਏ ਮਨ ਮੁਕੇ ਕਿਛੁ ਥਾਏ ਨ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮਿਲ ਤਿਰਤ ਅਗਾਈ ਨਾਨਕ ਕਾ ਪ੍ਰਭਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਤੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵੇਸਾ ਹੋ ਗੁਰਪੂਰੇ ਤੇ ਆਇਆ ਪਾਇਆ ਅੰਮ੍ਰਿਤ ਅਗਮ ਅਥਾਹ ਹੋ ਰਹਾਓ
ਹੁਣ ਸਤਿਗੁਰ ਵੇਖ ਵਿਗਸਿਆ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲਿਓ ਨ ਪਾਇਆ ਮੁੱਖ ਦੁਆਰ। ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਹੁ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ। ਸੁਤਿਆਂ ਗੁਰ ਸਾਲ ਲਾਹੀਏ ਉੱਠਿਆਂ ਪੀ ਗੁਰ ਆ ਲਾਓ, ਕੋਈ ਐਸਾ ਗੁਰਮੁਖ ਜੇ ਮਿਲੈ ਹੋਂ ਤਾਂ ਕੇ ਧੋਵਾ ਪਾਓ, ਕੋਈ ਐਸਾ ਸੱਜਣ ਲੋੜ ਲੋਹ ਮੈਂ ਪੀਤਮ ਦੇ ਮਿਲਾਏ। ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ, ਸਤਿਗੁਰ ਸਾ ਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ, ਹਉਂ ਤਿਸ ਬਿਨ ਘੜੀ ਨਾ ਜੀਵਹੁ ਬਿਨ ਦੇਖੇ ਮਰ ਜਾਓ, ਜਿਉ ਮਛਲੀ ਬਿਨ ਪਾਣੀਆ ਰਹਿ ਨਾ ਕਿਤੇ ਉਹ ਪਾਏ, ਤਿਉਂ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮ ਮੈਂ ਮਰ ਜਾਏ। ਮੈਂ ਸਤਿਗੁਰ ਸੇਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾ ਗੜਹਾਓ, ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ, ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇਹ ਦਿਰੜਾਏ, ਜਿਸ ਪ੍ਰਾਪਤ ਸੋਲਾ ਹੈ ਗੁਰ ਚਰਨੀ ਲਾਗੈ ਆਏ, ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ, ਤਿਸ ਦੇਵਾ ਮਨ ਆਪਣਾ ਨਿਬ ਨਿਬ ਲਾਗਾ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਮੈ ਰਹੇ ਅਸਮਾਏ। ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਾਬਾਸ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਰਜ ਰਹਿਓ ਵਿਖਿਆ ਕੈ ਸੰਗਾ, ਮਨਹਿ ਬਿਆਪਤ ਅਨਕ ਤਰੰਗਾ, ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਓ, ਮੋਹ ਮਗਨ ਮੈਂ ਰਹਿਆ ਬਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ, ਬਸੇ ਕਰੋਧ ਸਰੀਰ ਚੰਡਾਰਾ, ਗਿਆਨ ਨਾ ਸੂਝੈ ਮਹਾ ਗੁਬਾਰਾ, ਭ੍ਰਮਤ ਬਿਆਪਤ ਜਰੇ ਕਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ, ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੈ ਫਿਰਤ ਬਿਗਾਨਾ, ਸਗਲ ਬਿਆਦ ਕੈ ਵਸ ਕਰ ਦੀਨਾ, ਫਿਰਤ ਪਿਆਸ ਜੋ ਜਲ ਬਿਨੁ ਮੀਨਾ, ਕਛੂ ਸਿਆਣਪ ਓਕਿਤ ਨਾ ਮੋਰੀ, ਏਕ ਆ ਠਾਕੁਰ ਪ੍ਰਭ ਤੋਰੀ, ਕਰੋ ਬੇਨਤੀ ਸੰਤਨ ਪਾਸੇ, ਮੇਲ ਲੈ ਹੋ ਨਾਨਕ ਅਰਦਾਸੇ, ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਓ। ਦੂਜਾ ਰਾਗ ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਥਨ ਮੋਹ ਅਗਨ ਸੁਖ ਸਾਗਰ, ਕਰ ਕਿਰਪਾ ਉਦੁਰ ਹਰਨਾਗਰ, ਚਰਨ ਕਮਲ ਸਰਨਾਏ ਨਰਾਇਣ, ਦੀਨਾ ਨਾਥ ਭਗਤ ਪਰਾਇਣ ਰਹਾਓ, ਅਨਾਥਾ ਨਾਥ ਭਗਤ ਪੈ ਮੇਟਨ, ਸਾਧ ਸੰਗ ਜਮਦੂਤ ਨਾ ਭੇਟਨ, ਜੀਵਨ ਰੂਪ ਅਨੂਪ ਦਿਆਲਾ, ਰਵਨ ਗੁਣਾ ਕਟਿਆ ਜਮਜਾਲਾ, ਅੰਮ੍ਰਿਤ ਨਾਮ ਰਸ ਨਿਤ ਅਨਿਤ, ਜਾਪੈ ਰੂਪ ਰੋਗ ਰੂਪ ਮਾਇਆ ਨਾ ਵਿਆਪੈ, ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ, ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਫਲਾ ਸੋਈ ਜਨ ਪਾਏ, ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦਿ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਡਿਠਿਆ ਮਨ ਰਹਿਸੀਆ ਕਿਉ ਪਾਈਓ, ਤਿੰਨ ਸੰਗ ਜੀਓ, ਸੰਤ ਸੱਜਣ ਮਨ ਮਿੱਤਰ ਸੇ ਲਾਇਨ, ਪ੍ਰਭ ਸਿਉ ਰੰਗ ਜੀਓ, ਤਿੰਨ ਸਿਉ ਪ੍ਰੀਤ ਨਾ ਟੁੱਟੇ, ਕਬਹੂ ਨਾ ਹੋਵੇ ਭੰਗ ਜੀਓ, ਪਾਵ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾ ਤੇਰੇ ਨਿਤ ਜੀਓ, ਆਏ ਮਿਲੋ ਸੰਤ ਸੱਜਣਾ, ਨਾਮ ਜਪੇ ਮਨ ਮਿੱਤ ਜੀਓ, ਰਹਾਓ ਦੇਖੈ ਸੁਣੇ ਨਾ ਜਾਣੀ, ਮਾਇਆ ਮੋਹਿਆ ਅੰਧ ਜੀਓ, ਕਾਚੀ ਦੇਹਾ ਵਿਣਸਣੀ, ਕੂੜ ਕਮਾਵੈ ਤੰਦ ਜੀਓ, ਨਾਮ ਧਿਆਵੇ ਸੇ ਜਿਣ ਚਲੇ, ਗੁਰ ਪੂਰੇ ਸੰਬੰਧ ਜੀਓ, ਹੁਕਮੇ ਜੁਗ ਮਹਿ ਆਇਆ ਚੱਲਣ, ਹੁਕਮ ਸੰਜੋਗ ਜੀਓ, ਹੁਕਮੇ ਪਰ ਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ, ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ, ਆਪਣੇ ਪਰ ਭਾਣੇ ਅੰਦਰ ਗਹਿ ਪੈਦਾ ਜਾਏ ਜੀਓ, ਐਥਾ ਸੁਖਮੁਖ ਉਜਲਾ ਇੱਕੋ ਨਾਮ ਧਿਆਏ ਜੀਓ, ਆਦੁਰ ਦਿੱਤਾ ਪਾ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ, ਥੰ ਥਨੰਤ ਰਵ ਰਹਿਆ ਸਰਵ ਜੀਆ ਪ੍ਰਤਪਾਲ ਜੀਓ, ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ, ਮਨ ਤੇ ਕਬਹੁ ਨਾ ਵੀਸਰੈ ਮਨ ਤੇ ਕਬਹੁ ਨਾ ਵੀਸਰੈ ਜਾਂ ਆਪੇ ਹੋਏ ਦਿਆਲ ਜੀਓ, ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ, ਤਾਕਾ ਅੰਤ ਨ ਪਾਈਐ ਉੱਚਾ ਅਗਮ ਅਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੈ ਸੋ ਮਨ ਜੰਮੈ ਲਖ ਜਾ ਵਾਰ ਜੀਓ, ਸਾਚ ਨੇਹੋ ਤਿਨ ਪ੍ਰੀਤ ਮਾਂ ਜਿਨ ਮਨ ਬਿਠਾ ਆਪ ਜੀਓ, ਗੁਣ ਸਾਜੀ ਤਿਨ ਸੰਗ ਬਸੇ ਆਠ ਪਹਿ ਪ੍ਰਭ ਜਾਪ ਜੀਓ, ਰੰਗ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਬਰਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਓ, ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ। ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈਂ ਪੀਹ ਤਿਹ ਜੀ ਕਾਢੀਆ, ਜਿਨ੍ਹਾਂ ਨੇ ਹੋ ਦੂਜਾਣੇ ਲੱਗਾ ਝੂਰ ਮਰਹੋਸੇ ਵਾਢੀਆ, ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ ਰਹਾਓ,
ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਦਾਨਾ ਦੂਜਾ ਵੇ ਖਾ ਲੇ ਇਹਾ ਪਾਏ ਮੂੰਹ ਦਾਤੜੀ ਨਿਤ ਹਿਰਦੈ ਖਸਮਾਲ ਭਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਕਿੱਤੀ ਲੱਖ ਕਰੋੜ ਪ੍ਰੀਏ ਰੋਵਨਾ ਪੁੱਜਣ ਤੇਰਿਆ ਤੂੰ ਸਾਹੀ ਹੋਂ ਸਾਹ ਹੋਂ ਕਹਿ ਨ ਸੱਖਾ ਗੁਣ ਤੇਰਿਆ ਸਹੀਆ ਤੋ ਅਸੰਖ ਮੰਹੋਂ ਹੱਬ ਵਧਾਣੀਆਂ ਹਿਕ ਭੋਲੀ ਨਦ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਧੀਰੀਐ ਕਿਲ ਵਿਖ ਵੰਨਿਅਨ ਦੂਰੇ ਸੋ ਕਿਉ ਵਿਸਰੈ ਮਾਂ ਮੈਂ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿ ਸੁਭਾਏ ਪੂਰਵ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅੰਕਾਰ ਸਰਪਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾਂ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਪਹਿ ਦਿਆਲ ਤਿੰਨ ਸਾਧੂ ਸੰਗ ਪਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਬੇਸੁਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵੇ ਦਿਨ ਰਾਤ ਨਾਨਕ ਚਾਵੇ ਹੋ ਰਾਗ ਸੂਹੀ ਮਹਲਾ ਪਹਿਲਾ ਸੋ ਚੱਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੰਨ ਕੁਚੀ ਅਮਾਵਣ ਡੋਸੜੇ ਹੋ ਕਿਉਂ ਸੋਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾੜਾ ਮੇਰਾ ਨਾਉ ਜੀਓ ਜਿਨੀ ਸਖੀ ਸੋਹ ਰਾਵਿਆ ਸੇ ਅੰਬੀ ਜਿਨੀ ਚਾਕ ਸਖੀ ਸੋਹ ਰਾਵਿਆ ਅੰਬੀ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮਨ ਨਾ ਆਵਣੀ ਹੋ ਕਹਿ ਜਿਉ ਹੋ ਕਹਿ ਜੀ ਦੋਸਰੇ ਹੋ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਉ ਜੀਓ ਇੱਕ ਤ ਟੋਲਣਾ ਅੰਬੜਾ ਹੋ ਸਤ ਕੁਰਬਾਣਾ ਤੇਰਾ ਜਾਓ ਜੀਓ ਸੁਹਿਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀ ਆ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥੇ ਕੀ ਤੇਰਾ ਆਸ ਜੀਓ ਹੋ ਇੰਨੀ ਟੋਲੀ ਪੁਲੀਅਸ ਤਿਸ ਕੰਥ ਨਾ ਬੈਠੀ ਪਾਸ ਜੀਓ ਅੰਬਰ ਕੁੰਜਾ ਕੁੱਲੀਆ ਬਗ ਬੈਠੇ ਆਏ ਜੀਓ ਸਾ ਤਨ ਚੱਲੀ ਸਾਹੁਰਾ ਕਿਆ ਮੋਹਦੇ ਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈ ਸਹਿ ਨਾਲ ਮੁੱਤੀਅਸ ਦੁੱਖਾਂ ਕੂਤਰੀ ਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋ ਹਾਗਣੀ ਮੈਂ ਡੋਹਾਗਣ ਕਾਹੀ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੋ ਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧੇ ਅੰਤਰ ਹੋਂ ਸੁੱਖ ਵਸਾ ਤੂੰ ਅੰਤਰ ਸਾ ਬਾਸ ਜੀਓ ਭਾਣੈ ਤਖਤ ਬੜਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰ ਵਹਿ ਕਮਲ ਫੁਲੈ ਆਕਾਸ਼ ਜੀਓ ਭਾਣੈ ਪਵ ਜਲ ਲੰਘੀਐ ਭਾਣੈ ਮੰਝ ਪ੍ਰਿਆਸ ਜੀਓ ਭਾਣੈ ਸੋ ਸੋਹ ਰੰਗਲਾ ਸਿਫਤ ਰਤਾ ਗੁਣਤਾਸ ਜੀਓ ਭਾਣੈ ਸੋ

ਵਾਹੋ ਜੀ ਉਹ ਆਪੋ ਬੋਲ ਨਾ ਜਾਣਦਾ ਕਿ ਮੈਂ ਕਿਹਾ ਸਭ ਹੁਕਮ ਆਓ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀ ਆਪਸ ਆਓ ਜੀਓ ਮੈਂ ਪੋੜਨਾ ਤ੍ਰਿਸ਼ਨਾ ਭੁੱਖੜੀ ਹੋਂ ਰੱਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਹਿ ਸਿੱਖੜਾ ਤਿਸ ਨਿਵ ਨਿਵਲਾ ਗੋ ਪਾਏ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਰ ਜੋ ਬਿਨ ਮੈਂ ਮਤ ਪਈ ਅੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰਨਾ ਚਾਣੀ ਭਰਮ ਬੁਲਾਣੀ ਜੋ ਬਿਨ ਬਾਦ ਗਵਾਇਆ ਵਰ ਘਰ ਦਰ ਦਰਸਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲਤ ਨਰਾ ਡੇਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਹਰ ਦੇਹੇ ਮੈਂ ਹਰ ਵਰ ਭਾਵ ਹੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤੇਰੇ ਪਵਨ ਬਾਣੀ ਜਿਸ ਕੀ ਬਲਰਾਮ ਜੀਓ ਤੇਰੇ ਪਵਨ ਕੰਤਰ ਰਵੈ ਸੋ ਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਵ ਸੁਹਾਗਣ ਰਾਣਾ ਮੈਂ ਲੈ ਵੇ ਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲੱਗਣ ਗਣਾਏ ਹਮ ਭੀ ਵੰਨਿਆ ਸਾਹੋ ਰਹਿ ਬਲਰਾਮ ਜੀਓ ਸਾਹ ਹੁਕਮ ਰਜਾਏ ਸੋਨਾ ਟੱਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ ਜਾਈ ਨਾਓ ਨਰਹਿ ਨੇ ਕੇਵਲ ਰਵ ਰਹਿਆ ਤੇ ਹੁਲੋਈ ਮਾਏ ਨੇਰਾ ਸੀ ਰੋਏ ਵਿਛੁੰਨੀ ਬਾਲੀ ਬਾਲੈ ਹੇ ਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦਿੱਤੜੀ ਗੁਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ ਰਹਿਸੀ ਵੇਖ ਦੂਰ ਪਿਰ ਰਾਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੂਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਭਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅੰਦਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋ ਹਾਏ ਪੰਚ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੇ ਸੱਚ ਮੰਗਲ ਗਾਹੋ ਤਾਂ ਪ੍ਰਭ ਭਾਵ ਹੋ ਸੋਹੜਾ ਜੁਗ ਚਾਰੇ ਆਪਣੇ ਕਰਿਆਇਆ ਤਾਨ ਸੁਹਾਇਆ ਕਾਰਜ ਸਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੇ ਭਵਨ ਰੂਪ ਦਿਖਾਇਆ ਸਖੀ ਮਿਲਹੋ ਰਸ ਮੰਗਲ ਗਾਹੋ ਹਮਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸੇ ਦੇ ਬਣਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ ਕਾਲ ਬੇਕਾਲ ਭੈ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜੁਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਹੋ ਸਜਣਾ ਹੋਂ ਦੇਖਾ ਦਰਸ਼ਨ ਤੇਰਾ ਰਾਮ ਕਰੇ ਆਪਣਾ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ ਮਨ ਚਾਓ ਕਨੇਰਾ ਸੁਣ ਪਰ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁੱਖ ਨਾ ਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕਹੋ ਬਲ ਜਾਈਐ ਸੱਚ ਮਿਲੇ ਕਰੇ ਆਏ ਘਰ ਆਇੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਗੁਣੀ ਕਰ ਛਾਇਆ ਪੂਰਾ ਪੁਰਖ ਵਿਧਾਤਾ ਤਸਕਰ ਮਾਰ ਵਸੀ ਪਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸੀ ਆਸਾ ਮਨਸਾ ਪੂਰੀ ਰਾਮ ਫਿਰ ਰਾਵੜੀ ਸਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਕਟਕਟ ਸੋਈ ਤਿਸਕੀ ਨਾਰ ਸਬਾਈ ਆਪੇ ਰਸਿਆ ਆਪੇ ਰਾਵੇ ਜੋ ਤਿਸਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰੇ ਪੂਰਾ ਸੱਚੋ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵਲਾਈਐ ਫਿਰ ਉੱਚੜੀਐ ਮਾਰੜੀਐ ਤੇ ਲੋ ਆਸਿਰਤਾ ਜਾ ਰਾਮ ਹੋਂ ਬਿਸਮ ਭਈ ਦੇਖ ਕੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸ਼ਾਨੋ ਨਾਮ ਬਿਨਾਂ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਤੰਦੜਾ ਲਾਇਆ ਦਾਨ ਤੇਰਾ ਕਟ ਚਾਨਣਾ ਤੰਦ ਚੰਦੋ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕਾ ਦੁੱਖ ਅੰਧੇਰਾ ਉੱਠ ਗਿਆ
ਗੁਣ ਜਾਈਆਂ ਨਾੜੇ ਲਾੜੇ ਨਾਲ।

ਸੋ ਹੈ ਪਾਰਖ ਮੋਹਣੀਆਂ ਲਿਆ ਵਿਵਾਹ ਹੋਆ ਸੋ ਬਿਸੇਤੀ ਪੰਜ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧਨ ਰਹਿ ਲਾਇਆ ਹੁਮ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉ ਗਾੜਿਆ ਮਨ ਲੀੜਾ ਦੀਤਾ ਲੀਆ ਤਾ ਦੀਆ ਮਾਨ ਜਿਨ ਸੇ ਸੱਜਣ ਕਿਉਂ ਵੀ ਸਹਿ ਜਿਨ ਦਿਸ ਆਇਆ ਹੋਹੇ ਲਲਤੀਆ ਜੀ ਸੇਤੀ ਗਹਿ ਰਹੇ ਸਗਲ ਗੁਣ ਅਵਗਣਨਾ ਕੋਈ ਹੋਹੇ ਨੀਤਾ ਨੀਤਾ ਹੁਮ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੈ ਵਾਸਲਾ ਕਢ ਵਾਸ ਲੀਜੈ ਜੇ ਗੁਣ ਹੋਵਨ ਸਾਜ ਨਾ ਮਿਲ ਸਾਜ ਕਰੀਜੈ ਗੁਣੇ ਕੇਰੀ ਛੋਟ ਅਵਗਣ ਚਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕਢ ਵਾਸ ਲਈਜੈ ਆਪ ਕਰੇ ਕਿਸੀ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋਈ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹੀਐ ਦਾਨ ਅਣਮੰਗਿਆ ਦੇਵੈ ਦਾਨ ਦੇ ਦਾਤਾ ਜਗ ਬੇਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੀ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟੱਲੈ ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛੱਲੈ ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾ ਲਾਹੀਆ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣਾ ਪ੍ਰਭ ਸਹਿਤ ਪਛਾਤਾ ਜਾ ਮਨ ਸਾਚਾ ਨਾ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲਾ ਹੋਏ ਪਰਾਇਆ ਸਾਹਿਬ ਸੋ ਸਾ ਲਾਹੀਆ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗਰਾਤਾ ਸੱਚ ਕੀ ਬਾਤਾ ਜਿਮ ਬਿਮਕਾ ਕੋਟ ਉਹ ਸਾਰਿਆ ਪੰਚ ਭੂਨਾ ਇੱਕੋ ਆਪ ਸਿਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਤ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨਤਾ ਸਾ ਅੰਜੀਆ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾ ਆਵੈ ਆਪ ਜਾਣਾ ਆਵੈ ਮਾਰਗ ਪਾਵੈ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰਸਬ ਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਘੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਲੀਆ ਕਰਮ ਧਰਮ ਸਬਾਇਆ ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀਲਰੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਆ ਕਿਉਂ ਪਾਦਰ ਜਾਣਿਆ ਆਪ ਮੁਸਹਿਮਤ ਹੁੱਛਿਆ ਕਿਉਂ ਰਾਹੋ ਪਛਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੂਢੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਕਿਸ ਪਹਿ ਖੁੱਲੋ ਗੰਠੜੀ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੈ ਬਿਧ ਮੀਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋੜਨਾ ਆਵੈ ਫੇਰੀਆ ਨਾ ਵੇ ਹੁਣੇ ਊਣੇ ਚੂਣੇ ਨਾ ਝੂਣੇ ਨਾ ਗੁਰਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਗੁਰ ਮਹਿਲੀ ਕਰੇ ਆਪਣਾ ਸੋ ਭਰ ਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜਾ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤੇ ਗੁਰਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਿਲੀ ਕਰੇ ਆਪਣਾ ਸੋ ਭਰ ਪੁਰ ਲੀਣਾ ਕੀਤਾ ਕਿਆ ਸਾ ਲਾਹੀਆ ਕਰ ਵੇਖੈ ਸੋਈ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾ ਆਵੈ ਆਪ ਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵੇ ਗੁਰ ਕਾ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਕਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਲਰਾ ਹਰ ਤਿਆਵੋ ਗੁਰਮੁਖੇ ਹਰ ਫਲ ਪਾਵੋ ਗੁਰਮੁਖੇ ਫਲ ਪਾਵੋ ਹਰ ਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਵਿੱਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪ ਹੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੁਹਲਰਾ ਹਰ ਤਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਤੇ ਆਏ ਜਿਨ ਕਹੋ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਭਉ ਭਾਗਾ ਅੰਦਰ ਹੋ ਦੁਰਮਤ ਦੂਜੀ ਖੋਈ ਸੋ ਜਨ ਹੱਲੇ ਵਿਲਾਗਾ ਜਿਨ ਕੋ ਕਿਰਪਾ ਕਿੰਨੀ ਮੇਰਾ ਸਵਾਮੀ ਤਿੰਨ ਅੰਦਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਪੁਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੈ ਦਿਨ ਰਾਤੀ ਕੇਲਵਿਕ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ
ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਉੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾਗੈ ਆਏ ਇਹ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜਵੇ ਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖਿਆ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹੁਮ ਮੈਂ ਸ਼ਬਦ ਜਲਾਇਆ ਰਾਮ ਹੁਮ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਏ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖੇ ਆਖ ਬਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰਸਾ ਚਜਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਭਗਤ ਹੈ ਭਗਤ ਹਰ ਕਹਿ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚ ਹੋ ਆਪ ਗਵਾਵੇ ਗਵਾਵੇ ਜਿਣ ਗੁਣ ਅਵਗਣ ਪਛਾਣੇ ਰਾਮ ਗੁਣ ਔਗਣ ਪਛਾਣੇ ਹਰ ਨਾਮ ਵਖਾਣੇ ਭਾਏ ਭਗਤ ਮੀਠੀ ਲਾਗੀ ਅੰਦਿਨ ਭਗਤ ਕਰੇ ਦਿਨ ਰਾਤੀ ਕਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰਸਾ ਚ ਅੰਦਰ ਨਾਮ ਸੰਭਾਲੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੁਮ ਮੈਂ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਏ ਦੂਜਾ ਭਾਏ ਪਰ ਜਿਵੇਂ ਕੋਈ ਬਿਣ ਗੁਰ ਤੱਤ ਨਾ ਜਾਣਿਆ ਭਗਤ ਵਿਹੁਣਾ ਸਭ ਜਗ ਭਰਮੇ ਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨਾ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵੜਿਆਈ ਦੂਜੈ ਭਾਏ ਪਤ ਖੋਈ ਭਗਤਾ ਕਹਿ ਕਰ ਕਾਜ ਸੱਚ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਡਕ ਮਾਰ ਸਮਾਣੇ ਰਾਮ ਕਾਲ ਕੰਡਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾ ਨੇ ਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹੁਮ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖੇ ਔਰ ਧਾਰੇ ਰਾਮ ਸੱਚ ਰੱਖੇ ਔਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰੁ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨੇ ਸਹਾਰਾ ਹੋਈ ਸਾਚਾ ਸਤਿਗੁਰੇ ਸਾਚ ਬੁਝਾਇਆ ਪਤ ਰਾਖੈ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ ਰਾਮ ਸਾਚਾ ਨਾਮ ਸੁਖ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾ ਆਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤਕਰ ਸੁਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਹੀ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜੇ ਜਹ ਦੇਖਾ ਤਹ ਸੱਚ ਪਸਰਿਆ ਅਵਰਨਾ ਦੂਜਾ ਕੋਈ ਸੱਚੇ ਉਪਜੈ ਸੱਚੇ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘੱਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚੁਲ ਰਾਸ ਸਦਾ ਹਰ ਕੇਰਾ ਤਿਸ ਬਿਨੇ ਅਵਰ ਨਾ ਕੋਈ ਰਾਮ ਤਿਸ ਬਿਨੇ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਪਿਰ ਮੇਲਾ ਵਹੁਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਭਾਵੇ ਸੋਏ ਰਾਮ ਸਦਾ ਹੋਵੇ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੁੱਝੈ ਕੋਈ ਹੁ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪੀਤਮ ਸੁਖ ਪਾਏ ਰਾਮ ਮਿਲ ਪੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣਾ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੀਰੈ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਹੇ ਅਸਵਧਾਈ ਰਾਮ ਪ੍ਰਭ ਰਵ ਰਹੇ ਅਸਵਧਾਈ ਮਨ ਵਸਾਏ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ
ਸੂ ਹਿਮ ਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਧਨੋ ਸਬਦ ਰਭੋ ਅਨਹਦ ਸਦ ਬਜਾਏ ਰਾਮ ਅਨਹਦ ਸਦ ਬਜਾਏ ਹਰ ਜੀਵ ਕਰਿਆਏ ਹਰ ਗੁਣ ਗਾਵੋ ਨਾਰੀ ਅੰਧਨ ਭਗਤ ਕਰੇ ਗੁਰ ਆਗਿਆ ਸਾਤਨ ਕੰਤ ਪਿਆਰੀ ਗੁਰ ਕਾ ਸਬਦ ਵਸਿਆ ਕਟ ਅੰਤਰ ਸੇਜਨ ਸਬਦ ਸੁਹਾਏ ਨਾਨਕ ਤਿਨ ਕਰ ਸਦੀ ਸੁਹਿਲਾ ਹਰ ਕਰ ਕਿਰਪਾ ਕਰੇ ਆਏ ਭਗਤਾ ਮਨ ਆਨੰਦ ਭਇਆ ਹਰ ਨਾਮ ਰਹਿ ਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘੱਟ ਘੱਟ ਸਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇ ਰਾਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸਬਦ ਸਬਦ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੂ ਅਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਉਹਦੇ ਨਾਮ ਸੰਭਾਲੇ ਗੁਰ ਸਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਕੇ ਮੇਲ ਗਲ ਮਿਲਾਇਆ ਤਿਨ ਕੇ ਦੁੱਖ ਗਵਾਇਆ ਰਾਮ ਤਿਨ ਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੁਹਿਲਾ ਸੱਚੀ ਸੱਚ ਬਾਣੀ ਸਭਦੇ ਹੀ ਸੁਖੋ ਹੋਈ ਸੂਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਗ ਚਨ ਹੀ ਚਿਤਲਾਏ ਰਾਮ ਸਦਾ ਹੋਵੇ ਸੋ ਹਾਗਣੀ ਹਜੀਉ ਮਰੈ ਨਾ ਜਾਏ ਰਾਮ ਹਜੀਉ ਮਰੈ ਨਾ ਜਾਏ ਗੁਰ ਕੈ ਸਹਿਬ ਸੁਭਾਏ ਸਾ ਤਨ ਕੰਧ ਪਿਆਰੀ ਸੱਚ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚਨੀ ਚਿਤੁਲਾਇਆ ਫਿਰ ਪਾਇੜਾ ਬਾਲੜੀਏ ਅੰਧਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਧਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗੁਆਏ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪੀਤਮ ਰਾਤੀ ਨਾਨਕ ਨਾਮ ਮਿਲਾ ਵੜਿਆਏ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਦਿਨ ਪਾਇਆ ਰਾਮ ਸੋ ਸਹੁ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਤ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੀਤੀ ਚਿਤ ਲਾਇਆ ਕਾਮਣ ਮਨ ਸੁਹਲਰਾ ਸਾਜ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਦ ਧਾਰੇ ਰਾਮ ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈ ਸਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿਲਰਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹੈ ਪ੍ਰਭ ਨਾਨਕ ਕਿਰਪਾ ਧਾਰੇ ਸੁਹਰਾ ਰਾਮ ਨਾਮ ਗੁਰ ਸਭ ਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸਬਦ ਸੁਭਾਏ ਰਾਮ ਮਿਲੁ ਸਬਦ ਸੁਭਾਏ ਆਪ ਗਵਾਏ ਰੰਗ ਸਵਰ ਲਿਆ ਮਾਣੇ ਸੇਜ ਸੁਖਾਲੀ ਜਬ ਪ੍ਰਭ ਪਾਇਆ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਵੜ ਭਾਗੀ ਜੇ ਚੱਲੈ ਸਤਿਗੁਰ ਭਾਏ ਹਮਨੀ ਵੀਰ ਪ੍ਰਭਾ ਤੂਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਘੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪਰਬ ਦੂਰ ਵਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਰਜਣ ਹਾਰੋ ਵਡ ਭਾਗੀ ਗੁਰ ਪਾਇਆ ਘੱਟ ਘੱਟ ਹੈ ਪ੍ਰਭ ਏਕੋ ਸਵਾਮੀ ਗੁਰਮੁਖ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਇਆ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਕਰੈਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਅਨੰਤ ਪਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੁਮੈ ਰੋਗ ਗਇਆ ਭਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸਹਿਜ ਗੁਰ ਸਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮਾਣੇ ਨਿਤ ਰਲਿਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੋਹਾਇਆ ਗਇਆ ਕਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ
ਹੁਮ ਮੈਂ ਪੀਰ ਗਏ ਸੁਖ ਪਾਇਆ ਰੁਗਤ ਭੈ ਸਰੀਰਾ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਉ ਅੰਤਰ ਮਮਦਾ ਕੂੜ ਕੂੜ ਵੇ ਹਜੇ ਕੂੜ ਲਈ ਬਲਰਾਮ ਜੀਉ ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਭਰਮੈ ਗਾਵਾਈ ਖਿਨ ਕਿਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿ ਸੁਭਾਏ ਆਇਆ ਲਗਨ ਗਾਏ ਇੰਗਣ ਆਏ ਹਿਰਦੈ ਤਨ ਉਹ ਮਾਹੀਆ ਬਲਰਾਮ ਜੀਉ ਪੰਡਿਤ ਪਾਦੇ ਅਣ ਪੱਤੀ ਬਹਿ ਬਾਚਾਈਆ ਬਲਰਾਮ ਜੀਉ ਪੱਤੀ ਬਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰੇ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਉ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਉ ਧਰਮ ਦ੍ਰਿੜੋ ਹਰ ਨਾਮ ਧਿਆਵ ਹੋ ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧ ਹੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਉ ਨਿਰਭਉ ਭੈ ਮਨ ਹੋਏ ਹੋਮੈ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਅਧੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹੈ ਪ੍ਰਭ ਏਕੋ ਮਿਲ ਹਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਆਨੰਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਚਾਓ ਭਇਆ ਬੈਰਾਗੀ ਆ ਬਲਰਾਮ ਜੀਉ ਸੰਜਨਾ ਹੈ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇ ਮੁਖ ਬੋਲੀ ਹਰ ਬਾਣੀ ਸੰਜਨਾ ਵਡਭਾਗੀ ਪਾਇਆ ਹਰ ਕਥੀਆ ਕਥ ਕਹਾਣੀ ਹਿਰਦੈ ਹਰ ਹਰ ਹਰ ਤੁਨ ਉਪਜੀ ਹਰ ਜਪੀਆ ਮਸਤਕ ਭਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਉ ਹਰ ਚੌਥੜੀ ਲਾਭ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀਉ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਉ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਨ ਹੱਲੇ ਵਲਾਏ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਬਜੀ ਬਹਾਦਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭੇ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖੇ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਿ ਸੁਭਾਏ ਅੰਦਿਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵਲਾਏ ਵੱਡਾ ਭਾਗ ਗੁਰਪੂਰਾ ਪਾਈ ਅੰਦਰ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰਸਨ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਭੇ ਭਵਤ ਸਰੀਰਾ ਦੁਰਮਤ ਮੈਲ ਗਈ ਪਰਮ ਭਾਗਾ ਹੋਮੈ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਰ ਚਾਨਣ ਕਰ ਮੰਦਰ ਸੁਹਾਇਆ ਤਨ ਮਨ ਅਰਪ ਸੀਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਧ ਪਿਆਰੀ ਸੰਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਪੂਰਵ ਜਾਈਂ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨਹੋ ਗੁਣ ਗਾਵੇ ਗੋਬਿੰਦ ਕੇ ਰੇ ਰਾਮ ਗੁਰਮੁਖ ਮਿਲ ਰਹੀ ਆ ਘਰ ਵਾਜੇ ਸਬਦ ਘਨੇਰੇ ਰਾਮ ਸਬਦ ਘਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਏ ਅਹਿਨਸ ਜਪੀ ਸਦਾ ਸਾਹ ਲਾਹੀ ਸਾਚ ਸਬਦ ਲਿਵਲਾਈ ਅੰਦਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਕਟ ਕਟ ਰਵੇ ਸੋਹੀ ਗੁਰਮਤਿ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭਾਵਾ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਿਨਿਸ ਨਾਮ ਧਿਆਏ ਇਹੋ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ ਅੰਤਰੇ ਹੁਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਬ ਮਗ ਦੁਖ ਪਾਵੈ ਚੋਟਾ ਖਾਵੈ ਅੰਤ ਗਹਿ ਪਛਤਾਇਆ ਬਿਨ ਨਾ ਵੈ ਕੋ ਬੇਲੀ ਨਾਹੀ ਪੁੱਤ ਕੁਟੁੰਬ ਸੁੱਤ ਭਾਈ ਨਾਨਕ ਮਾਇਆ ਮੋਹ ਪਸਾਰਾ ਗਿਆ ਸਾਥ ਨਾ ਜਾਏ ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤ ਤਰੀਐ ਰਾਮ ਸਤਿਗੁਰ ਭਾਇ ਚਲੋ ਜੀਵਤਿਆਂ ਮਰੀਐ ਰਾਮ ਜੀਵਤਿਆਂ ਮਰੀਐ ਭੋਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵਲਾਵੈ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸਬਦ ਮਿਲਾਇਆ ਜੋਤੀ ਜੋਤ ਮਿਲਾਈ
ਸੂਹੀ ਮਹੱਲਾ ਚੌਥਾ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ ਹੋ ਮਨ ਤਨ ਦੇਵਾ ਸਤਿਗੁਰ ਹੈ ਮੈਂ ਮਿਲੇ ਪ੍ਰਭ ਗੁਣਤਾ ਸੇ ਤਨ ਧਨ ਗੁਰੂ ਵੜ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਆਸੇ ਵੜਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰਿਆ ਬਹੁਚਰੀ ਵਿਛੁਨਿਆ ਮਿਲ ਸਬਦ ਗੁਰੂ ਪ੍ਰਵਨਾਹਾ ਹੋਂ ਤੁਝ ਬਾਝੋ ਖਰੀ ਉਡੀਣੀਆਂ ਜਿਉ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹ ਦਿਸ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨ ਤਾ ਧਨ ਧਰ ਦੱਬਿਆ ਫਿਰੇ ਬਿਖ ਭਾਲਣ ਗਾ ਆਇਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਇਹ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਮ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹਿਸਵੇ ਜਨ ਹੋਮੈ ਵਿਖਿਆ ਜਿਨ੍ਹਾਂ ਪਰ ਮਿਲ ਨਾ ਦਿੱਤੀਆ ਦੇਹ ਕੰਚਨ ਵੇ ਵਨੀਆਂ ਇਨ ਹੋਮੈ ਮਾਰ ਵੇ ਗੁੱਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋਮੈ ਛੁੱਟੀਆ ਵਸ ਆਣੇ ਹੋਵੇ ਜਨ ਇਸ ਮਨ ਕੋ ਮਨ ਬਾਸੇ ਜਿਉ ਨਿਤ ਭੋਂਦਿਆ ਦੁੱਖ ਰਹਿਣ ਵੇ ਵੇ ਹਾਣੀਆਂ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੁਰੀ ਹਰ ਚੋਧਿਆ ਜਨ ਨਾਨਕ ਪ੍ਰਭ ਦੇਹ ਮਤੀ ਛੱਡ ਆਸਾ ਨਿਤ ਸੁਖ ਸੋਧਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਾ ਪ੍ਰਭ ਸਿਜੜਿਆ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਾ ਕਰ ਕਿਰਪਾ ਲੇ ਹੋ ਮਿਲਾਈ ਮੇਰਾ ਮੰਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹੈ ਪ੍ਰਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇੱਕ ਤਸੇਜ ਹੈ ਪ੍ਰਭੋ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮੰਤਨ ਪ੍ਰੇਮ ਪੈ ਰੋਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋਂ ਗੁਰ ਵਿਟ ਹੋਂ ਘੋਲ ਘੁਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗਿਆ ਦੇਈ ਗੁਰ ਤੁਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਬਰੇ ਨੇਹ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਡੇਖ ਭੁੱਲੋ ਅੜ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਥੀ ਵੇ ਲਾਲਾ ਤੁਗਲਾਲਾ ਸਬਦ ਚੀਨ ਗੁਰਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕੁਰ ਨਾਥ ਪਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਹਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀਜਾ ਸੰਕਨਾ ਕੀਜਾ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਪਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚਾ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ ਨਿਹਚੁਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸ ਜੀਵਤ ਮਰੀਐ ਭੋਜਲ ਤਰੀਆ ਜੇ ਥੀਵੈ ਕਰਮ ਲਿਖਿਆਸਾ ਗੁਰੂ ਸੇਵੀ ਜੈ ਅੰਮ੍ਰਿਤ ਪੀਜਾ ਜਿਸ ਲਾਹੇ ਸਹਿਜ ਧਿਆਨੋ ਨਾਨਕ ਸਰਨ ਪਿਆ ਹਰਦੁਆਰਾ ਹੋਂ ਬਲ ਬਲ ਸਤ ਗੁਰਬਾਨੋ ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸਨ ਪਾਈਐ ਥਿਓ ਨਿਮਾਣਾ ਸਤ ਗੁਰਬਾਣਾ ਸਗਲਾ ਆਪ ਮਿਟਾਈਐ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵੇਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤਿਸ ਕਹਿ ਬਲਰਾਮ ਜੀਓ ਹਰੇ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਘਰ ਤਿਸ ਕਹਿ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੋਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਨ ਮੰਤਨ ਪੀਵਾ ਹਰੇ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਥੀ ਵੇਈ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀਵੈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਆਸਾ ਪ੍ਰਭੂ ਹਮਾਰਾ ਸੰਤ ਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਭਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹੱਦਾ ਸੁਣ ਕਾਰੇ ਸੁਣ ਪੈ ਬਿਨਾ ਸੇ ਸਗਲ ਨਾਨਕ ਪ੍ਰਪੁਰਖ ਕਰਣੈ ਹਾਰੇ ਉਪਜਿਆ ਤਤ ਗਿਆਨ ਸਾਹੁਰੈ ਪਈਆ ਇੱਕ ਹਰ ਬਲਰਾਮ ਜੀਓ ਬ੍ਰਹਮ ਹੈ ਬ੍ਰਹਮ ਮਿਲਿਆ ਕੋਈ ਨਾ ਸਾਖ ਹੈ ਭਿੰਨ ਕਰ ਬਲਰਾਮ ਜੀਓ
ਬਿਸਮਨ ਪੇਖਾ ਬਿਸਮਨ ਸੁਣੀਐ ਬਿਸਮਾਦੁ ਨਦਰੀ ਆਇਆ ਜਲ ਥਲ ਮੈਂ ਹੀਲ ਪੂਰਨ ਸੁਆਮੀ ਘੱਟ ਘੱਟ ਰਹਿਆ ਸਮਾਇਆ ਜਿਸ ਤੇ ਪੁਜਿਆ ਤੇ ਸਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਰਤ ਨਾ ਜਾਹੀ ਲੱਖਣੇ ਨਾਨਕ ਤਿਸਹੇ ਧਿਆਏ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਨ ਜਾਗੇ ਹਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰਨਾਮ ਜਪ ਵਟ ਭਾਗੈ ਮਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸਚੁ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਘਣਾ ਮਨ ਤਨੁ ਨਿਰਮਲ ਦੇਖ ਦਰਸਨ ਨਾਮ ਪ੍ਰਭ ਕਾ ਮੁਖ ਭਣਾ ਵਰੇਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭਾਵਾ ਬਿਨਵੰਤ ਨਾਨਕ ਦਇਆ ਧਾਰ ਹੋ ਸਦਾ ਹਰ ਗੁਣ ਗਾਵਾ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਤਿਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ ਪਾਏ ਭਗਤ ਸੁਭਾਏ ਹਰ ਜਪੇ ਆਪਣੇ ਪ੍ਰਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਤੇਖਾ ਤਤ ਸੋਈ ਪਤਤ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੁੰਨਿਆ ਹੁਣ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿੜੀ ਵਿਛੁੰਨਿਆ ਮਨ ਸਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵੀਸਰੈ ਬਿਨਵੰਤ ਨਾਨਕ ਸਤਿਗੁਰ ਦਿਰੜਾਇਆ ਸਦਾ ਭੱਜ ਜਗ ਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੋ ਸਾ ਨਾ ਜਾਣਾ ਤੇਰੀ ਰਾਮ ਸਾ ਨਾ ਜਾਣਾ ਤੂੰ ਵਟਦਾਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾਮਤ ਦੀਜੈ ਪਹਿਟ ਤੁ ਧਿਆਈ ਗਰਭ ਨਾ ਕੀਜੈ ਰੇਣ ਹੋ ਵੀਜੈ ਤਾਗਤ ਜੀ ਰੇ ਤੇਰੀ ਸਭ ਉਪਰ ਨਾਨਕਾ ਠਾਕੁਰ ਮੈਂ ਜੇਹੀ ਕਣਚੇਰੀ ਰਾਮ ਤੁਮ ਗਾਹੁਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਉਚੇ ਹੋ ਇਤਨੀਕ ਲਹੁਰੀਆ ਰਾਮ ਹੋਂ ਕਿਛ ਨਾਹੀਂ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ ਨਿਮਕ ਪ੍ਰਭ ਜੀਵਾ ਸਰਵ ਰੰਗ ਰਸਮਾਨਾ ਚਰਨ ਹੇ ਸੰਨੀ ਦਾਸ ਹੇ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਵ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰਿੰਦੇ ਮਨਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਭਾਣੀ ਸਾਹਿਬ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕਾ ਮਾਰਾ ਹੋ ਮਾਰੀ ਵੰਨਿਆ ਘੋਲੀ ਵੰਨਿਆ ਤੂੰ ਪਰਬਤ ਮੇਰਾ ਉੱਲਾ ਰਾਮ ਹੋਂ ਬਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਪ੍ਰਮ ਭਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਭਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗ ਦਰ ਖੁੱਲਾ ਕੋਹ ਨਾਨਕ ਕਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਉੱਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰੂ ਮੇਰਾ ਪੂਰਾ ਤਿਸ ਬਿਨੇ ਵਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧ ਪ ਜੀਏ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਪਰ ਪੂਰੇ ਅੰਤਰ ਜਾਮੀ ਸੋ ਪਰ ਮੇਰਾ ਸਭ ਰਹਿਆ ਪਰ ਪੂਰੇ ਤਾਂ ਕਿ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਤਿ ਕੁਰਬਾਣਾ ਐਸਾ ਗੁਰ ਵਡਭਾਗੀ ਪਾਈਆ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨ ਕੇ ਕਿਲ ਇੱਕ ਉਤਰੇ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂਤੀ ਆਈਐ ਬਾਹੜ ਜੋਨਨਾ ਆਈਐ ਗੁਰਚਾਨੀ ਲਾਗੇ ਪ੍ਰੰਪੋ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋ ਗੁਣ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਬਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਨਹੀਂ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪਿਆ ਮੇਰੇ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨ ਹੋ ਪੁੰਨੀ ਇੱਚ ਸਭਾਹੀ ਰਾਮ ਰੰਗਰਤੇ ਆਪਣੇ ਸੁਆਮੀ ਸੇਤੀ ਮਰੈ ਨਾ ਆਵੈ ਜਾਹੀ ਰਾਮ ਅਵਿਨਾਸੀ ਪਾਇਆ ਨਾਮ ਧਿਆਇਆ ਸਗੋਂ ਮਨੋਰਥ ਪਾਏ ਸਾਂਤ ਸਹਿਜ ਆਨੰਦ ਕੇ ਨੇਰੇ ਗੁਰਚਰਨੀ ਮਨੁ ਲਾਏ ਪੂਰ ਰਹਿਆ ਕਟ ਕਟ ਅਵਿਨਾਸੀ ਥਾਂ ਥਨ ਤਰਸਾਈ ਕੋਹ ਨਾਨਕ ਕਾਰਜ ਸਗਲੇ ਪੂਰੇ ਗੁਰਚਰਨੀ ਮਨੁ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖ ਦਰਸ ਤੇਰਾ ਰਾਮ ਲਾਖ ਜੇਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾ ਦੇ ਮੇਰਾ ਰਾਮ ਹਰ ਆਰਾ ਦੇ ਜਮ ਪੰਥ ਸਾਧੇ ਦੁਖ ਨ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਦ ਵੇਖਾ ਤਾ ਤਸੋਈ ਭਾਰ ਮੋਹ ਬੇਕਾ ਨਾ ਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਕਹੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖ ਦਰਸ ਤੇਰਾ ਕੋਟ ਕਰਨ ਦੀ ਜਿਹੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਵਿਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਆ ਜਮ ਫਾਸੀ ਸਿਮਰ ਅਬਨਾਸੀ ਸਗੋ ਮੰਗਲ ਸੁਗਿਆਨਾ ਹਰ ਹਰ ਜਪ ਜਪਿਆ ਦਿਨ ਰਾਤੀ ਲਾਗੈ ਸਹਿਜ ਧਿਆਨਾ
ਕਾਲ ਮਲ ਦੁੱਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀ ਹੈ ਅਵੇਨਾਸੀ ਕਰੋੜ ਹਸਤੇ ਹੀ ਟਹਿਲ ਕਮਾਵੇ ਚਰਨ ਚਲਹੇ ਪ੍ਰਭ ਮਾਰਗ ਰਾਮ ਪਵ ਸਾਗਰ ਨਾਵ ਹਰ ਸੇਵਾ ਜੋ ਚੜ੍ਹੈ ਤਿਸ ਤਾਰਗ ਰਾਮ ਪਵ ਜਲ ਤਰਿਆ ਹਰ ਹਰ ਸਿਮਰਿਆ ਸਗਮ ਨੌਰਥ ਪੂਰੇ ਮਹਾਂ ਬੇਕਾਰ ਗਏ ਸਖ ਉਪਜੇ ਬਾਜੇ ਅਨਹਤੂਰੇ ਮਨ ਬਾਂਸ਼ਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਇਹੋ ਵਰ ਇਹ ਵੜਿਆ ਇਹੋ ਤਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪਰਮੇਰਾ ਮੇਰੇ ਠਾਕੁਰ ਦੀਨ ਦਇਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕੋਹ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜੱਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ ਕਥੀ ਅਗਤ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਵ ਕਲਾ ਬਣੇ ਆਈ ਆਨੰਦਾ ਵਜੇ ਨਿਤ ਵਾਜੇ ਪਾਪ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਵ ਸੁਖਾ ਤਿਸੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰ ਮਹਿ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕਿੰਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰੇ ਪ੍ਰਭ ਫਰਮਾਇਆ ਮਿੱਟੀ ਬਲਾਇਆ ਸਾਚ ਧਰਮ ਪੁੰਨ ਫੱਲਿਆ ਸੋ ਪ੍ਰਭ ਆਪਣਾ ਸਦਾ ਧਿਆਈਆ ਸੋਬਤ ਬੈਸਤ ਖੱਲਿਆ ਗੁਣੇ ਦਾਨ ਸੁਖ ਸਾਗਰ ਸਵਾਮੀ ਜਲ ਥਲ ਮਹੀਅਲ ਸੋਏ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨਿਆ ਬੰਨਾ ਕੋਈ ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਪ੍ਰਭ ਪਰਸੇ ਹਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਗਾਇਆ ਰਾਮ ਗੁਣ ਗਾਏ ਪ੍ਰਭੂਤੀ ਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜਿਆ ਬਾਧਾਈਆ ਕਰੀ ਨਦਰ ਸਵਾਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪਿਆ ਜੀਉ ਪਿੰਡ ਜਿਨ ਤਾਰਿਆ ਜੂਹੀ ਮਹੱਲਾ ਪੰਜਵਾਂ ਪੈ ਸਾਗਰ ਤਰਿਆ ਹਰ ਹਰ ਨਾਮ ਤੇ ਆਏ ਰਾਮ ਬੋ ਹਿਤਰਾ ਚਰਨ ਅਰਾਧੇ ਮਿਲ ਸਤਿਗੁਰ ਪਾਲ ਲਗਾਏ ਰਾਮ ਗੁਰਸਬ ਦੀ ਤਰੀਐ ਬੁਹਰਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਸਾਜਨ ਵਸਗਤ ਕੀਨੇ ਰਾਮ ਆਪਣ ਨਾਮ ਆਗਿਆ ਧਰਿਆ ਸਰਬਸ ਠਾਕਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰਿਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵੜ ਭਾਗਣ ਸਦਾ ਸੋਹਾਗਣ ਰਾਮ ਨਾਮ ਗੁਣ ਚੀਨੇ ਕੋਹ ਨਾਨ ਕਰਵ ਹੇ ਰੰਗਰਾਤੇ ਪ੍ਰੇਮ ਮਹਾਰਸ ਭੀਨੇ ਅਨੰਦ ਬਿਨੋਦ ਭੈ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੈ ਪ੍ਰਭਾਪ ਸਿਗਾਰੀ ਸੁਭਾਵੰਤੀ ਨਾਰੇ ਰਾਮ ਸਹਿ ਸੁਭਾਏ ਪਹਿ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕੋਹ ਨਾਨਕ ਪੈ ਸਾਗੁਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਹੋ ਨਿਤ ਸਖੀਓ ਸਗਮ ਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਓਂਕਾਰ ਧਿਆਏ ਰਾਮ ਜਬ ਏਕ ਪ੍ਰਭੂ ਅਨੇਕ ਰਵਿਆ ਸਰਵ ਮੰਡਲ ਛਾਇਆ ਬ੍ਰਹਮ ਉਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦਿਸ਼ਟਿ ਆਇਆ ਜਲ ਥਲ ਮਹੀਅਲ ਪੂਰੇ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸਨ ਨਾਨਕ ਬਿਗਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਵ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵੇ ਪੂਨ ਪਰਮੇਸ਼ੁਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕੋਹ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਹੋ ਥਾਨੂੰ ਸੁਹਾਇਆ ਘਰ ਮੰਦਿਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕੱਟੀਆ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਿਨਾਸੀ ਹਰ ਹੈ ਨਾਮ ਧਿਆਏ ਸਗੁਰ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਨ ਸੁਖ ਮੌਨ ਹੈ ਰਲੀਆ ਦੁੱਖ ਦਰਦ ਭ੍ਰਮਨਾਸੀ ਸਭ ਦੇ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹਾ ਸਵਾਏ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ ਜੀਏ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਦਹਿ ਦਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਅਬਜਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਭੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸਨਿਤ ਹੋਵੈ
ਹਰ ਨਾਮ ਅਰਾਧੇ ਮੈਲ ਸਭ ਘਟ ਹੈ ਕਲਵਿਕ ਸਗਲੇ ਖੋਵੈ ਤਹ ਜਨਮ ਨਾ ਮਰਨਾ ਆਵਣ ਜਾਣਾ ਬੋਹਰ ਨਾ ਪਾਈਆ ਜੋਨੀਆ ਨਾਨਕ ਗੁਰ ਪਰਮੇਸ਼ੁਰ ਪਾਇਆ ਜਿਸ ਪ੍ਰਸਾਦ ਇਸ ਪੁੰਨੀ ਹੈ ਸੂਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਬਿਸੂਰੇ ਪੂਰਨ ਪੁਰਖ ਅਚੁਤ ਅਭਿਨਾਸੀ ਅਭਿਨਾਸੀ ਜਸ ਵੇਦ ਪੁਰਾਣ ਹੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿਧ ਰਿਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ

0: ನಿಮ್ಮಕ್ಕನ ಶೋಡಾ ಜಿ ಹ ಪ್ರೀತಂ ಪ್ರಾಣ ಅದಾರು ಗುರು ಸದ್ಗುರು ಕಹಯ ಜಿ ಸಾಚ ಅಗಮ ಅಗಮ ವಿಚಾರೋ ಸಾಧು ದೀನಾಥ ನಾಮಲೀನಾ ಜನಮರ ದುಃಖ ನಾಠೆ ಸಹಜ ಸುಖ ಅನ್ನಕ್ಕೆ ನೇರೆ ಹೋಮ ಮೈ ಬಿಂಠಿ ಗಾಠೆ ಸಬ್ ಕೈ ಮದ ಸಭೂತೆ ಬಾಹರ ರಾಗ ದುಃಖತೆ ನಿಯಾರೋ ನಾನಕ ದಾಸ ಗೋವಿಂದ ಸರಣಾಯ ಪ್ರೀತ ಮನೇ ಸದಾರೋ ಮೈ ಖೋಜತ ಖೋಜತ ಜೀ ಹನೇ ಚಲೋ ಕೋ ಸೋ ಕರ ಪಾಯ ಸಬ್ ಅದ್ರೋ ಟಿಠೆ ಜಿಯೋ ತಾ ಚಲನ ಕಮ ಚಿತಲಾಯ ಪ್ರಭ ಅವಿನಾಸೀ ಹೋ ದಿಸ್ಕೀ ದಾಸೀ ಮರ ನಾ ಆವೈ ಜಾಯ ಧರ್ಮ ಅರ್ಥ ಕಾಮ ಸಬ್ ಪೂರ್ಣ ಮಚಿಂದಿ ಇಚ್ ಪುಜಾಯ ಸುರತ ಸುರತ್ ಸಿಮ್ರತ ಗುಣ ಗಾವೆ ಕರ್ತೆ ಸಿದ್ಧ ಸಾಧಕ ಮುನ ಜಯಂತಿ ಆಯ ನಾನಕ ಸರ್ನ ಕೃಪಾ ನಿಧ ಸ್ವಾಮಿ ವಡಭಾಗಿ ಹರ ಹರ ಗಾಯ ಏಕ ಓಂಕಾರ ಸತ್ಗುರ್ ಪ್ರಸಾದ ವಾರ ಸೂಹಿ ಕಿ ಶ್ಲೋಕಾ ನಾಲ್ ಮಹಲಾ ತೀಜಾ ಸ್ಲೋಕ ಮಹಲಾ ತೀಜಾ ಸೂಹಾ ವೇಸ ದೋ ಹಾಗಣಿ ಪರ ಪಿರ ರಾವಣ ಜಾಯ ಪಿರ ಛೋಡ್ಯಾ ಕರೆ ಆಪಣಾ ಮೋಹಿ ದೂಜಾ ಪಾಯೇ ಮಿಠಾ ಕರ ಕ್ಯಾ ಖಾಯಾ ಬಹು ಸಾಧೋ ਸਾਧੋ ਵਧਿਆ ਰੋਗ ਸੁਧ ਪਤਾਰ ਹਾ ਛੁੱਟਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰਾਤੀ ਸਾਜ ਸਿਗਾਰ ਸਹਿਜ ਸੱਚ ਪਿਰ ਰਾਵੇ ਹਰਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹਲਾ ਤੀਜਾ ਸੁਹੂ ਵੀ ਏ ਨਿਮਾਣੀਏ ਸੋ ਸੁਹੂ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਓ ਨ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਓ ਨ ਸੱਚੀ ਧਰਮਸ਼ਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਰੇ ਸਭਨਾ ਜੀ ਰਿਜਕ ਸੰਭਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹਲਾ ਤੀਜਾ ਸੁਹੂਪਤਾ ਸੋਹਾਗਣੀ ਜਾ ਮਨ ਲਹਿ ਸਚਨਾਓ ਸਤਿਗੁਰ ਆਪਣਾ ਮਨ ਆਏ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾ ਹੀ ਥਾਓ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਇਹਨ ਇਸ ਲਾਗੈ ਭਾਓ ਨਾਨਕ ਸੁਹਾਗਣ ਕਾਕਿਆ ਚਿਹਨ ਹੈ ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹ ਸਮਾਏ ਮਹਲਾ ਤੀਜਾ ਲੋਕਾਂ ਵੇ ਹੋ ਸੁਹਵੀ ਸੁਹਾ ਵੇਸ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਧ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤਰਾ ਸੱਚੇ ਅਲਖ ਪਾਰਾ ਇੱਕ ਨਾ ਨੋ ਤੂੰ ਮੇਲ ਲੈ ਹੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸਿ ਨਿਰਮਲੇ ਹੋਮੈ ਤਾ ਜਵੇਕਾਰਾ ਜਿਸ ਤੂੰ ਮੇਲ ਹੈ ਸੋ ਤੁਧ ਮਿਲੈ ਸੋਈ ਸੱਚਿਆਰਾ ਸਲੋਕ ਮਹਲਾ ਤੀਜਾ ਸੁਹ ਵੀ ਏ ਸੁਹ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਓ ਖਿਨ ਮਹਿ ਝੂਠ ਸਭ ਬਿਨ ਸਜਾਏ ਜਿਉਂ ਟਿੱਕੈ ਨਾ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸੱਚੜਾਓ ਉਲਟੀ ਸਖਤ ਸਿਵੈ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੀ ਗੁਰ ਆਪਣੇ ਜਿੱਤ ਮਿਲਿਆ ਹਰ ਗੁਣ ਗਾਓ ਮਹਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦੁਮਣੀ ਸੂਹੈ ਵੇਸ ਲੁਭਾਏ ਸਬਦ ਸੱਚਾ ਰੰਗ ਲਾਲ ਕਰ ਪੈ ਭਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨਾ ਜਾਪੇ ਗੁਰ ਸ਼ਬਦ ਭਜਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮਕਠੋਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸਲੋਕ ਮਹਲਾ ਤੀਜਾ ਸੂਹੈ ਵੇਸ ਕਮਣ ਕੋ ਲੱਖਣੀ ਜੋ ਪ੍ਰਭ ਛੋੜੇ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਤਹਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰਾ ਖਿਮਾ ਸਿਗਾਰ ਪਹੀਆ ਪਹੀਆ ਸੋਹ ਸਾਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿ ਸਾਰ ਉਹ ਰਲਾਏ ਕਿਸੈ ਦੀ ਨਾ ਰਲੈ ਜਿਸ ਰਾਵੇ ਸਿਰਚਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਪ੍ਰਿਆ ਯਾ ਛਾਰ ਪੌੜੀ ਇਹੋ ਜਗ ਆਪ ਉਪਾਇਆ ਨੂੰ ਕਰ ਚੋਜ ਬਿਰਾਨ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗਮਾਨ ਆਵੈ ਜਾਇ ਪਵਾਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਓ ਨੂੰ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹਲਾ ਤੀਜਾ ਸੁਹ ਵੀਏ ਸੁਹ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੈ ਵੇਸ ਫਿਰ ਕਿਨਾ ਨਾ ਪਾਇਓ ਗੁਰਮੁਖ ਮਨਮੁਖ ਦਜ ਮੋਈ ਗਾਵਾਰ ਸੂਹੈ ਵੇਸ ਫਿਰ ਕਿਨਾ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ ਸਤਿਗੁਰ ਮਿਲਿਆ ਸੂਹੈ ਵੇਸ ਗਏ ਹੋ ਮੈਂ ਵਿੱਚ ਹੁਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰ ਧਾਰ ਮਹਲਾ ਤੀਜਾ ਮੁੰਦੇ ਸੂਹਾ ਪਰ ਹਰਹੋ ਲਾਲ ਕਰਹੋ ਸਿਗਾਰ ਆਵਣ ਜਾਣਾ ਵੀਸਰੈ ਗੁਰਸਾਹਿਬ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾਤਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੁੰਬ ਹੈ ਮਨਮੁਖ ਮੁਗਧ ਰੱਤਾ ਹੂੰ ਮੈਂ ਮੇਰਾ ਘਰ ਮੂਹੇ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁੱਜੇ, ਦੂਜਾ ਭਰ ਮਿੱਤਾ ਫਿਰ ਵੇਲਾ ਹੱਥ ਨਾ ਆਵੇ, ਜਮਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਏ ਉਹਨ ਸੇ ਕਰਮ ਕਮਿੱਤਾ। ਸਲੋਕ ਮਹੱਲਾ ਤੀਜਾ, ਸਤੀਆ ਇਹ ਨਾ ਆਖੀਅਨ ਜੇ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਜਾਣੀਅਨ ਜੇ ਬਿਰਹੇ ਚੋਟ ਮਰਨ। ਮਹੱਲਾ ਤੀਜਾ, ਭੀ ਸੋ ਸਤੀਆ ਜਾਣੀਅਨ, ਸੀਲ ਸੰਤੋਖ ਰਹਨ, ਸੇਵਨ ਸਹੀ ਸਾਈ ਆਪਣਾ ਨਿਤ ਉੱਠ ਸੰਭਾਲਨ। ਮਹੱਲਾ ਤੀਜਾ, ਕੰਤਾਂ ਨਾਲ ਮੇਹ ਲਿਆ ਸੇਤੀ ਅੱਗ ਜਲਾ ਹੈ, ਜੇ ਜਾਣੇ ਪਿਰ ਆਪਣਾ ਤਾਂ ਤਨ ਦੁੱਖ ਸਹਾ ਹੈ, ਨਾਨਕ ਕੰਧ ਨਾ ਜਾਣਨੀ ਸੇ ਕਿਉਂ ਅੱਗ ਜਲਾ ਹੈ। ਭਾਵ ਹੈ ਜੀਵੈ ਜੀਵੋ ਕੈ ਮਰੋ, ਦੂਰੋਂ ਹੀ ਭੱਜਾ ਹੈ ਪੌੜੀ, ਤੁਧ ਦੁੱਖ ਸੁੱਖ ਨਾਲ ਉਪਾਇਆ। ਲੇਖ ਕਰਤ ਲਿਖਿਆ ਨਾ ਵੈ ਜੇ ਵੜੋ ਦਾਤ, ਨਾਹੀਂ ਤਿਸ ਰੂਪ ਨਾ ਰਿਖਿਆ, ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ, ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਸਲੋਕ ਮਹੱਲਾ ਦੂਜਾ, ਜਿਨੀ ਚੱਲਣ ਜਾਣਿਆ ਸੀ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਰਜ ਸਵਾਰਨ ਹਾਰ। ਮਹੱਲਾ ਦੂਜਾ, ਰਾਤ ਕਾਰਨ ਤਨ ਸੰਚਿਆ, ਚੱਲ ਪਲਕੇ ਚੱਲਣ ਹੋਏ, ਨਾਨਕ ਨਾਨਕ ਚੱਲੇ ਫਿਰ ਪਛਤਾਵਾ ਹੋਏ। ਮਹੱਲਾ ਦੂਜਾ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਮਹੱਲਾ ਦੂਜਾ, ਮਨ ਹੱਠ ਤਰਫ ਨਾ ਜਿਪੇ ਜੇ ਬਹੁਤਾ ਘਾਲੇ, ਤਰਫ ਜਿਣੈ ਸਤ ਭਾਉ ਦੇ ਜਨ, ਨਾਨਕ ਸ਼ਬਦ ਵਿਚਾਰੇ ਪੌੜੀ। ਕਰਤਾ ਕਾਰਨ ਜੀ ਅਕਿਨ ਕੀਆ ਸੋ ਜਾਣੈ, ਸੋਈ ਆਪੇ ਸ੍ਰਿਸ਼ਟ ਉਪਾਈਨ, ਆਪੇ ਫੁਨ ਗੋਈ ਜੁਗ ਚਾਰੇ, ਸਭ ਭਵ ਥੱਕੀ ਕਿਨ ਕੀਮਤ ਪਾਈ, ਕਿਨ ਕੀਮਤ ਹੋਈ ਸਤਿਗੁਰ ਏਕ ਵਖਾਲਿਆ, ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ, ਜਿਨਾ ਭਉ ਤਿਨ ਨਾ ਹੈ ਭਉ, ਮੁੱਚ ਭਉ ਨਿਬਿਵੇ ਆਹ, ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਿਆ। ਮਹੱਲਾ ਦੂਜਾ, ਤੁਰਦੇ ਕਹੋ ਤੁਰਦਾ ਮਿਲੈ, ਉੱਡਤੇ ਕਹੋ ਉੱਡਤਾ, ਜੀਵਤੇ ਕਹੋ ਜੀਵਤਾ ਮਿਲੈ, ਮੂਹੇ ਕਹੋ ਮੂਹਾ, ਨਾਨਕ ਸੋ ਸਲਾਹੀਆ ਜਿਨ ਕਾਰਨ ਕੀਆ ਪੌੜੀ, ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ, ਹੋਮੈ ਮਾਰੇ ਮਨ ਨਿਰਮਲਾ ਹਰਿ ਨਾਮ ਉਰਤਾਰੀ, ਕੋਠੇ ਮੰਡਪ ਮਾੜੀਆ ਲੱਗ ਪਏ ਗਾਵਾਰੀ, ਜਿਨ ਕੀਏ ਤੇ ਸਿਹਨਾ ਜਾਣਨੀ ਮਨਮੁਖ ਗੁਬਾਰੀ, ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ, ਕਾਮਣ ਤੋਂ ਸਿਗਾਰ ਕਰ ਜਾ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵੇ ਇਵੈ ਬਿਰਥਾ ਜਾਏ, ਕਾਮਣ ਫਿਰ ਮਨ ਮਾਨਿਆ ਤੋਂ ਬਣਿਆ ਸਿਗਾਰ, ਧੀਏ ਕੀਆ ਤੋਂ ਪ੍ਰਵਾਨ ਹੈ ਜਾ ਸੋ ਧਰੇ ਪਿਆਰ, ਭਾਉ ਸਿਗਾਰ ਤੰਬੋਲ ਰਸ ਭੋਜਨ ਭਾਉ ਕਰੇ, ਤਨ ਮਨ ਸੋਪੇ ਅਕੰਤ ਕਹੋ ਤੋਂ ਨਾਨਕ ਭਰੋ ਭੋਗ ਕਰੇ। ਮਹੱਲਾ ਤੀਜਾ, ਕਾਜਲ ਫੂਲ ਪੰਭੋ ਤੰਬੋਲ ਰਸ ਦੇ ਤਨ ਕੀਆ ਸਿਗਾਰ, ਸੇਜੈ ਕੰਤ ਨਾ ਆਇਓ ਇਵੈ ਪਿਆ ਵਿਕਾਰ। ਮਹੱਲਾ ਤੀਜਾ, ਤਨ ਫਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ ਏਕ ਜੋਤ ਦੁਆਏ ਮੂਰਤੀ, ਤਨ ਫਿਰ ਕਹੀਏ ਸੋਏ ਪੌੜੀ, ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ, ਸਤਿਗੁਰ ਮਿਲਿਆ ਭਾਉ ਉਪਜੈ ਪੈ ਪਾਏ ਰੰਗ ਸਵਾਰ, ਤਨ ਮਨ ਰਤ ਰੰਗ ਸਿਉਂ ਹੋਮੈ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲਤ ਸੋਹਣਾ ਪੀਟਿਆ ਕ੍ਰਿਸ਼ਨ ਮੁਰਾਰ, ਭਾਉ ਭਾਉ ਸਭ ਤੇ ਸਦਾ ਸੋ ਸੱਚ ਵਰਤੈ ਸੰਸਾਰ। ਸਲੋਕ ਮਹੱਲਾ ਪਹਿਲਾ, ਵਾਹੋ ਖਸਮ ਤੂੰ ਵਾਹੋ, ਜਿਨੇ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਰ ਵੇਦ ਵਰਸ ਵਰਾਹੋ, ਆਪ ਖੜੋ ਹੈ ਆਪ ਕਰ ਆਪ ਪੀਣਾ ਆਪ ਆਹੋ, ਗੁਰਮੁਖ ਸੇਵਾ ਥਾਏ ਪਵੈ ਉਨਮਨ ਤਤ ਕਮਾਹੋ, ਮਸ ਕਤਲ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ, ਨਾਨਕ ਪੁਰ ਦਰ ਵੇ ਪ੍ਰਵਾਹ ਤੋ ਦਰ ਊਣਾ ਨਾਹੇ, ਕੋ ਸੱਚਾ ਵੇ ਪ੍ਰਵਾਹੋ। ਮਹੱਲਾ ਪਹਿਲਾ, ਉਜਲ ਮੋਤੀ ਸੋਹਣੇ ਸੋਹਣੇ ਰਤਨਾ ਨਾਲ ਜੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ, ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਤਨ ਮਨ ਸੋਪ ਸਰੀਰ, ਗੁਰਸਬ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ, ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ, ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਸਲੋਕ ਮਹੱਲਾ ਪਹਿਲਾ।
1: ਸਲੋਕ ਮਹੱਲਾ ਪਹਿਲਾ, ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਿਬੰਧੈ ਤਾਲ। ਮਹੱਲਾ ਪਹਿਲਾ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ, ਕੀਤੀ ਲਹਾ ਸੁਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ, ਸੱਚਾ ਅਮਰ ਚਲਾਏ ਉਨ ਕਰ ਸੱਚ ਫੁਰਮਾਨ, ਸਦਾ ਨਿਸ਼ਚਲ ਰਵ ਰਿਹਾ ਸੋ ਪੁਰਖ ਸੁਜਾਨ, ਗੁਰਪ੍ਰਸਾਦੀ ਸੇਵੀ ਹੈ ਸੱਚ ਸਬਦ ਨਿਸ਼ਾਨ, ਪੂਰਾ ਤੱਟ ਬਣਾਇਆ ਰੰਗ ਗੁਰਮਤ ਮਾਣ, ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ, ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਖੋਟੇ ਖਰੇ ਪਰਖੀਅਨ ਸਾਹਿਬ ਕੈਦੀ ਬਾਣ। ਮਹੱਲਾ ਪਹਿਲਾ, ਨਹਾਵਣ ਚੱਲੇ ਤੀਰਥੀ ਮਨ ਖੁੱਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆ ਦੋਏ ਪਚੜੀ ਸਹੋਰ, ਬਾਹਰ ਧੋਤੀ ਤੂੰਮੜੀ ਅੰਦਰ ਬਿਸਨ ਕੋਰ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ, ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁੱਖ ਪਾਇਆ ਦਹਿ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲ੍ਹੇ ਹੱਟ ਹੋਆ ਵਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪ੍ਰਵਾਨ ਘਰ ਆਏ ਵੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੁਪੇਦਾ ਸੇ ਵੰਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵੰਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੇ ਨਾ ਪਾਵੈ ਮਾਨ ਪੌੜੀ ਖਾਇਆ ਕੂਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੈ ਭਾਈ ਖੁਆਏ ਨ ਹੋਮੈ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁੱਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਖੋਲੀਐ ਭੀ ਸਾਹੂ ਸਿਉ ਪਾਣ ਨਾਨਕ ਕੂੜਾ ਕੱਤਿਆ ਕੂੜਾ ਧਣੀਆਂ ਤਾਣ ਕੂੜਾ ਕੱਪੜ ਕੱਚਿਆ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਵਾਂਗਾਂ ਬੁਰਕੂ ਸਿੰਘੀਆਂ ਨਾਲੇ ਮਿਲੀ ਕਲਾਣਿਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਉਹ ਤਿੰਨਾ ਬਿੱਟੂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੈ ਝਗੜਾ ਪਾਏ ਉਹਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਏ ਉਹਨ ਇੱਕੋ ਰਬ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੂਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾ ਲਿਆ ਨਾ ਮਿਲੈ ਆਧਾਰ ਅਹਿੰਸ ਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕ ਇਹ ਬਿੱਧ ਛੁੱਟਿਆ ਨਦਰ ਤਰੀ ਸੁੱਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਆਵਗਣ ਏਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦੇ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਲਾਏ ਹਰ ਜਨ ਪਾਵੈ ਗੁਰਮੁਖ ਲਿਹੋ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਈਆਂ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕਈ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੈ ਸੂਰਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੁੱਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈਆ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਇਆ ਚਰੀ ਬਚੋਨਿਆ ਗੁਰਪੁਰਖ ਮਲਾਏ ਮਨ ਮਹਿਲਾ ਇਵਸੁਧ ਹੈ ਹਰਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲੇ ਨੀ ਫੁੱਲੀ ਰੋ ਕਰੇ ਅਵਰੇ ਕੇ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਤਿਨਕੇ ਕੰਤ ਦਿਸਾਪੁਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਿਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ ਭ੍ਰਮ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤੇ ਸੇਹ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕੋ ਆ ਕਰੋ ਵਿਚਾਰ ਨਾਨਕ ਸੋ ਸਲਾਹੀਆ ਜੇ ਸਭਸੈ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ, ਦੂਜੀ ਕਰ ਲੱਗਿਆ ਫਿਰ ਜੋਨੀ ਪਾਵੈ, ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ, ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ, ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਏ ਮਾਨ ਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾ ਲੱਗ ਚਿੱਤ ਨਾ ਆਵਹੀ। ਮਹੱਲਾ ਦੂਜਾ। ਜਾਂ ਸੁੱਖ ਤਾਂ ਸਹੁਰਾਵਿਓ, ਦੁੱਖ ਭੀ ਸੰਭਾਲਿਓ, ਇਹ ਕਹੇ ਨਾਨਕ ਕਹੇ ਸਿਆਣੀਏ, ਇਕ ਅੰਤ ਮਿਲਾਵਾ ਹੋਏ ਪੌੜੀ, ਹੋ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਅਪ ਲਹਿ ਮਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ, ਜੋ ਤੇਰੀ ਸਰਣਾਗਤੀ ਤਿਨ ਲਹਿ ਚੜਾਈ, ਨਾਨਕ ਵੇ ਪਰਵਾਹੁ ਹੈ ਤਿਸ ਤਿਲ ਨਾ ਤਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾਂ ਕੀ ਕਬੀਰ ਕੇ, ਕੋ ਓਅੰਕਾਰ ਸਤਿਗੁਰ ਪ੍ਰਸਾਦ, ਅਵਤਰ ਆਏ ਕਹਾ ਤੁਮ ਕੀ, ਨਾ ਰਾਮ ਕੋ ਨਾਮ ਨਾ ਕਬੂਲੇ, ਨਾ ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ ਰਹਾਓ, ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੁਮਾਰਾ। ਸੂਹੀ ਕਬੀਰ ਜੀਓ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੂ ਕਿਆ ਕਰਸੀ ਪਿਓ ਰਹਿਣ ਗਈ, ਮਤ ਦਿਨ ਭੀ ਜਾਏ ਭਵਰ ਗਏ, ਬਗ ਬੈਠੇ ਆਏ ਰਹਾਉ, ਕਾਚਿਆ ਕਰਵੈ ਰਹਿ ਨ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤੀ ਸੀਗਾਰਾ, ਕਿਉਂ ਰਲੀਆ ਮਾਨੈ ਬਾਜ ਪਤਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹੇ ਕਬੀਰ ਏ ਕਥਾ ਸਰਾਨੀ। ਸੂਹੀ ਕਬੀਰ ਜੀਓ, ਅਮਲ ਸਰਾਨਾ ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜੰਮ ਲੈਣਾ, ਕਿਆ ਤੈ ਕੱਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨਦਰ ਕਹਿ ਕਾ ਆਇਆ, ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰਾਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਜ ਸਰਾਏ ਗੁਜਾਰੋ, ਸਾਧ ਸੰਗ ਜਾ ਕਹੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਬਿਸਰ ਮਾਟੀ ਸੰਗਰੂਲੇ। ਸੂਹੀ ਕਬੀਰ ਜੀਓ, ਲਲਿਤ ਥਾਨੇ ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕ ਕੀ, ਸਭ ਮਤ ਥਾਕੀ ਏਕ ਨਾ ਥਾਕ ਸਮਾਇਆ, ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਉ, ਤਾਬ ਲਗ ਪ੍ਰਾਣੀ ਤੇ ਸੈਸਰੇ ਵੋ, ਜਬ ਲਗ ਘਟ ਮੈਂ ਸਾਸਾ, ਜੇ ਘਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਵਸਾਵੈ ਅੰਤਰ ਚੁੱਕਿਆ ਤੇ ਸੈ ਪਿਆਸਾ, ਹੁਕਮੈ ਬੂਝਾ ਚੌਪੜ ਕੇ ਲੈ ਮਨ ਜਣ ਢਾਲੇ ਪਾਸਾ, ਜੋ ਜਨ ਜਾਨ ਭਜੈ ਅਭਗਤ ਕਹੋ ਤਿਨ ਕਾ ਕਛੂ ਨਾਸਾ, ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ, ਢਾਲ ਜੋ ਜਾਨੈ ਪਾਸਾ। ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੇ ਬੋਏ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨ ਹੋ ਲੀਆ ਉਹ ਬਾਰੀ ਰਹਾਉ, ਨੌ ਡਾਢੀ ਦਸ ਮੁਨਸਪ ਧਾਵੈ, ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸ ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ

ਨਾਵਹਿ ਸੋਦਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਉ ਦੀਆ ਸੂਰਜ ਅੰਬਰਾਵੈ ਸਭ ਘੱਟ ਭੀਤਰ ਹਟ ਚਲਾਵੈ ਕਰ ਬੰਦਗੀ ਚਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦਹਿ ਦਿਸ ਅੰਧਿਆਰਾ ਕਹਿਰ ਵਿਦਾਸ ਨਿਦਾਨ ਦੇਵਾਨੇ ਚੇਤਸ ਨਾਹੀ ਦੁਨੀਆਂ ਫਨਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਪੰਬੰਧ ਕੁਟੰਬ ਸਿਹਰਾ ਓਏ ਭੀ ਲਾਗੇ ਕਾਢ ਸਵੇਰਾ ਕਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿਰਵ ਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਆਤਮ ਰੋਰੋ ਬਾਬਲ ਹੋਈ ਸੋ ਸੋਹ ਲੋਰੋ ਤੈਂ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋਬਨ ਖੋਏ ਪਾਚੈ ਪੁੱਛਤਾਨੀ ਰਹਾਓ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ ਬਿਰਹਿ ਬਿਹੁਨਕ ਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਲਾਏ ਬਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲੋਹ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੁਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਬ ਜਬ ਉਛਲੈ ਤਬ ਤਰਣ ਦਹੇਲਾ ਹੱਥ ਨਾ ਲਾਏ ਕੁ ਸੰਭੜੈ ਜਸ ਜਸ ਹੱਥ ਨਾ ਲਾਏ ਕੁ ਸੰਭੜੈ ਜਲ ਜਾਸੀ ਢੋਲਾ ਰਹਾਓ ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਅਲਾਏ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋਮੀਆ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜਤੇ ਸਭ ਤੇਰੀ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਤੇ ਕਤ ਦੇਖਾਂ ਮੈਂ ਅਕਤ ਨ ਕਥ ਨ ਜਾਈ ਜੋ ਤੁਦ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੂਕਰ ਹੋ ਬੇਗਾਨਾ ਭੌਕਾ ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨੌ ਨਾ ਜਾਈ ਬਲਾਬਲ ਮਹੱਲਾ ਪਹਿਲਾ ਮਨ ਮੰਦਰ ਤਨ ਵੇ ਸਕਲੰਦਰ ਘੱਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾਂ ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੋ ਹੁਮਾਰੀ ਜਲ ਥਲ ਮਹੀ ਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾਂ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨਿਸ਼ਾਨ ਆਪੇ ਸੁਰਤ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦਿਓ ਹੋ ਜਾ ਚਿਕ ਤੂੰ ਅਲੱਖ ਅਭਿਉ ਰਹਾਉ ਮਾਇਆ ਮੋਹ ਧਰਕਟੀ ਨਾਰ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਅੰਧਿਆਰ ਚੱਖ ਛੋਡੀ ਸਹਿਸਾ ਨੇ ਕੋਏ ਬਾਪ ਦਿਸੈ ਬੇਜਾਤ ਨਾ ਹੋਏ ਏਕੇ ਕੋ ਨਾ ਹੀ ਭੌ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚੈ ਧਾਰਿਆ ਅਵਰ ਨਾ ਸੂਝੈ ਗੁਰ ਕਉ ਵਾਰਿਆ ਨਾਨਕ ਨਾਮ ਰੱਤੇ ਨਿਸਤਾਰਿਆ ਬਲਾਵਲ ਮਹੱਲਾ ਪਹਿਲਾ ਗੁਰਸਬਦੀ ਮਨ ਗੁਰਬਚਨੀ ਮਨ ਸਹਿਤਿਆਨੇ ਹਰ ਕੈ ਰੰਗ ਰੱਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬੋਰਾਨੇ ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀ ਰਹਿ ਰਹਿ ਨ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਬਿਸਰੈ ਹੋ ਮਰੁ ਦੁਖਾਲੀ ਸਾਸ ਗ੍ਰਾਸ ਜਪੋ ਹਰ ਆਪਣੇ
ਸਾਸ ਗ੍ਰਾਸ ਜਪੋ ਆਪਣੇ ਹਰ ਭਾਲੀ ਸਦ ਬੈ ਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ।

गुर प्रभ अगम अगोचर दे दिखाए बिन गुर करणी क्या कार कमाए होमै मेट चलै गुर शब्द समाए मनमुख विछड़ै खोटी रास गुरमुख ना मिलै साबास हर कृपा धारी दासन दास जन नानक हर नाम धन रास बिलावल महला तीजा घर पहला एको ओंकार सतगुर प्रसाद त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग शरीर को टंब सहित सिओ जित हुण खसम न पाया पौड़ी छुड़की फिर हाथ ना आवे अहला जन्म गवाया पाव दूजा पाव ना दे विले बिलागण जिन हर के चरण विसारे जग जीवन दाता जन सेवक तेरे तिन के तैं दुख नवारे रहाओ तू दयाल दयापत दाता क्या ये जंत विचारे मुक्त बंध सब तुचते होए ऐसा आख बखाणे गुरमुख वैसो मुक्त कही है मनमुख बंध विचारे सो जन मुक्त जिस एक लिव लागी सदा रह हर नाले तिनकी गहन गत कही न जाई सच्चा अप सवारे परम पुलाणे से मनमुख कही है ना उरवार न पारे जिसनु नदर करे सोई जन पाए गुर का शब्द संभाल ले हर जन माया माहे निस्तारे नानक भाग होवे जिस मस्तक काले मार बदारे बिलावल महला तीजा अतुल के उतोलिया जाए दूजा होए ता सोजी पाए तिसते दूजा नाही कोए तिसदी कीमत कीकू होए गुर प्रसाद वसै मन आए ताको जाने दुपदा जाए रहाओ आप सराप कसवटी लाए आपे परखे आप चलाए आपे तोले पूरा होए आपे जाना एको सोए माया का रूप रूप सब तिस्ते होए जिसनु मिले सो निर्मल होए जिसनु लाए लगे तैस आए सब सच दिखाले ता सच समाए आपे लिव धात है आपे आप बुझाए आपे जापे आपे सतगुर शब्द है आपे नानक आख सुनाए आपे बिलावल महला तीजा साहिब ते सेवक सेव साहिब ते क्या को कहे बहाना ऐसा एक तेरा खेल बनया है सब मैं एक समाना सतगुर परचय हर नाम समाना जिस कर्म होवे सो सतगुर पाए अंदन लागे सहित आना रहाओ क्या कोई तेरी सेवा करे क्या को करे अभमाना जब अपनी जोत खिंचे तू स्वामी तब कोई करो दिखा वख्याना आपे गुर चेला है आपे आपे गुणी नदाना जो आप चलाई तवे कोई चाले जो हर पावे भगवाना कहत नानक तू साचा साहिब कौन जाना तेरे कामा एक ना कर मैं दे वड़ियाई एक भरम पवै अभमाना बिलावल महला तीजा पूरा तट बनाया पूरा वेखो एक समाना इस परपंच मह साचे नाम की वड़ियाई मत को धरु गुमाना सतगुर की जिसनु मत आवै सो सतगुर मह समाना ए बाणी जो जियो जाना तिस अंतर रवै हर नमा रहाउ चौह जुगा का हुण नबेड़ा नर मनुखा नो एक निदाना जात संजम तीर्थ उन्ना जुगा का धर्म है कल मह कीर्त हर नामा जुग जुग आपो अपना धर्म है सोध देखो बेद पराना गुरमुख जिनी त्याया हर हर जग ते पूरे परवाना कहत नानक सच्चे सो प्रीत लाए चूकै मन अभमाना कहत सुनत सभे सुख पावै मानत पाहे निदाना बिलावल महला तीजा गुरमुख प्रीत ते जिसनु आपे लाए तित घर बिलावल गुर शब्द सुहाए मंगल नारी गावै आए मिल प्रीतम सदा सुख पाए हो तिन बलिहारै जिन हर मन वसाए हर जान को मिलिया सुख पाइए हर गुण गावै सहज सुभाए रहाउ सदा संग सदा रंग राते तेरै चाहे हर जियो आप बसै मन आए आपे सोभा सद ही पाए गुरमुख मेलै मेल मलाए गुरमुख राते शब्द रंगाए निज घर वसा हर गुण गाए रंग चलूलै हर रस पाए एहो रंग कदे ना उतरै साच समाए अंतर शब्द मिटिया अग्ञान अंधेरा सतगुर ज्ञान मिलिया प्रीतम मेरा जो सच राते तिन बहुड़ न फेरा नानक नाम दृढ़ाए पूरा गुर मेरा बिलावल महला तीजा पूरे गुर ते वड़ियाई पाई अचिंत नाम वसिया मन आई होमै माया शब्द जलाई दर साचा गुरते सोभा पाई सग जगदीश सेवो मैं अवर ना काजा अंदन आनंद होवै मन मेरा गुरमुख मांगो तेरा नाम नवाजा रहाउ मन की प्रतीत मन ते पाई पूरे गुरते शब्द बजाई जीवन मरण को समसर वेखै बहुड़ न मरै न जम पेखै घर ही मैं सब कोट निदान सतगुर दिखाई गया अभमान सद ही लागा सह ध्यान आंदन गावै इको नाम इस युग मह वड़ियाई पाई पूरे गुरते नाम ते आई जय देखा तै रह समाई सदा सुखदाता कीमत नहीं पाई
ਪੂਰਾ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤੇ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਉਦਮ ਮਤ ਪ੍ਰਭੇ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ ਰਹਾਓ। ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇਵੋ ਜਨੇ ਆਪਣਾ, ਜਿਉ ਪ੍ਰਹਿਲਾਦ ਹਣਾਕਸ ਗਰਸਿਓ, ਹਰ ਰਾਖਿਓ ਹਰ ਸਰਨਾ। ਕਵਨ ਕਵਨ ਕੀ ਗਤ ਮਿਤ ਕਹੀਏ ਹਰ ਕੀਏ, ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ, ਪਤਤ ਪਵਨਾ। ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਦਰਿਓ ਪਰਿਓ ਸਰਨਾ। ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ, ਹਰਦਾਸਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸ ਦਾਸ ਸੰਨਾ। ਬਿਲਾਵਲ ਮਹੱਲਾ ਚੌਥਾ, ਹਮ ਮੂਰਖ ਮੁਗਧ ਅਗਿਆਨ ਮਤੀ, ਸਰਣਾਗਤ ਪੁਰਖ ਜਨਮਾ, ਕਰ ਕਿਰਪਾ ਰੱਖ ਲੇਵੋ ਮੇਰੇ ਠਾਕਰ, ਹਮ ਪੀ ਪਾਥਰਹੀਨ ਅਕਰਮਾ, ਮੇਰੇ ਮਨ ਭਜ ਰਾਮ ਨਾਮੈ ਰਾਮਾ। ਗੁਰਮਤ ਹਰ ਰਸ ਪਾਈਐ, ਹੁਰ ਤਿਆਗੋ ਨਿਫਲ ਕਾਮਾ ਰਹਾਓ। ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਾਰ ਨਿਰਗੁਣ ਰਾਖ ਉਪਮਾ, ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕਰ, ਹਰ ਜਪੀਐ ਵੱਡੇ ਕਰਮਾ। ਨਾਮਹੀਨ ਤ੍ਰਿਗ ਜੀਵਤੇ, ਤਿਨ ਵੱਡ ਦੁੱਖ ਸਹੰਮਾ, ਓਏ ਫਿਰ ਫਿਰ ਜੋਨ ਭਵਾਈ ਹੈ, ਮੰਦ ਭਾਗੀ ਮੂੜ ਅਕਰਮਾ। ਹਰ ਜਨ ਨਾਮ ਆਧਾਰ ਹੈ, ਤੁਰ ਪੂਰਵ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦਰੜਾਇਆ, ਜਨ ਨਾਨਕ ਸਫਲ ਜਨਮਾ। ਬਿਲਾਵਲ ਮਹੱਲਾ ਚੌਥਾ, ਅਮਰਾ ਚਿੱਤ ਲੁਭਤ ਮੋਹਿ ਬਿਖਿਆ, ਬਹੁ ਦੁਰਮਤ ਮੈਲ ਭਰਾ, ਤੁਮਰੀ ਸੇਵਾ ਕਰ ਨਾ ਸਕੈ ਪ੍ਰਭ, ਹਮ ਕਿਉ ਕਰ ਮੁਗਧ ਤਰਾ, ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ। ਜਨ ਉਪਰ ਕਿਰਪਾ ਪ੍ਰਭ ਧਾਰੀ, ਮਿਲ ਸਤਿਗੁਰ ਪਾਰ ਭਰਾ ਰਹਾਓ। ਹਮਰੇ ਪਿਤਾ ਠਾਕਰ ਪ੍ਰਭ ਸਵਾਮੀ, ਹਰ ਦੇਹੋ ਮਤੀ ਜਸ ਕਰਾ, ਤੁਮਰੈ ਸੰਗ ਲੱਗੇ ਸੇ ਉਦਰੇ, ਜਿਉ ਸੰਗ ਕਾਸ਼ਟ ਲੋ ਤਰਾ, ਸਾਖਿਤ ਨਰ ਹੋਚੀ ਮਤ ਮਧਮ, ਜੈਨ ਹਰ ਹਰ ਸੇਵਨਾ ਕਰਾ, ਤੇ ਨਰ ਭਾਗਹੀਨ ਦੋਹਚਾਰੀ, ਓਏ ਜਨਮ ਮੋਏ ਫਿਰ ਮਰਾ, ਜਿਨ ਕੋ ਤੁਮ ਹਰ ਮੇਲੋ ਹੋ ਸੁਆਮੀ, ਤੇ ਨਾਏ ਸੰਤੋਖ ਗੁਰਸਰਾ, ਦੁਰਮਤ ਮੈਲ ਗਈ ਹਰ ਭਜਿਆ, ਜਨ ਨਾਨਕ ਪਾਰ ਪਰਾ। ਬਿਲਾਵਲ ਮਹੱਲਾ ਚੌਥਾ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਹਤ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰੋ, ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੋ ਰਹਾਉ। ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉ ਪਾਈਐ, ਉਪਦੇਸ਼ ਜਨ ਕਰੋ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪਿਆਓ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ, ਗੁਰਮਤਿ ਹਰ ਰਸ ਮੀਠਾ ਲਾਗਾ, ਤਿਨ ਬਿਸਰੇ ਸਭ ਬਿਖ ਰਸੋ, ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜਹੋ। ਬਿਲਾਵਲ ਮਹੱਲਾ ਚੌਥਾ, ਖੱਤਰੀ ਬ੍ਰਾਹਮਣ ਸੂਦ ਵੈਸਕੋ, ਜਾਪੈ ਹਰ ਮੰਤਰ ਜਾਪੈ ਨੀ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਨਿਤ ਸੇਵੋ ਦਿਨ ਸਭ ਰਹਿਣੀ, ਹਰ ਜਨ ਦੇਖੋ ਸਤਿਗੁਰ ਨੈਣੀ, ਜੋ ਇੱਛੋ ਸੋਈ ਫਲ ਪਾਵੋ, ਹਰ ਬੋਲੋ ਗੁਰਮਤ ਬੈਨੀ ਰਹਾਓ। ਅਨਕ ਉਪਾਵ ਅਨਕ ਉਪਾਵ ਚਿਤ ਵਿਆ ਬਹੁ ਤੇਰੇ, ਸਾਹ ਹੋਵੈ ਜੇ ਬਾਤ ਹੋਵੈ ਨੇ, ਆਪਣਾ ਭਲਾ ਸਾਹਿਬ ਕੋਈ ਬਾਛੈ, ਸੋ ਕਰੇ ਜੇ ਮੇਰਾ ਚਿੱਤ ਨਾ ਚਿਤੈ ਨੀ, ਮਨ ਕੀ ਮਤ ਤਿਆਗੋ, ਹਰ ਜਨ ਇਹਾ ਬਾਤ ਕਠੈਨੀ, ਅੰਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਨੀ, ਮਤ ਸਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ, ਜਾਂ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਭਾਵੈ ਤਵੈ ਬਲੈਨੀ। ਬਿਲਾਵਲ ਮਹੱਲਾ ਚੌਥਾ, ਆਨੰਦ ਮੂਲ ਧਿਆਇਓ ਪੁਰਖੋ, ਤਮਨ ਦਿਨ ਆਨੰਦ ਆਨੰਦੇ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੁੱਕੇ ਜਮਕੇ ਚੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਬੜਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮਾਨੰਦੇ ਰਹਾਓ। ਸਾਕਤ ਮੂੜ ਮਾਇਆ ਕੇ ਬੱਧਕ, ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ, ਜਿਉ ਤੇਲੀ ਬਲਦ ਪਵੰਦੇ, ਗੁਰਮੁਖ ਸੇਵ ਲੱਗੇ ਸੇ ਉਦਰੇ, ਬੜਭਾਗੀ ਸੇਵ ਕਰਨ ਦੇ, ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ, ਆਪੇ ਠਾਕੁਰ ਆਪੇ ਸੇਵਕ, ਸਭ ਆਪੇ ਆਪ ਗੋਬਿੰਦੇ, ਜਨ ਨਾਨਕ ਆਪੇ ਆਪ ਸਭ ਵਰਤੈ, ਜਿਉ ਰਾਖੈ ਤਵੈ ਰਹੰਦੇ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਰਾਗ ਬਿਲਾਵਲ ਮਹੱਲਾ ਚੌਥਾ, ਪੜਤਾਲ ਘਰ ਤੇਰਵਾ, ਬੋਲੋ ਭਈਆ ਰਾਮ ਨਾਮ ਪਤਤ ਪਾਵਨੋ, ਹਰ ਸੰਤ ਭਗਤ ਤਾਰਨੋ, ਹਰ ਭਾਰ ਪੁਰੇ ਰਹਿਆ, ਜਲ ਥਰੇ ਜਲ ਥਲੇ ਰਾਮ ਨਾਮ, ਨਿਤ ਗਾਈਐ ਹਰ ਦੁੱਖ ਵਿਸਾਰਨੋ ਰਹਾਓ। ਹਰ ਕੀਆ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ, ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਫਲ ਜਾਤਾ, ਮਿਲ ਸੰਗਤੀ ਗੁਣ ਗਾਵਨ ਹੋ ਮਨ,
ਰਾਮ ਨਾਮ ਕਰੇ ਆਸਾ ਭਾਉ ਦੂਜਾ ਬਿਨਸ ਬਨਾਸਾ ਵਿੱਚ ਆਸਾ ਹੋਏ ਨਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵ ਨੂੰ ਜਨ ਨਾਨਕ ਤਿਸ ਪੱਗ ਲਾਭ ਨੂੰ ਰਾਗ ਬਲਾਵਲ ਮਹੱਲਾ ਪੰਜਵਾ ਚੌਪ ਦੇ ਕਰ ਪਹਿਲਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉਂ ਮਿਲਿਆ ਪ੍ਰਭ ਅਬਨਾਸੀ ਤੋਹੇ ਕਰ ਕਿਰਪਾ ਮੋਹ ਮਾਰਗ ਪਾਵੂ ਸਾਧ ਸੰਗਤ ਕੈ ਅੰਚਲ ਲਾਵੂ ਕਿਉਂ ਤਰੀਆ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਭਵਨ ਚੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਕਸੋਗ ਤੇ ਰਹਿ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੁਯੰਗਾ ਹੋਮੈ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਲਾਵੈ ਹਉ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜੂੰਗੂੰਗਾ ਮਨ ਮਹਿ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਅਲਾਗੈ ਜਪ ਅਲਖ ਅਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਤਿਆਏ ਰਹਾਉ ਸਭਨੀ ਥਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੇ ਕਿੱਥੇ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨਿਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਉ ਪ੍ਰਭ ਚਿਤਾਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਛਾਰ ਪ੍ਰਭ ਚਿਤਾਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਨ ਕੋ ਤੋਂ ਮੇਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਇਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿੰਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੈ ਨਾਮ ਬਕਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੈ ਕਰਮ ਕਮਾਵਾ ਨਾਨਕ ਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾ ਬੜਭਾਗੀ ਸੇ ਕਾਢੀ ਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨੈ ਹੋਵੈ ਪ੍ਰਗਾਸੋ ਜਨਮ ਮਰਨ ਦੁੱਖ ਘਾਟੀ ਐ ਪਿਆਰੇ ਚੂਕੈ ਜਮਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਦਰੈ ਸੁਣ ਤੇ ਉਦਰੈ ਬਿਨਸੈ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕੌ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲੇਹਾਰੈ ਬਿਲਾਵਲ ਮਹੱਲਾ ਪੰਜਵਾ ਬਿਖੈ ਬਨ ਪੀਕਾ ਤਿਆਗਰੀ ਸਖੀਏ ਮਹਾ ਨਾਮ ਮਹਾਰਸ ਪੀਓ ਬਿਨ ਰਸ ਚਾਗੇ ਬੁੱਢ ਗਈ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹੱਤ ਨਾ ਸਖਤ ਹੀ ਕਾਈ ਸਾਧਾ ਦਾਸੀ ਥੀਓ ਨਾਨਕ ਸੇ ਦਰ ਸੁਭਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੌਰੀ ਚਿੱਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦੁਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਏ ਅੰਤ ਤਜ ਜਾਬਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਵਸੋ ਬਡਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤਹਿ ਦੁਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਬਚੋ ਨਾ ਮੋਹ ਬਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਧਾਰ ਮਨ ਬੇਧਿਆ ਪਿਆਰੇ ਰਤੜੇ ਸਹਿਜ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰਗ ਰੰਗ ਰਾਤੀ ਮਨ ਤਨ ਇੱਛ ਪੁਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ
ਏਕ ਰੂਪ ਸਗਲੋ ਪਾਸਾਰਾ ਆਪੇ ਬਣਜ ਆਪ ਬਿਓਹਾਰਾ ਐਸੋ ਗਿਆਨ ਬਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਓ ਅਨਕ ਰੰਗ ਨਿਰਗੁਣ ਇਕਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾ ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਬਿਪੋ ਆਪ ਹੀ ਜਰਨਾ ਰਹਾਉ ਆਪ ਹੀ ਮਸ਼ਟ ਆਪ ਹੀ ਬੁਲਣਾ ਆਪ ਹੀ ਅਚਲ ਨ ਜਾਈ ਚਲਣਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗਰਚਨਾ ਕਹੁ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹਿ ਹਿਰਦੇ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁੱਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹਾ ਪਕਰ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੂ ਸਵੇ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਂਗਨ ਤੁਮ ਪੇਖਤ ਸੋਭਾ ਮੇਰਾ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਦਾਰੋ ਮਤ ਬੁੱਧ ਸੁਰਤ ਨਾਹੀਂ ਚੁਤਰਾਈ ਤਾਂ ਮਿਲੀਐ ਜਾਂ ਲੈ ਮਲਾਈ ਨੈਣ ਸੰਤੋਖੇ ਪ੍ਰਭ ਦਰਸਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰੱਬ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਉ ਤਿਖਾ ਭੂਖ ਬਹੁ ਤਪਤ ਬਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤਿਰਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਹੇ ਅੰਤਰਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੁਰਾ ਬਡਭਾਗੀ ਪਾਈਐ ਮਿਲ ਸਾਧੂ ਹਰਨਾਮ ਤੇ ਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਵਿਖ ਖਟੈ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪੀਐ ਨਾਮ ਜਿਤ ਪਾਰ ਉਤਾਰੇ ਜਾਂ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨਾ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧਕੂਪ ਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸਲੀਨਾ ਮਾਨ ਤਨ ਨਿਰਮਲ ਪਾਪ ਜਲ ਕੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹੋ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਬੜ ਭਾਗੀ ਸਾਧ ਸੰਗਰਾਮ ਮੈ ਲਿਵਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਖ ਨਾ ਬਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਘਨੇਰੀ ਭੰਨਤ ਨਾਨਕ ਸਰਨ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾਂ ਮੋਹੇ ਨਿਰਗੁਣ ਸਭ ਗੁਣੇ ਬਿਹੁਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਾਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਬਚਲ ਪੈ ਘੱਟ ਨਹਾਰੇ ਸੰਸਾਰ ਸਾਗਰ ਅਬੁਤਰੇ ਪਾਰੇ ਪਤਤ ਪਾਵਨ ਪ੍ਰਭ ਬਿਰਧ ਭੇਦ ਲੇਖਿਆ ਪਾਰ ਬ੍ਰਹਮ ਸੋ ਨੈਨੂ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਬਿਲਾਵਲ ਮਹੱਲਾ ਪੰਜਵਾਂ ਕਵਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਬਨਾਸੀ ਅਲੱਖ ਅਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਉਠਾ ਕਰ ਮੇਰੇ ਰਹਾਉ ਏਕ ਸਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੂ ਆਪਣੀ ਪੂਜਾ ਆਪ ਹੋ ਕਛੂ ਨਾ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਗਰਭ ਮੈਂ ਹੈ ਹਾਥ ਦੇ ਰਾਖਿਆ ਹਰ ਰਸ ਛੋਟ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋਟ ਜੰਜਾਲ ਜਬ ਜਮ ਆਏ ਸੰਘਾਰੈ ਮੂੜੇ ਤਬ ਤਨ ਬਿਨਸ ਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਭਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁੱਤ ਬੰਧ ਪਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ
ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾਂ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਨ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਤੀਵੇ ਰਾਮ ਨਾਮ ਹੁਆਰ ਖਵਾਰਾ ਝੱਕ ਮਾਰੂ ਸਾਖਤ ਬੇਚਾਰਾ ਝੱਕ ਮਾਰੂ ਸਾਖਤ ਬੇਚਾਰਾ ਨਿੰਦਾ ਕਰ ਕਰ ਪਚੈ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੇ ਕਹੁ ਨਾਨਕ ਜਪੈ ਜਨ ਨਾਮ ਤਾਂ ਕਿ ਨਿਕਟ ਨਾ ਆਵੈ ਜਾਮ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੋਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੁ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਬਿਸਰਤ ਕਿਲ ਬਿਖ ਸਭ ਨਾਸੇ ਅਨਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸਿਜਤ ਬਿਕਾਰ ਕਰਤ ਔਧ ਪਾਹੀ ਪਾਤਾ ਜਮਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾ ਬਿਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰੇ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਣ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਚ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਦਿਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਤੂਟੈ ਜਮਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਨ ਕੀਰਤਨ ਹਰ ਗੁਣਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੁ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਹੇ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਰਕਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਭਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁੱਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗ ਨ ਚਾਲਹੀ ਮਾਇਆ ਜੰਜਾਲ ਊਟ ਸਧਾਰੇ ਸਤਰਪਤ ਸੰਤਨ ਕੈ ਖਿਆਲ ਰਹਾਉ ਅਹਮ ਬੁੱਧ ਕੋ ਬਿਨਸਨਾ ਇਹ ਤੁਰਕੀ ਟਾਲ ਬਹੁ ਜੋਨੀ ਜਨਮੈ ਮਰੈ ਬਿਖਿਆ ਬਿਕਰਾਲ ਸਤ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗੱਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨ ਤੀਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਬੜਿਆਈਆ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਕਰਬਾਰ ਬਿਨਸਤ ਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨਹਿ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਿਕ ਜਿਉ ਗ੍ਰਹੀ ਜੋਗੀ ਤਜ ਗਏ ਘਰ ਬਾਰ ਰਹੋ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨਸਾ ਬਿਨਸੀ ਐ ਕਿਆ ਲਗਹਿ ਗਵਾਰ ਕਹਾ ਸੁਭਾਈ ਮੀਤੈ ਦੇਖ ਨੈਣ ਪਸਾਰ ਇੱਕ ਚੱਲ ਇੱਕ ਚੱਲ ਸਹਿ ਸਭ ਆਪਣੀ ਬਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਹਰ ਅਸਤਰ ਹਰ ਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ
ਲੋਕਨ ਕੀਆ ਵਡਿਆਈਆਂ ਬੈਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਹੋ ਮਨ ਬਾਸਨਾ ਗੁਰਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਅਤ ਘਨੀ ਇਹੋ ਜੀਓ ਹੋ ਮਾਗੋ ਅਰਥ ਆਨ ਸਭ ਬਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਨਾਨਕ ਤਿੰਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤੇ ਸੁਖੋ ਲੱਗਾ ਜਿਸਕੇ ਪੜਭਾਗਾ ਮੈਲਾ ਕਦੇ ਨਾ ਹੋਵੀ ਨਹਿ ਲਾਗਾ ਦਾਗਾ ਪ੍ਰਪਾਇਆ ਸੁਖਦਾਈਆ ਮਿਲਿਆ ਸੁਖ ਭਾਏ ਸਹਿਸਮਾਨਾ ਭੀਤਰੇ ਛੋਟਿਆ ਨਹਿ ਜਾਏ ਰਹਾਓ ਜਰਾ ਮਰਹ ਨੇ ਵਿਆਪੇ ਹੀ ਫਿਰ ਦੁੱਖ ਨ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੂਜਾ ਨੇ ਜਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੇ ਨਾ ਜਾਈਐ ਕੀਮਤ ਕਹੀ ਨਾ ਜਾਈਐ ਕਹਿ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰ ਬਾਣੀ ਬਿਲਾਵਲ ਮਹੱਲਾ ਪੰਜਵਾਂ ਰਾਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਨ ਜਾਣਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸਨ ਹਾਰੇ ਰਹਾਓ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਿਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਭਵ ਘਟ ਨਹਾਰੇ ਕਹੋ ਨਾਨਕ ਸਰਣ ਦਿਆਲ ਗੁਰ ਲਿਹੋ ਮੁਗਧ ਉਦਾਰੇ ਬਿਲਾਵਲ ਮਹੱਲਾ ਪੰਜਵਾਂ ਦੋਸ ਨ ਕਾਹੂ ਦੀਜੀ ਹੈ ਪ੍ਰਭ ਆਪਣਾ ਧਿਆਈ ਹੈ ਜਿਤ ਸੇਵਿਆ ਸੁਖ ਹੋਏ ਕਨਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਉ ਜਿਉ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਤਰਿਆ ਤਰ ਤੇਰੀਆ ਇੱਕ ਨਾਮ ਅਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲਿਤਾ ਮੁਕਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਕਾਰੋ ਕਰ ਸੇਵਾ ਜੇ ਠਾਕਰ ਭਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾਂ ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੂਜੈ ਬਾਦ ਸਾਧ ਅਹੰਕਾਰ ਮੈਂ ਮਰਣਾ ਨਹੀਂ ਸੂਜੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ ਦੇਖ ਕੁਸੁੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਹਿਤਾਈ ਮਾਟੀ ਸਿਓ ਮਾਟੀ ਰਲੀ ਨਾਗਾ ਉੱਠ ਜਾਈ ਜਾ ਕਹਿ ਕੀਐ ਸ਼ਰਮ ਕਰੈ ਤੇ ਬੈਰ ਬਰੋਧੀ ਅੰਤਕਾਲ ਭਜ ਜਾਹੇਗੇ ਕਾਹੇ ਜਲੋ ਕਰੋਧੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਚੁੱਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਅਪਨੋ ਤਿਸ ਅਭੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਇਓ ਤ੍ਰਿਣ ਮੇਰਦ ਕੀਤਾ ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹੱਲਾ ਪੰਜਵਾਂ ਅਹੰ ਬੁੱਧ ਪ੍ਰਬਾਦ ਨੀਤ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਬਖਿਆਦ ਐਸੀ ਪੇਕੀ ਨੇਤਰ ਮੈਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਧਨ ਜੋਬਨਾ ਨਾਮੈ ਬਿਨਬਾਦ ਰਹਾਉ ਰੂਪ ਧੂਪ ਸੋਗੰਧ ਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਇਆ ਖਿਨ ਭੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਨੰਦ ਤਾਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੈ ਪਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੂ ਲਾਭ ਗ੍ਰਹਿ ਸੋਭਾ ਸੇਤ ਨਿਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਾਪੇਖਤ ਨੇਤ ਗੁਣ ਗਬੀਰ ਗੁਣ ਨਾਇਕਾ ਗੁਣ ਕਹੀਆ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇਤੋ ਬਰਤਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਓਆ ਦਿਨ ਬਲੇ ਹਾਰੀ ਤਨ ਮਨ ਆਪਣੋ ਜੀਅਰਾ ਪਿਹਰ ਫਿਰ ਹੋ ਵਾਰੀ ਰਹਾਉ ਏਤ
ਏਤ ਛਡਾਈ ਮੋਹਿਤੇ ਤਨਿੰਦਰਤਾਰੀ ਸਗਲ ਰੇਨ ਇਹੋ ਮਨ ਪਿਆ ਬਿਨਸੀ ਅਪਤਾਰੀ ਨਿੰਦ ਚਿੰਦ ਪਰ ਦੁਖ ਨਾ ਏਕਨ ਮੈਂ ਜਾਰੀ ਦਇਆ ਮਾਇਆ ਅਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਵਾ ਟਹਿਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲਿਓ ਦਇਆਲ ਨਿਸਬਾਸਰ ਮਨ ਅਨਦ ਹੋਤ ਚਿਤਬਤ ਕਰਪਾਲ ਰਹਾਓ ਜਗਤ ਉਦਾਰਨ ਸਾਧ ਪ੍ਰਭ ਤਨ ਲਾਗੋ ਪਾਲ ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗਰਾਲ ਉਕਤ ਸਿਆਣਪ ਕੱਚ ਨਹੀਂ ਨਾ ਹੀ ਕੱਚ ਕਾਲ ਭ੍ਰਮ ਪੈ ਰਾਖੋ ਮੋਹਤੇ ਕਾਟੋ ਜਮਜਾਲ ਬਿਨਾ ਕਰੋ ਕਰੁਣਾ ਪਤੇ ਪਿਤਾ ਪ੍ਰਤ ਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰੈ ਤੁਝ ਬਿਨ ਕੱਚ ਨਾ ਹੈ ਪ੍ਰਤਾਪ ਤੁਮਾਰਾ ਦੇਖ ਕਹਿ ਜਮਦੂਤ ਛੱਡ ਜਾਹਿ ਤੁਮਰੀ ਕਿਰਪਾ ਤੇ ਛੁਟਿਆ ਮਿਨ ਸਹਿ ਅਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਓ ਖੋਜਤ ਖੋਜਤ ਖੋਜਿਆ ਨਾਮੈ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਮਨ ਸਾਪੂਰ ਜਿਤ ਜਿਤ ਲਾਵੋ ਤਿਤ ਤਿਤ ਲੱਗੈ ਸਿਆਣਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਿਛ ਤੁਮ ਤੇ ਮੰਗਣਾ ਬੜ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਸਾਧ ਸੰਗਤ ਕਹਿ ਬਸ ਬਹਿ ਕਲਮਲ ਸਬਰ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਗਤਾ ਤੇ ਗਰਭ ਨੰਗ ਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਓ ਹਰ ਜਸ ਹਰ ਰਸ ਚਾਖਤ ਧਰਾਪਿਆ ਮਨ ਰਸ ਲਹਿਸਨਾ ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਕਮਲ ਬਿਕਸਨਾ ਸੀਤਲ ਸਾਂਤ ਸੰਤੋਖ ਹੋਏ ਸਭ ਬੁਝੀ ਤ੍ਰਿਸਨਾ ਦਹਿ ਦੇ ਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੈ ਰਾਖਿਆ ਭਏ ਭ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ ਰਾਜ ਮਿਲਕ ਸਕਦਾਰੀਆ ਅਗਨੀ ਮਹਿੰਜਾਲ ਸੰਤ ਜਨਾ ਕਾ ਚੋਹਰਾ ਤਿਸ ਚਰਣੀ ਲਾਗ ਮਾਇਆ ਧਾਰੀ ਸਤਰਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ ਗ੍ਰਹਿ ਸਾਕਤ ਸੱਤੀ ਪ੍ਰਕਾਰ ਤੇ ਭਿਖੂ ਸਮਾਨ ਭਗਤ ਜਨਾ ਕਾ ਲੂਗਰਾ ਊੜ ਨਗਨ ਨਾ ਹੋਈ ਸਾਕਤ ਸਿਰ ਪਉ ਰੇਸ਼ਮੀ ਪਹਿਰਤ ਪਤ ਖੋਏ ਸਾਕਤ ਸਿਉ ਮੁਖ ਜੂਰੀਐ ਅਦ ਬੀਚੋ ਟੁੱਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੁਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸਨ ਭੇਟਤ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਸਰਬਨੀ ਸੁਣੋ ਹਰ ਹਰ ਹਰੇ ਠਾਕਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਇਹ ਨਿਧ ਸਿੱਧ ਪਾਵੋ ਸੰਤ ਜਨਾ ਕੋਈ ਰੇਣ ਕੁਆ ਲੈ ਮਾਥੈ ਲਾਵੋ ਰਹੋ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ ਭਾਵ ਮੁੱਲ ਭਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨੈ ਬਿਸਰੈ ਅਨਕਤੇ ਨ ਤਾਵੋ ਸਫਲ ਦਰਸਨ ਗੁਰ ਭੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ ਬਿਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲਹਿ ਆਇਆ ਰਹਾਉ ਸਰਣ ਪਰੇ ਕੀ ਰਾਖਤਾ ਨਾਹੀ ਸਹਿਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦਾ ਲੁਭਾਇਆ ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਾਤ ਉਪਨੀਤ ਘਣੇ ਕਰੇ ਠਾਕਰ ਬਿਰਦਾਇਆ ਮਤ ਭੂਲੋ ਮਾਨਕ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇ ਅਨਕ ਸਿਦਰ ਮਨ ਮੈਂ ਟਕੇ ਨਿਰਮਲ ਦ੍ਰਿਸ਼ਟੇ ਇਹ ਕਿਉਂ ਬਿਸਰੈ ਪ੍ਰਭ ਮਨੈ ਤੇ ਜਿਸ ਕੇ ਗੁਣ ਇਹ ਪ੍ਰਭ ਤਜ ਰਚੇ ਜੇ ਅਨਸਿਓ ਸੋ ਰਲੀਐ ਕੇਹ ਰਹਾਉ ਸਿਮਰਹੋ ਸਾਸ ਸਾਸ ਮਤ ਬਿਲਮ ਕਰੇ ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇਹੇ ਜਿਨ ਆਨਕ ਏਕ ਬਹੁ ਰੰਗ ਕੀਏ ਮਤ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੁਸੀ ਇਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਇਹ ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇ ਇਹ ਦਾਸ ਦਾਸ ਕੋ ਦਸਰਾ ਨਾਨਕ ਕਰ ਲੇ ਇਹ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵਸੀ ਆਪ ਪ੍ਰਤ ਆਪੇ ਪ੍ਰਤ ਪਾਰੈ ਦੀਨ ਦਿਆਲ ਕਿਰਪਾ ਨਿਦੇ ਸਾਸ ਸਾਸ ਸਮਾਰੈ ਸਕਰਨ ਹਾਰ ਜੋ ਕਰ ਰਿਹਾ ਸਾਈ ਵਡਿਆਈ
ਗੁਰਪੁਰੈ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਚਾਤਾ ਨਹਿ ਬਿਨਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਤੇ ਭਈ ਸਾਂਤ ਪਰਸਪਤ ਪਾਪ ਨਾਠੇ ਅੰਧ ਕੂਪ ਮੈਂ ਗਲਤ ਤੇ ਕਾਢੇ ਦੇਹਾ ਤੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਉ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ ਭੈ ਬਿਨ ਸੇ ਤੋ ਲੋਕ ਕੇ ਪਾਏ ਸੁਖ ਤਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਬਿਲਾਵਲ ਮਹੱਲਾ ਪੰਜਵਾ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨੈ ਹਰ ਨ ਬੁਝਈ ਆਪ ਗਨੈ ਬੇਗਾਨਾ ਦੁਖ ਤੱਦੇ ਜਦ ਵੀਸਰੈ ਸੁਖ ਪ੍ਰਭ ਚਿਤ ਆਏ ਸੰਤਨ ਕਹਿ ਆਨੰਦ ਹੋ ਨਿਤ ਹਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੈ ਨੀਚ ਖਿਨਮੈ ਤਪੈ ਕੀਮਤ ਕਹੀ ਨ ਜਾਈਐ ਠਾਕੁਰ ਉਪਰ ਤਪੈ ਪੇਖਤ ਲੀਲਾ ਰੰਗ ਰੂਪ ਚੱਲਣੈ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਣ ਆਈ ਹਰ ਦਿਨ ਸਰੈਣ ਨਾਨਕ ਜਪੈ ਸਧ ਸਧ ਬਲ ਜਾਈ ਬਿਲਾਵਲ ਮਹੱਲਾ ਪੰਜਵਾ ਜਲ ਢੋਵੋ ਇਹ ਸੀਸ ਕਰ ਕਰ ਪੱਗ ਪਖਲਾਵੋ ਬਾਹਰ ਜਾਓ ਲੱਖ ਬੇਰੀਆ ਦਰਸ ਪੇਖ ਜੀਵ ਆਵੋ ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਭ ਤੇ ਪਾਵੋ ਦੇਹੋ ਸੁਹਨੀ ਸਾਧਨ ਕੈ ਬੀਜਣ ਟੁਲਾਵੋ ਰਹਾਉ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨੈ ਪੀ ਲਾਵ ਵਾਰਸ ਮੈਂ ਸਾਂਤ ਤ੍ਰਿਪਤ ਹੋਏ ਬਿਖ ਜਲਨ ਬੁਝਾਵੋ ਜਬ ਭਗਤ ਕਰੈ ਸੰਤ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਿਲਾਵਲ ਮਹੱਲਾ ਪੰਜਵਾ ਇਹੋ ਸਾਗਰ ਤੋ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕਹਿ ਸੰਗ ਵਸੈ ਬੜ ਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋਹ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬਜਾਏ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਪ੍ਰਾਮ ਮੋਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੂ ਅਵਰ ਕੱਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਵਨ ਜੋਗ ਰਹਾਉ ਔਖ ਤੇ ਹਰ ਕਾ ਨਾਮ ਹੈ ਜਿਤ ਰੋਗ ਨਾਮ ਵਿਆਪੈ ਸਾਧ ਸੰਗ ਮਨ ਧਨ ਹਿਤੈ ਫਿਰ ਦੁਖ ਨ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ ਕਿਲਵਿਕ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਦਾਕੀ ਤਾਕੀ ਦੂਰ ਬਲਾਈ ਮਹਾਂਮੰਤਰ ਨਾਨਕ ਤੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਂਤ ਨਾਮ ਜਪਤ ਗੋਬਿੰਦ ਕਾ ਬਿਨਸੈ ਪਰਮ ਪਾ ਭਰਾਂਤ ਗੁਰਪੂਰਾ ਜਿਸ ਭੇਟਿਆ ਤਾ ਕਹਿ ਸੁਖ ਪਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾਤਾਰ ਮਨ ਤੇ ਕਬੂ ਨਾ ਵਿਸਰੈ ਸੋ ਪੁਰਖ ਪਾਰ ਚਰਨ ਕਮਲ ਸਿਉ ਰੰਗ ਲਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਭ ਹੋ ਸੇਵ ਨਿਧ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬਹੁ ਨਾ ਵਿਸਰੈ ਪ੍ਰਭ ਪਰਮਾਨੰਦ ਬਿਲਾਵਲ ਮਹੱਲਾ ਪੰਜਵਾਂ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਤਿਤ ਪਾਈ ਆਨੰਦ ਪਿਆ ਗੁਰ ਕੀ

ਸੋਵਤ ਹਰਿ ਜਪ ਜਾਗਿਆ ਪੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪ ਤਸਿਆ ਤਾਕਾ ਅਚਰਜ ਸੁਆਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਦਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਉ ਕਿਰਪਾ ਪਈ ਦਾਸ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾ ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ ਤਾਣੀ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਗਤ ਰੂਪ ਵਿੱਚ ਸੱਜੇ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਬੜੇ ਹੀ ਖੁਸ਼ੀਆਂ ਭਰੇ ਸਮੇਂ 'ਤੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਹਾਜ਼ਰ ਹੋਏ ਹਾਂ। ਦੋਨਾਂ ਹੀ ਪਰਿਵਾਰਾਂ ਵੱਲੋਂ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਦੇਸ਼ ਪ੍ਰਦੇਸਾਂ ਤੋਂ ਚੱਲ ਕਰਕੇ ਇਹਨਾਂ ਬੱਚਿਆਂ ਦੇ ਸ਼ੁੱਭ ਆਨੰਦ ਕਾਰ ਸਮੇਂ ਪਰਿਵਾਰਾਂ ਦੇ ਖੁਸ਼ੀਆਂ ਭਰੇ ਮੌਕੇ 'ਤੇ ਆਪ ਜੀ ਹਾਜ਼ਰ ਹੋਏ ਹੋ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਪਤਵੰਤੇ ਸੱਜਣ, ਧਾਰਮਿਕ ਸ਼ਖਸੀਅਤਾਂ, ਬਹੁਤ ਸਾਰੇ ਸੱਜਣ ਇਸ ਆਨੰਦ ਕਾਰਜ ਵਿੱਚ ਖੁਸ਼ੀਆਂ ਦੇ ਸਮੇਂ ਹਾਜ਼ਰ ਹੋਏ ਨੇ। ਸਾਰਿਆਂ ਦਾ ਖਾਲਸਾ ਦੀਵਾਨ ਸੁਸਾਇਟੀ ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਸਾਰੀਆਂ ਸੰਗਤਾਂ ਦਾ, ਦੋਸਤਾਂ ਮਿੱਤਰਾਂ, ਪਤਵੰਤੇ ਸੱਜਣਾਂ ਦਾ, ਸਾਰਿਆਂ ਦਾ ਗੁਰਦੁਆਰਾ ਸਾਹਿਬ ਸੁਖ ਸਾਗਰ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਇਸ ਖੁਸ਼ੀਆਂ ਭਰੇ ਮੌਕੇ 'ਤੇ ਦੋਵਾਂ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਉਹਨਾਂ ਦੀ ਬਰੀਫ ਜਾਣਕਾਰੀ, ਬੱਚੇ ਪਰਿਵਾਰ ਵੱਲੋਂ ਕਾਕਾ ਬਲਪ੍ਰੀਤ ਸਿੰਘ ਜੀ ਨਿੱਜਰ, ਇਹਨਾਂ ਦੇ ਸਰਕਾਰ ਜੋ ਪਿਤਾ ਸਰਦਾਰ ਗੁਰਮੁਖ ਸਿੰਘ ਜੀ ਨਿੱਜਰ, ਮਾਤਾ ਸੁਖਵਿੰਦਰ ਕੌਰ ਜੀ ਨਿੱਜਰ, ਜਿਨ੍ਹਾਂ ਦਾ ਪਿਛਲਾ ਪਿੰਡ ਭਾਰ ਸਿੰਘਪੁਰਾ ਜ਼ਿਲ੍ਹਾ ਜਲੰਧਰ, ਇਹ ਪਰਿਵਾਰ BC ਦਾ ਨਿਵਾਸੀ ਹੈ। ਬੱਚੇ ਦੇ ਦਾਦਾ ਸਰਦਾਰ ਬਲਦੇਵ ਸਿੰਘ ਜੀ ਨਿੱਜਰ ਅਤੇ ਦਾਦੀ ਸੁਖਵਿੰਦਰ ਕੌਰ ਨਿੱਜਰ, ਬੱਚੇ ਦੇ ਨਾਨਾ ਸਰਦਾਰ ਜਗਜੀਤ ਸਿੰਘ ਥਾਂਦੀ ਅਤੇ ਨਾਨੀ ਬੀਬੀ ਜਸਪਾਲ ਕੌਰ ਥਾਂਦੀ, ਇਸੇ ਤਰ੍ਹਾਂ ਬੱਚੀ ਪਰਿਵਾਰ ਵੱਲੋਂ ਬੀਬਾ ਜਸਮਨ ਕੌਰ ਧਨੋਆ, ਇਹਨਾਂ ਦੇ ਸਰਕਾਰ ਜੋ ਪਿਤਾ ਸਰਦਾਰ ਹਰਜਿੰਦਰ ਸਿੰਘ ਜੀ ਧਨੋਆ, ਮਾਤਾ ਅਵਨਿੰਦਰ ਕੌਰ ਜੀ ਧਨੋਆ, ਜਿਨ੍ਹਾਂ ਦਾ ਪਿਛਲਾ ਪਿੰਡ ਤਲਵੰਡੀ ਕਲਾਂ ਜ਼ਿਲ੍ਹਾ ਲੁਧਿਆਣਾ, ਇਹ ਵੀ ਪਰਿਵਾਰ ਸਰੀ BC ਦਾ ਨਿਵਾਸੀ ਹੈ। ਬੱਚੀ ਦੇ ਦਾਦਾ ਜੀ ਸਰਦਾਰ ਸ਼ੇਰ ਸਿੰਘ ਜੀ ਧਨੋਆ, ਦਾਦੀ ਬੀਬੀ ਦਲਜੀਤ ਕੌਰ ਧਨੋਆ, ਬੱਚੀ ਦੇ ਨਾਨਾ ਸਰਦਾਰ ਟਹਿਲ ਸਿੰਘ ਜੀ ਚੀਮਾ ਅਤੇ ਨਾਨੀ ਮਾਤਾ ਗਿਆਨ ਕੌਰ ਜੀ ਚੀਮਾ, ਇਹ ਦੋਵਾਂ ਪਰਿਵਾਰਾਂ ਦੀ ਬਰੀਫ ਜਾਣਕਾਰੀ। ਹੁਣ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਨੰਦ ਕਾਰਜ ਦੀ ਆਰੰਭਤਾ ਹੋ ਰਹੀ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਕਰਾਂਗੇ, ਜਿਸ ਵਿੱਚ ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਜਿੱਥੇ ਵੀ ਖੜ੍ਹੇ ਬੈਠੇ ਨੇ ਇਸ ਅਰਦਾਸ ਵਿੱਚ ਖੜ੍ਹੇ ਹੋ ਕੇ ਸ਼ਾਮਿਲ ਹੋਣਗੇ। ਬਾਕੀ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਸੱਜੀਆਂ ਰਹਿਣ, ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਇਸ ਅਰਦਾਸ ਵਿੱਚ ਸ਼ਾਮਿਲ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਤਰਨ ਸੁਵੰਨੀ ਖੜਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੋਹੇ ਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ।

जीवन पदवी हर का नाओ, मन तन निर्मल साच सुआ।

शरण पए जप दीन दयाला।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਮੇਰ ਬਖਸ਼ਿਸ਼ ਦਾ ਸਦਕਾ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਆਨੰਦ ਕਾਰਜ ਦੀ ਰਮਤਾ ਗੁਰੂ ਸਾਹਿਬ ਜੀ ਨੇ ਹੁਣ ਦੇ ਨਾਲ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ। ਆਓ ਬੱਚੀ ਦੇ ਸਰਕਾਰ ਜੋ ਪਿਤਾ ਜੀ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ। ਨਾਲ ਹੀ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੱਚੀ ਦੇ ਸਰਕਾਰ ਜੋ ਪਿਤਾ ਸਰਦਾਰ ਹਰਜਿੰਦਰ ਸਿੰਘ ਜੀ ਧਨੋਆ, ਉਹਨਾਂ ਨੂੰ ਬੇਨਤੀ ਹੈ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣ। ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਗਾਇਨ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰਲਾਵਾਂ ਦਾ ਪਾਠ ਆਰੰਭ ਹੋ ਰਿਹਾ ਹੈ। ਪਾਠ ਦੀ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਨਾਲ ਨਾਲ ਉਸੇ ਨਾਮ ਦਾ ਗਾਇਨ ਕਰਨਗੇ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ। ਸੋ ਬੱਚੇ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ, ਬੱਚਿਆਂ ਨੇ ਲਾਵਾਂ ਦਾ ਪਾਠ ਖੜ੍ਹੇ ਹੋ ਕਰਕੇ ਸਰਵਣ ਕਰਨਾ ਹੈ, ਇਸ ਕਰਕੇ ਬੱਚਿਆਂ ਨੂੰ ਬੇਨਤੀ ਹੈ ਮੱਥਾ ਟੇਕ ਕਰਕੇ ਖੜ੍ਹੇ ਹੋ ਜਾਓ। ਭਾਈ ਸਾਹਿਬ ਜੀ ਲਾਵਾਂ ਦਾ ਪਾਠ ਫਿਰ ਆਰੰਭ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੇਟਾ ਜੀ, ਹੁਣ ਲਾਵਾਂ ਦਾ ਪਾਠ ਸ਼ੁਰੂ ਕਰਨ ਲੱਗੇ ਆਪਾਂ। ਜਦੋਂ ਇੱਕ ਲਾਮ ਦਾ ਪਾਠ ਸੰਪੂਰਨ ਹੋਣਾ ਹੈ ਉਦੋਂ ਮੈਂ ਤੁਹਾਨੂੰ ਇੱਧਰੋਂ ਇਸ਼ਾਰਾ ਕਰਾਂਗਾ, ਤੁਸੀਂ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰ ਦੇਣੀ ਹੈ। ਬੜੇ ਪਿਆਰ ਨਾਲ ਪਰਿਕਰਮਾ ਕਰਦਿਆਂ ਨੇ ਆਪਣੀ ਜਗ੍ਹਾ 'ਤੇ ਆ ਕੇ ਖੜ੍ਹ ਜਾਣਾ, ਫਿਰ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਮੱਥਾ ਟੇਕ ਕੇ ਫਿਰ ਖੜ੍ਹਨਾ। ਇਸੇ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਹਰ ਪਹਿਲੜੀ ਲਾਵਾ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ।

ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾ ਆਰਾਧੋ। ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡਭਾਗੀ। ਮਨ ਹਰ ਹਰ ਮੀਠਾ ਲਾਇਆ, ਜਨ ਕਹੈ ਨਾਨਕ ਲਾਭ ਪਹਿਲੀ। ਆਰੰਭ ਕਾਜ ਰਚਾਇਆ, ਜਨ ਕਹੈ ਨਾਨਕ ਲਾਭ ਪਹਿਲੀ।

हर पाया प्रवे अविनाशी।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਬੈ ਅਰਦਾਸ, ਜੀਉ ਪਿੰਡਾ ਸਭ ਤੇਰੀ ਰਾਸ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨਉਣ ਦਿਆ ਵੈ ਧਾਈ ਸਭ ਥਾਈ ਹੋਈ ਸਹਾਇ

ਜੀਓ ਸ਼੍ਰੀ ਨਨਕਾਣਾ ਸਾਹਿਬ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ

ਇੰਦਰ ਸਿੰਘ ਧਨੁਆ ਮਾਤਾ ਅਵਨਿੰਦਰ ਕਾ ਧਨੁਆ ਸੱਚੀ ਪਾਤਸ਼ਾਹ ਜੀ ਸੁਭਾਗ ਜੋੜੀ ਕਾਕਾ ਬਲਪ੍ਰੀਤ ਸਿੰਘ ਨਿੱਜਰ ਅਤੇ ਬੀਬਾ ਜਸਮਨ ਕੌ ਧਨੁਆ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਮਰਯਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੂਟਾਨ ਕੂਟ ਧਨਵਾਦ ਆਪ ਜੀ ਨੇ ਮਿਹਰਾਂ ਕੀਤੀਆਂ ਆਨੰਦ ਕਾਰਜ ਦੀ ਮਰਯਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ

ਤਰਕਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੀ ਸਦਾ ਲਈ ਮੇਲ ਮਿਲਾ ਬਖਸ਼ਣ ਕਰਨੇ ਚੜ੍ਹਦੀਆਂ ਕਲਾ ਪ੍ਰਧਾਨ ਕਰਨੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੀ ਅਤੇ ਬੱਚਿਆਂ ਦੇ ਸ਼ੋਭਾਨੰਦ ਕਾ ਸਮੇਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਰਿਵਾਰਾਂ ਨੂੰ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਦੇ ਹੋਏ

ਸੁਭਾਗ ਜੋੜੀ ਨੂੰ ਦਰੋਂ ਘਰੋਂ ਆਸੀਸਾਂ ਬਖਸ਼ੋ। ਸੇਈ ਪਿਆਰੇ ਮੇਲ ਜਿੰਦਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕੋਟਾਨ ਕੋਟ ਧੰਨਵਾਦ ਜਿਨ੍ਹਾਂ ਦੀ ਅਪਾਰ ਕਿਰਪਾ ਮਿਹਰ ਬਖਸ਼ਿਸ਼ ਦਾ ਸਦਕਾ ਕਾਕਾ ਬਲਬਰੀਤ ਸਿੰਘ ਜੀ ਨਿੱਜਰ ਬੀਬਾ ਜਸਮਨ ਕੌਰ ਧੰਨਵਾਦ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਇਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਬੱਚਿਆਂ ਦਾ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ। ਦੋਨਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਅਥਵਾ ਚੜ੍ਹਦੀ ਕਲਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਵੱਲੋਂ ਗੁਰੂ ਘਰ ਵਾਸਤੇ ਬੱਚਿਆਂ ਦੇ ਸ਼ੁਭ ਆਨੰਦ ਕਾਰ ਸਮੇਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ। ਲੜਕੇ ਪਰਿਵਾਰ ਵੱਲੋਂ $1100 ਹਾਜ਼ਰ ਕਰਦੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨ। ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਦੂਰ ਨੇੜੇ ਤੋਂ ਚੱਲ ਕੇ ਵਿਸ਼ੇਸ਼ ਸ਼ਖਸੀਅਤਾਂ ਇਸ ਆਨੰਦ ਕਾਰਜ ਦੀ ਹਾਜ਼ਰੀ ਭਰਨ ਵਾਸਤੇ ਆਏ ਹੋ, ਸਾਰਿਆਂ ਦਾ ਖਾਲਸਾ ਦੀਵਾਨ ਸਾਹਿਬ ਅਤੇ ਖਾਲਸਾ ਦੀਵਾਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਪਾਸ ਦੋ ਕੁ ਨਾਂ ਆਏ ਨੇ, ਭਾਈ ਬਲਵੀਰ ਸਿੰਘ ਜੀ ਘੁੰਮਣ, ਜੋ ਕਿ ਪਰਿਵਾਰ ਵੱਲੋਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਸਮੇਂ ਹਾਜ਼ਰ ਹੋਏ ਸਰਦਾਰ ਸੁਰਿੰਦਰਪਾਲ ਸਿੰਘ ਜੀ, ਬੱਚੇ ਦੇ ਤਾਇਆ ਜੀ, ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ। ਉਹਨਾਂ ਤੋਂ ਬਾਅਦ ਭਾਈ ਬਲਬੀਰ ਸਿੰਘ ਜੀ ਕੁਝ ਵਿਚਾਰ ਸਾਂਝੇ ਕਰਨਗੇ। ਆਓ, ਉਹਨਾਂ ਪਾਸੋਂ ਉਹਨਾਂ ਨੂੰ ਬੇਨਤੀ ਹੈ, ਸਰਦਾਰ ਸੁਰਿੰਦਰਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਆਣ ਕਰਕੇ ਆਪਣੇ ਵਿਚਾਰ ਸਾਂਝੇ ਕਰਨ। ਉਹਨਾਂ ਤੋਂ ਬਾਅਦ ਸਰਦਾਰ ਬਲਬੀਰ ਸਿੰਘ ਜੀ, ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਮੂਹ ਸਾਧ ਸੰਗਤ ਜੀਓ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁਭਾਗਾ ਸਮਾਂ ਹੈ, ਜਿਸ ਸਮੇਂ ਦੀ ਉਡੀਕ, ਜਿਸ ਦਿਨ ਤੋਂ ਬੱਚਾ ਅਤੇ ਬੱਚੀ ਜਨਮ ਲੈਂਦੇ ਨੇ, ਉਸ ਦਿਨ ਤੋਂ ਮਾਤਾ ਪਿਤਾ ਦੇ ਮਨਾਂ ਵਿੱਚ ਇਹ ਸੁਪਨਾ ਹੁੰਦਾ ਕਿ ਕਦੋਂ ਸਮਾਂ ਆਵੇਗਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਾਉਣ ਤੋਂ ਬਾਅਦ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਕਰਾਵਾਂਗੇ। ਅੱਜ ਉਸ ਸੁਭਾਗਾ ਸਮਾਂ ਧਨੋਆ ਪਰਿਵਾਰ ਅਤੇ ਨਿੱਜਰ ਪਰਿਵਾਰ ਨੂੰ ਨਸੀਬ ਹੋਇਆ। ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਾਲਕ, ਇਸ ਨਵ ਵਿਵਾਹੀ ਜੋੜੀ ਨੂੰ ਦੁਨੀਆ ਦੀ ਹਰ ਵਸਤ ਨਸੀਬ ਹੋਵੇ, ਇਹਨਾਂ ਦਾ ਹਰ ਕਦਮ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਵੇ, ਜਿੱਥੇ ਇਹ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨ, ਉੱਥੇ ਸਮਾਂ ਆਉਣ 'ਤੇ ਕੌਮ ਲਈ, ਸਮਾਜ ਲਈ ਵੀ ਆਪਣਾ ਬਣਦਾ ਯੋਗਦਾਨ ਪਾਉਣ। ਇਹ ਧੁਰ ਅੰਦਰੋਂ ਅਰਦਾਸ ਹੈ ਸਮੁੱਚੀ ਸਾਧ ਸੰਗਤ ਵੱਲੋਂ। ਅੱਜ ਅਸੀਂ ਉਹਨਾਂ ਪਰਿਵਾਰਾਂ ਦੇ ਇਸ ਸ਼ੁੱਭ ਸਮਾਗਮ ਵਿੱਚ ਇਕੱਤਰ ਹੋਏ ਹਾਂ ਜਿਨ੍ਹਾਂ ਦੀਆਂ ਚਾਰ ਪੀੜ੍ਹੀਆਂ ਗੁਰੂ ਦੇ ਲੜ ਲੱਗੀਆਂ ਹੋਈਆਂ, ਅਤੇ ਅੱਜ ਚੌਥੀ ਪੀੜ੍ਹੀ ਨੂੰ ਇਸ ਗੁਰਸਿੱਖੀ ਜੀਵਨ ਵਿੱਚ ਵਿਚਰਦਿਆਂ ਦੇਖ ਕੇ ਅਸੀਂ ਵੀ ਮਾਣ ਨਾਲ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਕਿ ਮਾਲਕ, ਸਾਡੇ ਸਤਿਕਾਰਯੋਗ ਬਾਬਾ ਜੀ ਸਰਦਾਰ ਪਾਖਰ ਸਿੰਘ ਅਕਾਲੀ, ਸਰਦਾਰ ਸੁਦਾਗਰ ਸਿੰਘ ਜਥੇਦਾਰ, ਉਹਨਾਂ ਦੀ ਇਹ ਫਲਵਾੜੀ ਅੱਜ ਸੱਤ ਸਮੁੰਦਰੋਂ ਪਾਰ ਇਹ ਫੋਰਨ ਕੰਟਰੀਆਂ 'ਚ ਆ ਕੇ ਵੀ ਅੱਜ ਇਹ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਕਿ ਜਦੋਂ ਸਮਾਂ ਬਣਿਆ ਤੁਸੀਂ ਗੁਰੂ ਦੇ ਲੜ ਲੱਗਣਾ, ਅੰਮ੍ਰਿਤ ਛੱਕ ਕੇ ਤਿਆਰ ਪਰ ਤਿਆਰ ਹੋਣਾ। ਇਹ ਖੁਸ਼ੀ ਦੀ ਗੱਲ ਹੈ ਕਿ ਦੋਨਾਂ ਬੱਚਿਆਂ ਨੇ ਅੰਮ੍ਰਿਤਪਾਨ ਕੀਤਾ ਹੋਇਆ। ਇਹ ਵਧਾਈ ਦੇ ਪਾਤਰ ਨੇ ਇਹ ਸਾਡੇ ਦੋਨੋਂ ਬੱਚੇ, ਜਿਨ੍ਹਾਂ ਨੇ ਸਾਡਾ ਨਹੀਂ ਸਾਰੇ ਸਮਾਜ ਦਾ ਸਿਰ ਉੱਚਾ ਕੀਤਾ। ਇੱਕ ਵਾਰ ਫਿਰ ਅਰਦਾਸ ਕਰਦੇ ਹਾਂ ਕਿ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਜਿੱਥੇ ਤੱਕ ਬਲਪ੍ਰੀਤ ਦੀ ਗੱਲ ਹੈ, ਇਹ ਬਹੁਤ ਹੀ ਸਿਆਣਾ ਅਤੇ ਸੂਝਵਾਨ ਬੱਚਾ ਹੈ ਅਤੇ ਹਰ ਇੱਕ ਦੀ ਇਹ ਹਮੇਸ਼ਾ ਖਿਆਲ ਰੱਖਦਾ ਇਹਦੀ ਭਾਵਨਾ ਕੀ ਹੈ, ਅਤੇ ਮੈਂ ਕਿਤੇ ਇਹਨੂੰ ਅਨਗੋੜ ਤਾਂ ਨਹੀਂ ਕਰ ਦਿੱਤਾ, ਇਗਨੋਰ ਤਾਂ ਨਹੀਂ ਕਰ ਦਿੱਤਾ, ਅਤੇ ਉਹਦਾ ਇਹ ਖਿਆਲ ਰੱਖਦਾ। ਅਤੇ ਇਸੇ ਤਰ੍ਹਾਂ ਜਸਮੀਨ ਵੀ ਭਾਗਾਂ ਵਾਲੀ ਹੈ, ਜਿਹਨੂੰ ਇਹ ਕਰਮਾਂ ਦੇ ਵਿੱਚ ਐਡਾ ਵਧੀਆ ਸਾਥ ਮਿਲਿਆ, ਅਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ, ਇਹੀ ਅਰਦਾਸ ਹੈ। ਜਿੱਥੇ ਤੱਕਰ ਦੋਨਾਂ ਪਰਿਵਾਰਾਂ ਦੀ ਗੱਲ ਹੈ, ਮੈਨੂੰ ਬੇਨਤੀ ਸੀ, ਹੁਕਮ ਸੀ, ਭਈ ਤੈਂ ਬਹੁਤੀ ਗੱਲ ਨਹੀਂ ਕਰਨੀ ਪਈ ਅੱਜ, ਕਿਉਂਕਿ ਇਹ ਪਰਿਵਾਰ 94-95 ਤੋਂ ਬਹੁਤ ਚੰਗੀ ਤਰ੍ਹਾਂ ਇੱਕ ਦੂਜੇ ਨੂੰ ਜਾਣਦੇ ਆ। ਭਾਅ ਜੀ ਹਰਜਿੰਦਰ ਸਿੰਘ ਭਾਅ ਜੀ, ਉਹਨਾਂ ਦਾ ਆਪਸੀ ਪਿਆਰ ਬੜਾ, ਕੁਛ ਦੱਸਣ ਦੀ ਗੱਲ ਨਹੀਂ ਰਹੀ। ਅਤੇ ਇਹੀ ਅਰਦਾਸ ਕਰਦੇ ਹਾਂ ਧਨੋਆ ਪਰਿਵਾਰ ਵੱਲੋਂ ਅਤੇ ਨਿੱਜਰ ਪਰਿਵਾਰ ਵੱਲੋਂ, ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ, ਇੰਗਲੈਂਡ ਤੋਂ, ਅਮੈਰੀਕਾ ਤੋਂ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚੀਆਂ, ਸਾਰਿਆਂ ਨੂੰ ਜਿਉਂ ਆਇਆਂ ਤੁਹਾਡਾ ਕਦਮ ਕਦਮ ਸਿਰ ਮੱਥੇ ਅਤੇ ਦੋਨਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਚਾਰ ਕੁ ਨਾਂ ਮੈਂ ਲੈਣੇ ਆ, ਉਹ ਮੇਰੇ ਬਣਦੇ ਆ ਨਿੱਜਰ ਪਰਿਵਾਰ, ਨਿੱਜਰ ਬ੍ਰਦਰਸ ਅਮੈਰੀਕਾ ਕਨੇਡਾ ਤੋਂ, ਅਤੇ ਥਾਂਦੀ ਪਰਿਵਾਰ, ਅਤੇ ਧਨੋਆ ਪਰਿਵਾਰ, ਅਤੇ ਚੀਮਾ ਪਰਿਵਾਰ। ਜਿੰਨਾ ਦਾਦਕਿਆਂ ਦਾ ਅੱਜ ਸਿਰ ਉੱਚਾ ਕੀਤਾ ਇਹਨਾਂ ਬੱਚਿਆਂ ਨੇ ਆਪਣੇ ਸੱਭਿਆਚਾਰ ਵਿੱਚ ਰਹਿ ਕੇ, ਉਹਨਾਂ ਨਾਨਕਿਆਂ ਦਾ ਵੀ ਉਦੋਂ ਵੱਧ ਹੈ। ਸੋ ਦੋਨਾਂ ਨਾਨਕਿਆਂ ਦਾ ਅਤੇ ਦੋਨੋਂ ਦਾਦਕਿਆਂ ਦਾ ਵੱਲੋਂ ਸਮੁੱਚੀ ਸਾਧ ਸੰਗਤ ਨੂੰ ਧੰਨਵਾਦ ਵੀ ਕਹਿੰਦੇ ਹਾਂ ਅਤੇ ਸਾਰੀ ਸਾਧ ਸੰਗਤ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਇੱਕ ਗੱਲ ਮੈਂ ਕਹਿ ਕੇ ਆਪਣੇ ਬਾਬਾ ਜੀ ਵਾਸਤੇ, ਕਿਉਂਕਿ ਹਰ ਇਨਸਾਨ ਚਾਹੁੰਦਾ ਮੈਂ ਕੁਝ ਚੰਗਾ ਕਰਾਂ, ਆਵਾਮ ਮੈਨੂੰ ਚੰਗਾ ਕਹੇ, ਪਰ ਹੁੰਦਾ ਉਹੀ ਹੋਇਆ ਜੋ ਮਾਲਕ ਨੂੰ ਭਾਉਂਦਾ। ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ। ਇਨਸਾਨੀ ਤੌਰ 'ਤੇ ਬੰਦੇ ਨੂੰ ਪੁੱਛੇ, ਬੰਦਾ ਇਹ ਇਨਸਾਨ ਤੇਰਾ ਇੰਤਜ਼ਾਮ ਕਿੰਨਾ ਕਿੰਨਾ ਨੇ, ਭੈਣਾਂ ਭਰਾ ਧੀਆਂ ਪੁੱਤ ਪਸ਼ੂ ਪਾਰ ਅਤੇ ਕਾਰੋਬਾਰ ਕਿੰਨਾ, ਕਦੇ ਇਹ ਨਹੀਂ ਪੁੱਛਦਾ ਇਹ ਬੰਦੇ ਇਸ ਮਾਲਕ ਦੇ।

0: एक बार फिर साडे सत्कारयोग चाची जी होना वालों सारी साध संगत नूं जिओ आया ते तनवा परिवार वालों बहुत बहुत जिओ आया। दास तो बोलदिया एक नहीं अनेकां भुल्लां होईआं होणगीआं। इत्थों दी प्रबंधक कमेटी दा, इत्थों दी समुची सेवादारां दा असीं दोनों परिवारां वालों बहुत बहुत धन्नवाद करदे आं। ते एक धन्नवाद होर रह गिआ सी, उह हुंदा विचोले दा। सो साडा छोटा वीर रघवीर, इहदा वी धन्नवाद करदे आं कि इहनूं जांच है कि किहड़े परिवार इह किद्दां रहिंदे ने ते इहनां नूं किद्दां दे परिवारां नाल मेल जोल होणा। इह गल इहनां ने अपने पिता जी तों वी सिखी है। सो मैं बहुतां ना इधर उधर जांदा होया, किसी भी भुल चुक तो माफ़ी, गुरु ग्रंथ गुरु पंथ बख्शणहार है। आप सब का बहुत बहुत धन्नवाद। आपां सारिआं ने प्रसाद लैण तो बाद लंगर छक के जाना जी। वाहेगुरु जी का खालसा, वाहेगुरु जी की फतेह।
1: वाहेगुरु जी का खालसा, वाहेगुरु जी की फतेह। बहुत बहुत धन्यवाद भाई सुरेंद्रपाल सिंह जी। आओ हुण भाई बलबीर सिंह जी बैंस उन्हां तों ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਾਡੇ ਛੋਟੇ ਭਰਾ ਨੇ ਦੋਨਾਂ ਹੀ ਪਰਿਵਾਰਾਂ ਬਾਰੇ ਵੇਰਵਾ ਦਿੱਤਾ ਹੈ, ਵਧਾਈ ਦੇ ਪਾਤਰ ਹੋ। ਦੂਰੋਂ ਨੇੜੋਂ ਚੱਲ ਕੇ ਇਸ ਸੁਭਾਗੇ ਸਮੇਂ ਸਰ ਆ ਕੇ ਚਾਰ ਚੰਨ ਲਾਏ ਸਮੇਂ ਨੂੰ ਬਹੁਤ ਬਹੁਤ ਧੰਨਵਾਦ। ਹੁਣ ਮੈਂ ਇੱਕ ਛੋਟੀ ਜਿਹੀ ਕਵਿਤਾ ਆਪਦੇ ਚਰਨਾਂ 'ਚ ਪੇਸ਼ ਕਰਨੀ ਆ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਵਾਂ ਕਿ ਜਿਹੜਾ ਤੁਸੀਂ ਮਾਣ ਸਤਿਕਾਰ ਕਰਨਾ ਆ, ਇਹ ਮੈਂ ਜਦੋਂ ਦਾ ਵੀ ਆਪਣੇ ਸਟੇਜ 'ਤੇ ਖੜ੍ਹ ਕੇ ਬੋਲਦਾ ਹਾਂ ਜਾਂ ਕੋਈ ਕਵਿਤਾ ਪੜ੍ਹਦਾ ਹਾਂ, ਜਾਂ ਤਾਂ ਉਹ ਮਾਇਆ ਜਿਹੜੀ ਗੁਰਦੁਆਰਾ ਸਾਹਿਬ ਨੂੰ ਚਲੇ ਜਾਂਦੀ ਆ, ਆਪਣੇ ਖੀਸੇ 'ਚ ਕਦੇ ਨਹੀਂ ਪਾਈ ਮਹਾਰਾਜ ਦੀ ਕਿਰਪਾ। ਇਹ ਜੋ ਤਿਲ ਫੁੱਲ ਦੋਨਾਂ ਪਰਿਵਾਰਾਂ ਵੱਲੋਂ ਜਿੰਨੇ ਆਪਾਂ ਇੱਥੇ ਸਰੀਰ ਬੈਠੇ ਹਾਂ, ਇੱਕ ਗਰੀਬ ਪਰਿਵਾਰ ਦੇ ਸਰੀਰ ਦੇ ਦੰਦਾਂ ਦੀ ਸੇਵਾ ਹੋਣੀ ਆ। ਸੋ ਮੈਨੂੰ ਕਹਿਣਾ ਨਾ ਪਵੇ ਦੁਬਾਰੇ, ਆਪ ਹੀ ਤੁਸੀਂ ਖਿਆਲ ਰੱਖਿਓ।

ਪੁੱਤ ਸੁਗੰਧ ਭਰੇ ਲੱਖ ਖੁਸ਼ੀਆਂ ਤਾਂ ਆਵਣ ਜੇ ਸਤਿਗੁਰ ਨਦਰ ਕਰੇ ਆਨੰਦ ਬਿਆਨ ਹੁੰਦੇ ਜੀਵਨ।

0: ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਕੋਲੋਂ ਕੋਈ ਵੱਧ ਘੱਟ ਲਫ਼ਜ਼ ਵਰਤਿਆ ਗਿਆ ਹੋਵੇ, ਦਾਸ ਕਿਵੇਂ ਦਾ ਜਾ ਚੁੱਕਿਆ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਲੋ ਠੀਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬੈਂਸ ਉਹਨਾਂ ਦਾ। ਆਓ ਹੁਣ ਪ੍ਰਸ਼ਾਦ ਵਰਤ ਰਿਹਾ। ਸ਼ਗਨ ਬਾਰੇ ਬੇਨਤੀ ਹੈ, ਇੱਥੇ ਬੱਚਿਆਂ ਦੇ ਮਾਤਾ ਪਿਤਾ ਹੀ ਸ਼ਗਨ ਪਾਉਣਗੇ, ਬਾਕੀ ਸਾਰਿਆਂ ਨੇ ਬੱਚਿਆਂ ਵਾਸਤੇ ਥੱਲੇ ਜਾ ਕੇ ਅਰੇਂਜਮੈਂਟ ਹੋਇਆ, ਬਾਕੀ ਸਾਰਿਆਂ ਨੇ ਸ਼ਗਨ ਥੱਲੇ ਜਾ ਕਰਕੇ ਬੱਚੇ ਬੈਠ ਜਾਣਗੇ, ਉੱਥੇ ਸਾਰਿਆਂ ਨੇ ਸ਼ਗਨ ਦੇਣਾ। ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਰਿਸ਼ਤੇਦਾਰ ਆਏ ਨੇ, ਸਾਰਿਆਂ ਦੇ ਨਾਮ ਗਿਣ ਲੱਗੀਏ। ਅਤੇ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਆਨੰਦ ਕਾਰਜ ਵਿੱਚ ਆਈਆਂ ਨੇ। ਸਾਡੇ ਅਤੀਤ ਸਰਕਾਰ ਜੋ ਭਾਈ ਤਰਲੋਚਨ ਸਿੰਘ ਜੀ ਪਮੱਦੀ ਪੰਥ ਦਾ ਪ੍ਰਸਿੱਧ ਢਾਡੀ, ਉਹ ਵੀ ਇਸ ਆਨੰਦ ਕਾਰਜ ਵਿੱਚ ਸ਼ਮੂਲਤਾ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ੇ ਪ੍ਰਸ਼ਾਦ ਲੈ ਕਰਕੇ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਦੇ ਹੋਏ ਆਪਾਂ ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਥੱਲੇ ਜਾ ਕੇ ਜਿੱਥੇ ਬੱਚਿਆਂ ਦੇ ਬੈਠਣ ਵਾਸਤੇ ਜਗ੍ਹਾ ਬਣੀ ਹੈ ਉੱਥੇ ਜਾ ਕੇ ਸ਼ਗਨ ਦੇਣਾ। ਗੁਰੂ ਕਾ ਲੰਗਰ ਵੀ ਪਰਿਵਾਰ ਵੱਲੋਂ ਤਿਆਰ ਹੈ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਅਤੇ ਸ਼ਗਨ ਦੀ ਬਾਕੀ ਰਸਮ ਜੋ ਹੈ ਇੱਥੇ ਸਿਰ ਬੱਚਿਆਂ ਦੇ ਮਾਤਾ ਪਿਤਾ ਸ਼ਗਨ ਪਾਉਣਗੇ, ਬਾਕੀ ਸਾਰੀ ਸ਼ਗਨ ਦੀ ਜੋ ਰਸਮ ਹੈ ਥੱਲੇ ਜਾ ਕਰਕੇ ਹੋਵੇਗੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਸਮਾਂ ਦਿੱਤਾ, ਖੁਸ਼ੀਆਂ 'ਚ ਹਾਜ਼ਰ ਹੋਏ ਹੋ। ਸਾਰੀਆਂ ਸੰਗਤਾਂ ਦਾ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਆਨੰਦ ਕਾਰਜ ਦੀ ਸੰਪੂਰਨਤਾ ਹੈ। ਸੁਭਾਗ ਜੋੜੀ ਨੂੰ, ਦੋਵਾਂ ਪਰਿਵਾਰਾਂ ਨੂੰ ਬੱਚਿਆਂ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਜੋ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ, ਇਸ ਦੀ ਰੈਨੋਵੇਸ਼ਨ ਕਰੀਬ 2008-09 ਦੇ ਵਿੱਚ ਸ਼ੁਰੂ ਹੋਈ ਸੀ। ਇਸ ਦੀ ਬਹੁਤ ਸਾਰੀ ਸੇਵਾ ਇਹਨਾਂ ਗੁਰਮੁਖ ਪਿਆਰਿਆਂ ਨੇ ਵਿੱਚ ਉਹ ਕਰਕੇ ਚਰਨਜੀਤ ਸਿੰਘ ਹੁਣਾਂ ਨੇ, ਹੋਰ ਸਾਰੇ ਸੱਜਣਾਂ ਨੇ ਰਲ ਮਿਲ ਕੇ ਇਹ ਜੋ ਸੁੰਦਰ ਗੁਰਦੁਆਰਾ ਆਪ ਜੀ ਦਰਸ਼ਨ ਕਰ ਰਹੇ ਹੋ, ਇਹਨਾਂ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਪਰਿਵਾਰਾਂ ਦਾ ਰਿਹਾ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰਾਂ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਬਸਿਆ ਕਟ ਅੰਤਰ ਪੂਰੇ ਕੀ ਵਡਿਆਈ ਰਹਾਉ। ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਵਾਈ, ਜੋ ਕੁਛ ਕਰਨਾ ਸੋ ਕਰ ਰਹਿਆ ਅਵਰ ਨ ਕਰਨਾ ਜਾਈ। ਆਪੇ ਸਾਜੇ ਸ੍ਰਿਸ਼ਟੋ ਪਾਏ ਸਿਰ ਸਿਰ ਤੰਦੇ ਲਾਈ, ਤਿਸੇ ਸਰੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪੋ ਪਾਇ ਅਲੱਖ ਨ ਲਖਣਾ ਜਾਈ, ਆਪੇ ਮਾਰ ਜਮਾਲੇ ਆਪੇ ਤਿਸਨੋ ਤਿਲ ਨਾ ਤਮਾਈ। ਇੱਕ ਦਾਤ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ, ਸੇਵੜ ਪਾਗੇ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਆਪੇ ਪਾਏ ਅੰਤਰ ਆਪੇ ਭਰਮ ਪੁਲਾਈ। ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਦ ਫਿਰੇ ਲੁਕਾਈ, ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਭੋ ਆਪ ਪੁਲਾਏ ਇੱਕ ਨਾ ਗੁਰਮੁਖ ਦੇ ਬੁਝਾਈ, ਸਦਾ ਸਦਾ ਸਲਾਇਓ ਸੰਤੋ ਤਿਸ ਦੀ ਵੱਡੀ ਵਡਿਆਈ। ਤਿਸ ਬਿਨੀ ਅਵਰ ਨ ਕੋਈ ਰਾਜਾ ਕਰਤ ਪਾਵਸ ਵਣਤ ਬਣਾਈ, ਨਿਆਉ ਤਿਸੇ ਕਾ ਹੈ ਸਦ ਸਾਚਾ ਬਿਰਲੇ ਹੁਕਮ ਮਨਾਈ। ਤਿਸਨੋ ਪ੍ਰਾਣੀ ਸਦਾ ਤਿਆਵੋ ਜਿਨ ਗੁਰਮੁਖ ਵਣਤ ਬਣਾਈ, ਸਤਿਗੁਰ ਪੇਟੇ ਸੋ ਜਨ ਸੀਜੈ ਜਿਸ ਹਿਰਦੇ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ, ਨਾਨਕ ਸੁਣ ਵੇਖ ਰਹਿਆ ਵਿਸਮਾਦ ਮੇਰਾ ਪ੍ਰਭ ਰਹਿਆ ਸਰਬ ਥਾਈ। ਰਾਮ ਕਲੀ ਮਹੱਲਾ ਪੰਜਵਾਂ ਆਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਵਲ ਭੁਯੰਗਮ ਸਾਧੇ ਮੋਏ ਦੀਨ ਹਰ ਹਰ ਅਰਾਦੇ, ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਬੇਸਾ ਰਹਾਉ। ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ, ਕਿਨਹੀ ਮੋਨ ਅਧੂਤ ਸਦਾਇਆ, ਕੋਈ ਕਹਿ ਤੋ ਅਨਿੰਨ ਭੁਗੌਤੀ ਮੋਏ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿਆ ਹੋ ਤੀਰਥ ਵਾਸੀ, ਕੋਈ ਅੰਨ ਤਜ ਭਇਆ ਉਦਾਸੀ, ਕਿਨੀ ਪਵਨ ਸਭ ਧਰਤੀ ਕਰਿਆ ਮੋਏ ਦੀਨ ਹਰ ਹਰ ਦਰ ਭਰਿਆ, ਕਿਨੀ ਕਹਿਆ ਮੈਂ ਕੁੱਲੇ ਵਡਿਆਈ ਕਿਨੀ ਕਹਿਆ ਵਾਂ ਬਹੁ ਪਾਈ, ਕੋਈ ਕਹੇ ਮੈਂ ਤਨੇ ਪਸਾਰਾ ਮੋਏ ਦੀਨ ਹਰ ਹਰ ਅਧਾਰਾ, ਕਿਨੀ ਕੋ ਕਰ ਨਿਰਤ ਕਰਾਈ ਕਿਨੂੰ ਵਰਤ ਨੇਮ ਮਾਣਾ ਪਾਈ, ਕਿਨੀ ਤਿਲਕ ਗੋਪੀ ਚੰਦਨ ਲਾਇਆ ਮੋਏ ਦੀਨ ਹਰ ਹਰ ਹਰ ਧਿਆਇਆ, ਕਿਨੀ ਸਿੱਧ ਬਹੁ ਚੇਂਟ ਕਲਾਏ ਕਿਨੀ ਭੇਕ ਬਹੁ ਥਾਟ ਬਣਾਏ, ਕਿਨੀ ਤੰਤ ਮੰਤ ਬਹੁ ਖੇਵਾ ਮੋਏ ਦੀਨ ਹਰ ਹਰ ਹਰ ਸੇਵਾ। ਕੋਈ ਚਤਰ ਕਹਾਵੇ ਪੰਡਿਤ ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੇ ਆਚਾਰ ਸੋ ਕਰਣੀ ਮੋਏ ਦੀਨ ਹਰ ਹਰ ਹਰ ਸਰਣੀ। ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾ ਵੇਹੋ ਮਨ ਨਾ ਪਰਵੋਦੇ, ਕਉ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ। ਰਾਮ ਕਲੀ ਮਹੱਲਾ ਪੰਜਵਾਂ। ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾ ਲੈ ਦਿਹਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ। ਜਿਨ ਦੀਏ ਤੁਦ ਬਾਪ ਮਹਿਤਾਰੀ, ਜਿਨ ਦੀਏ ਪ੍ਰਾਤ ਪੁੱਤ ਹਾਰੀ, ਜਿਨ ਦੀਏ ਤੁਦ ਵਣਤਾਰ ਮੀਤਾ ਤਿਸ ਠਾਕਰ ਕੋ ਰੱਖ ਕੋ ਲਿਓ ਚੀਤਾ, ਜਿਨ ਦੀਆ ਤੁਦ ਪਵਣਾ ਮੋਲਾ ਜਿਨ ਦੀਆ ਤੁਦ ਨੀਰ ਨਿਰਮੋਲਾ, ਜਿਨ ਦੀਆ ਤੁਦ ਪਾਵਕ ਵਲਣਾ ਤਿਸ ਠਾਕਰ ਕੀ ਰਹੋ ਮਨ ਸਰਣਾ, ਛੱਤੀ ਅਮਰਤ ਦਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਣ ਕੋ ਕੀਏ, ਬਸੁਦਾਂ ਦਿਓ ਵਰਤਣ ਵਲਣਾ ਤਿਸ ਠਾਕਰ ਕੇ ਚਿੱਤ ਰੱਖ ਚਰਣਾ, ਵੇਖਣ ਕੋ ਨੇਤਰ ਸੁਣਨ ਕੋ ਕਰਣਾ, ਹਸਤ ਕਮਾਵਨ ਬਾਸਨ ਰਸਨਾ, ਚਰਨ ਚੱਲਣ ਕੋ ਸਿਰ ਕੀਨੋ ਮੇਰਾ ਮਨ ਤਿਸ ਠਾ ਕਰਕੇ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ, ਅਬ ਤੂੰ ਸੀਜ ਭਾਵੇਂ ਨਹੀਂ ਸੀਜੇ ਕਾਰਜ ਸਬਰੇ ਪ੍ਰਭ ਮਨ ਪ੍ਰਭ ਧਿਆਈ ਜੈ, ਇਹਾਂ ਉਹਾਂ ਏਕੇ ਉਹੀ ਜਤ ਕਤ ਦੇਖੀਏ ਤਤ ਤਤ ਤੋਹੀ, ਤਿਸ ਸੇਵਤ ਮਨ ਆਲਸ ਕਰੇ ਜਿਸ ਵਿਸਰੀ ਇੱਕ ਨਿਮਖ ਨਾ ਸਰੇ, ਹਮ ਅਪਰਾਧੀ ਨਿਰਗੁਣ ਆਰੇ ਨਾ ਕੁਛ ਸੇਵਾ ਨਾ ਕਰਮਾਰੇ, ਗੁਰ ਬਹੁਤ ਵੜ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ। ਰਾਮ ਕਲੀ ਮਹੱਲਾ ਪੰਜਵਾਂ।

ਕਾਹੋਂ ਬਿਆਵੇ ਮਾਏ ਬਾਪ ਪੂਤ, ਕਾਹੋਂ ਬਿਆਵੇ ਰਾਜ ਮਿਲਕ ਵਪਾਰ, ਸੰਤ ਬਿਆਵੇ ਹਰ ਨਾਮ ਆਧਾਰ। ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਹਾਉ, ਕਾਹੋਂ ਬਿਆਵੇ ਵੇਦ ਅਰਵਾਦ, ਕਾਹੋਂ ਬਿਆਵੇ ਰਸਨਾ ਸਾਧ, ਕਾਹੋਂ ਬਿਆਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ। ਕਾਹੋਂ ਬਿਆਵੇ ਖੇਲਤ ਜੁਆ, ਕਾਹੋਂ ਬਿਆਵੇ ਅਮਲੀ ਹੋਆ, ਕਾਹੋਂ ਬਿਆਵੇ ਪਰ ਦਰਬ ਚੁਰਾਏ, ਹਰ ਜਨ ਬਿਆਵੇ ਨਾਮ ਤਿਆਏ। ਕਾਹੋਂ ਬਿਆਵੇ ਜੋਗ ਤਪ ਪੂਜਾ, ਕਾਹੋਂ ਰੋਗ ਸੋਗ ਪਰਮੀਜ਼ਾ, ਕਾਹੋਂ ਪਵਨ ਧਾਰ ਜਾਤ ਬਿਹਾਏ, ਸੰਤ ਬਿਹਾਵੇ ਕੀਰਤਨ ਗਾਏ। ਕਾਹੋਂ ਬਿਹਾਵੇ ਦਿਨ ਰਹਿਣ ਚਾਲਤ, ਕਾਹੋਂ ਬਿਹਾਵੇ ਸੋ ਪਿੜ ਮਾਲਤ, ਕਾਹੋਂ ਬਿਹਾਵੇ ਬਾਲ ਪੜਾਵਤ, ਸੰਤ ਬਿਹਾਵੇ ਹਰ ਜਸ ਗਾਵਤ। ਕਾਹੋਂ ਬਿਹਾਵੇ ਨਟ ਨਾਟਕ ਨਿਰਤੇ, ਕਾਹੋਂ ਬਿਹਾਵੇ ਜੀ ਏ ਹਿਰਤੇ, ਕਾਹੋਂ ਬਿਹਾਵੇ ਰਾਜ ਮੈਂ ਡਰਤੇ, ਸੰਤ ਬਿਹਾਵੇ ਹਰ ਜਸ ਕਰਤੇ। ਕਾਹੋਂ ਬਿਹਾਵੇ ਮਤਾ ਮਸੂਰਤ, ਕਾਹੋਂ ਬਿਹਾਵੇ ਸੇਵਾ ਜ਼ਰੂਰਤ, ਕਾਹੋਂ ਬਿਹਾਵੇ ਸੋਧਤ ਜੀਵਤ, ਸੰਤ ਬਿਹਾਵੇ ਹਰ ਰਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਨ, ਨਾ ਕੋ ਮੂੜ ਨਾਹੀਂ ਕੋ ਸਿਆਣਾ, ਕਰ ਕਿਰਪਾ ਜਿਸ ਦੇਵੇ ਨਾਓ, ਨਾਨਕ ਤਾਂ ਕੇ ਬਲ ਵੱਲ ਜਾਓ। ਰਾਮ ਕਲੀ ਮਹੱਲਾ ਪੰਜਵਾਂ, ਦਾ ਵਾਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੋਟ, ਜਾਂ ਕਾ ਨਾਮ ਸਿਮਰਤ ਪਉ ਜਾਏ, ਤੈਸੇ ਸੰਤ ਜਨਾ ਰਾਖੇ ਹਰ ਰਾਏ। ਐਸੇ ਰਾਖਣ ਹਾਰ ਨਿਆਲ, ਜਤ ਕਤ ਦੇਖੋ ਤੁਮ ਪ੍ਰਿਤ ਪਾਲ ਰਹਾਉ। ਜਲ ਪੀਵਤ ਜਿਉਂ ਤ੍ਰਿਖਾ ਮਿਟੰਤ, ਧਨ ਵਿਕਸੇ ਗ੍ਰਹਿ ਆਵਤ ਕੰਤ, ਲੋਭੀ ਕਾ ਤਨ ਪ੍ਰਾਣ ਆਧਾਰ, ਤਿਸ ਹਰ ਜਨ ਹਰ ਹਰ ਨਾਮ ਪਿਆਰ। ਕਿਰਸਾਣੀ ਜਿਉਂ ਰਾਖੇ ਰਖਵਾਣਾ, ਮਾਤ ਪਿਤਾ ਦਇਆ ਜਿਉਂ ਬਲ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉਂ ਹਰ ਜਨ ਰਾਖੇ ਕੰਠ ਲਾਏ। ਜੇ ਉਂਦਲੇ ਪੇਖਤ ਹੋਏ ਆਨੰਦ, ਗੂੰਗਾ ਵਕਤ ਗਾਵੇ ਬਹੁ ਛੰਦ, ਪਿੰਗਲ ਪਰਵਤ ਪਰਤੇ ਪਾਰ, ਹਰ ਕੇ ਨਾਮ ਸਗਲੀ ਉਧਾਰ। ਜਿਉਂ ਪਾਪਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ। ਜਿਉਂ ਸਾਬਣ ਕਾ ਪਰਯੂਜਲ ਹੋਤ, ਨਾਮ ਜਪਤ ਸਭ ਭਰਮ ਪਉ ਖੋਤ। ਜਿਉਂ ਚੱਕ ਵੀ ਸੂਰਜ ਕੀ ਆਸ, ਜਿਉਂ ਚਾਤਰਕ ਬੂੰਦ ਕੀ ਪਿਆਸ, ਜਿਉਂ ਕਰੰਕ ਨਾਦ ਕਰਨ ਸਮਾਨੇ, ਤਿਉਂ ਹਰ ਨਾਮ ਹਰ ਜਨ ਮਨੇ ਸੁਖਾਨੇ। ਤੁਮਰੀ ਕਿਰਪਾ ਤੇ ਲਾਗੇ ਪ੍ਰੀਤ, ਦਿਆਲ ਭਏ ਤਾਂ ਆਏ ਚੀਤ, ਦਇਆ ਤਾਰੀ ਤਿਨ ਤਾਰਨ ਹਾਰ, ਬੰਧਨ ਤੇ ਹੋਈ ਛੁਟਕਾਰ। ਸਭ ਥਾਨ ਦੇਖੇ ਨੈਣ ਅਲੋਏ, ਤਿਸ ਬਿਨ ਦੂਜਾ ਵਰ ਨ ਕੋਏ, ਭਰਮ ਪਹਿ ਛੋਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਸਮਾਧ। ਰਾਮ ਕਲੀ ਮਹੱਲਾ ਪੰਜਵਾਂ, ਜੀ ਜੰਤ ਸਭ ਪੇਖੀਏ, ਪ੍ਰਭ ਸਗਲ ਤੁਮਾਰੀ ਧਾਰਣਾ, ਇਹੋ ਮਨ ਹਰ ਕੇ ਨਾਮ ਉਦਾਹਰਣ ਰਹਾਉ। ਕਿਨ ਮੈਂ ਥਾਪਿਓ ਥਾਪੇ ਕੁਦਰਤ, ਸਭ ਕਰਤੇ ਕੇ ਕਾਰਣ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਧਾਰਣਾ। ਨਾਮ ਜਪਤ ਮਨ ਨਿਰਮਲ ਹੋਵੇ, ਸੁਖੇ ਸੁਖ ਗੁਧਾਰਣਾ। ਭਗਤ ਸਰਨ ਜੋ ਆਵੇ ਪ੍ਰਾਣੀ, ਤਿਸ ਈਹਾਂ ਉਮਹਾਂ ਨਾ ਹਾਰਣਾ। ਸੁਖ ਦੁਖ ਇਸ ਮਨ ਕੀ ਵਿਰਥਾ, ਤੁਮ ਹੀ ਆਗੇ ਸਾਰਣਾ। ਤੂੰ ਦਾਤਾ ਸਭਨਾ ਜੀਆਂ ਕਾ, ਆਪਣ ਕੀਆ ਪਾਲਣਾ। ਅਨਕ ਵਾਰ ਕੋਟ ਜਨ ਉੱਪਰ, ਨਾਨਕ ਬੰਝੇ ਵਾਰਣ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਦਰਸਨ ਪੇਟਤ ਪਾਪ ਸਭ ਨਾਸੇ, ਹਰ ਸਿਉ ਦੇ ਮਿਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ। ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ ਰਹਾਉ। ਸਗਲ ਦੁੱਖ ਕਾ ਡੇਰਾ ਪੰਨਾ, ਸੰਤ ਧੂਰ ਮੁਖ ਲਾਈ। ਪਤ ਤੁਪਨੀਤ ਕੀਏ ਖਿੰਨ ਪੀਤਰ, ਅਗਿਆਨ ਅੰਧੇਰ ਬੰਜਾਈ। ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸ ਸਰਣ ਆਈ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵਲਾਈ। ਅੰਧਕੂਪ ਬਿਖਿਆ ਤੇ ਕਾਢਿਓ, ਸਾਚ ਸ਼ਬਦ ਬਣ ਆਈ। ਜਨਮ ਮਰਨ ਕਾ ਸਹਿਸਾ ਚੂਕਾ, ਬਹੁੜ ਕਤੂ ਨ ਤਾਈ। ਨਾਮ ਰਸਾਇਣੀ ਹੋ ਮਨ ਰਾਤਾ, ਅੰਮ੍ਰਿਤ ਪੀ ਤ੍ਰਿਪਤਾਈ। ਸੰਤ ਸੰਗ ਮਿਲ ਕੀਰਤਨ ਗਾਇਆ, ਨੇਚਲ ਵਸਿਆ ਜਾਈ। ਪੂਰੇ ਗੁਰ ਪੂਰੀ ਮਤ ਦੀਨੀ, ਹਰ ਵਿਨਿਆਣ ਨ ਪਾਈ। ਨਾਮ ਨਿਦਾਨ ਪਾਇਆ ਵਡ ਪਾਗੀ,
नानक नरक न जाई, काल सियाण पुगत न मेरी पूरे गुरु कमाई। जप तप संजम सोच है सोई, आपे करे कराई। पुत्र कलत्र महा बिख्या मैं गुर साचे लाए तराई। अपने जीते आप संभाले, आप लिए लड़ लाई। साच धर्म का बेड़ा बांधिया, अब जल पार पवाई। बेसुमार बेअंत स्वामी नानक वल वल जाई। अकाल मूरत जोनी संभो, कल अंधकार दी पाई। अंतर जामी जियन कांदाता, देखत तृप्त गाई। एक अंकार निरंजन निरपो, सब जल थल रहया समाई। भगत दान भगता को दीना, हर नानक जचे माई। राम कली महला पंजमा सलोक। सिखो शब्द प्यारियो, जन्म मरण की टेक। मुखी उजल सदा सुखी, नानक सिमरतेक। मन तन राता राम प्यारे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਾਧ ਸੰਗਤ ਜੀਓ, ਆਓ ਜੋ ਕਿ ਸਮੂਹ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਪਾਵਨ ਬਾਣੀ ਦੇ ਪਾਠ, ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਆਓ ਰਲ ਮਿਲ ਕਰਕੇ ਸਾਰੇ ਪਾਵਨ ਬਾਣੀ ਦੇ ਪਾਠ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ।

ਮਨ ਸਾਸ ਸਾ ਸਿਮਰੋ ਪ੍ਰਭੀ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪੈਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ

ਏਕ ਆਸ ਹਰ ਮਨ ਰੱਖੋ ਨਾਨਕ ਤੂੰ ਪਰਮ ਭਵ ਜਾਏ ਅਸ਼ਟਮਦੀ ਮਾਂ ਨੂੰ ਕੀਟੇ ਬ੍ਰਤੀ ਸਭਜਾਨ ਦੇਮਨ ਕੋਈ ਕਹਿ ਭਗਵਾਨ ਜਿਸਕੇ ਦੀਏ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਕੁਆ ਮਾਨੋ ਕੇ ਕਿਸ਼ਨਾਈ ਹਾਥ

ਲੱਗਾ ਕੋਈ। ਉਸ ਤਰ ਮਨ ਮਹਿ ਕੰਦ ਨਿਰੰਕਾਰ ਕਰਮਨ ਮੇਰੇ ਸਰਬੇਵਾ ਨਿਰਮਾ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਬੇਠਾ ਗੁਰ ਕਾ ਰੰਗ ਸਾਹ ਸੰਗਮਨ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦਾ ਮਿਠਾ ਪਾ ਜਪੀਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਾਦਰ ਕੈ ਨਾਨਕ ਯੂਜਨ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੈ ਵਿਚਾਰ ਉਸੇ ਤਨ ਮੰਦ ਕਰੀ ਸੰਸਾਰ ਮੰਦਰ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੂ।

ਇੱਕ ਉਪਰ ਜੈ ਜਨ ਕੀ ਆਸਾ ਤਸਕੀ ਕਲੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਦਸੈ ਨਾ ਲਾਗੇ ਦੂਖ।

ਜਾਵਨ ਜਾਵਨ ਦ੍ਰਿਸ਼ਟਿਆਂ ਦ੍ਰਿਸ਼ਟਾ ਆਗਿਆਕਾਰੀ ਤਾਰੀ ਸਭ ਸ੍ਰਿਸ਼ਟਾ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਥਾ ਪੁਥਾਪ ਅਵਨਾਸੀ ਨਾਹੀਂ ਕੇ ਖੰਡ ਧਾਰਨ ਤਾਰਹੇ ਬ੍ਰਹਮੰਡ ਅਲਖ ਪੇ ਪ੍ਰਤਾਪ ਆ ਜਪਾਏ ਤਨਾਨਕ ਜਾਪ ਜਿਨ ਪ੍ਰਭ ਜਾਤਾ

ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਮੁੜ ਬਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰਿ ਸੰਗਿ।

ਕਿਰਪਾਇਆ ਮਿਰਤਾ ਕੋ ਜੀ ਬਾਲਣ ਹਾਰ ਪੁਰਖੇ ਕੋ ਦੇਵ ਦੇ ਆਧਾਰ ਸਰਬਨ ਦਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬਲਖ ਕਾ ਲੈਣਾ ਪਾਏ ਸਭ ਕਾ ਦੁਸਕਾਓ ਕਰਨਾ ਜੋ ਦਸ ਮਨ ਦੂਸਰ ਹੋਆ ਨਾ ਹੋ ਜਾਪ ਜਾਨ ਸਦਾ ਸਦਾ ਰਹਿਣੀ ਸਭ ਤੇ ਚੰਦਨ ਮਲੇ ਕਰਨੀ

ਤਸੈ ਬੁਝਾਈ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਮਦੀ ਅਵਨਾਸੀ ਬ੍ਰਹਮਨ ਮੈਂ ਰਾਮਾਨੋ ਕੀ ਤੂੰ ਪ੍ਰੀਤ ਆਗ ਤਿਸਤੇ ਪਰੈ ਨਾਹੀ ਕਿਛ ਕੋਏ ਸਰਮਨੰਦਰੇ ਕੋ ਸੋਏ

ਸਤ ਕਰਨੀ ਨਿਰਮਾ ਕਰਮਾਲੀ ਦੇਹ ਬੁਝਾਇ ਦੱਸੇ ਸਾਬਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸੰਧਾਨ ਗੁਰ ਤੇ ਪਾਈ

ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਟਾਕੈ ਆਪਣੀ ਸੇਵਾ ਕੀ ਸਰਬਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਾ ਕੋ ਨਾਮ ਜਪਾਈ।

ਕਰੇ ਭਗਤ ਆਤਮ ਕੈ ਚਾਈ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋ ਆਹੋ ਵਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ।